0: ਆਵਤ ਪਾਪੀ ਸੋਤਨ ਕੱਢਿਆ ਤੁੱਕਾ ਪਈਆਂ ਤਿੱਤ ਜਿੱਤ ਮੁਖ ਨਾਮ ਨਾ ਉਚਰੈ ਬਿਰਣਾ ਵਰਸ ਖਾਏ ਨਾਨਕੇ ਵਹਿ ਜਾਣੀਐ ਤਿੱਤ ਮੁਖ ਤੁੱਕਾ ਪਾਏ ਮਹੱਲਾ ਪਹਿਲਾ
1: ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗ ਨਿਵੇਆਹੋ ਭੰਡ ਹੋਵੇ ਦੋਸਤੀ ਭੰਡ ਹੋ ਚੱਲੈ ਰਾਹੋ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿੱਜ ਮੈਰਾ ਜਾਨ ਭੰਡ ਹੋਈ ਭੰਡ ਉਪਜ

ਜਗਤ ਮੁਖ ਸਦਾ ਸਲਾਹੀਐ ਘਾਗਰ ਤੀਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ।

ਧਾਰੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਹੀ ਐ ਜਗਤਾ ਕਾਇਤ ਗਰਭ ਹੰਢੀਐ ਮੰਦਾ ਕਿਸੇ ਨਾ ਆਖੇ ਪੜਖ ਰਿਹੋ ਬੁੱਝੀਐ।

ਅੱਠ ਸੱਠ ਤੀਰਥ ਜੀ ਨਾਮ ਹੈ ਅੱਠ ਸੱਠ ਤੀਰਥ ਜੀ ਨਾਮ ਹੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ

ਸੇਵੀ ਸੁਖਪਾਈਏ ਤੂੰ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਮੰਦਾ ਮੂਲ ਨਾ ਕੀਚੇ ਦਿਲ ਮਿਹਨਤ ਨਿਹਾਲੀਏ। ਜਿਉਂ ਸਾਹਿਬ ਨਾਲ ਹਾਰੀਏ ਤੇ ਵਿਆਹ ਪਾਸਾ ਢਾਲੀਏ। ਪਿਛਲਾ

ਆਪਕ ਵਾਏ ਸੇਵਾ ਕਰੇ ਤਖਸ਼ ਪਾਏ ਮਾਰ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗੁਆ ਮੋਕਾ ਕਿਆ ਵਾ ਬੀਜੇ ਬੇਖ ਮੰਗ

0: ਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਵਡਾਰੂ ਸਿਓ ਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾ ਉਹਨਾਂ ਤੇ ਉਹ ਮਹੱਲਾ ਦੂਜਾ।

ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਭਾਏ ਹੁਰਮਤਿਸ ਨੂੰ ਅਗਲੀ ਵਜੋਂ ਵਿਦੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ।

ਸਾਕਤ ਨੇ ਜਪਣੀ ਹਿਰਤਾ ਕੇ ਪਾਰਾਵਰ ਆਪ ਕਰਾਏ ਸਾਕਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਿਸਿਆਰ ਆਪ ਕਰਾਏ ਕਰੇ ਆਪੋ ਕੈਸੋ ਕਰੀ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। 6 ਵੱਜ ਰਹੇ ਨੇ, ਸਮਾਚਾਰ ਸੁਣੋ।
1: नमस्कार, आकाशवाणी समाचार के साथ मैं आकर्षिता सिंह। प्रधानमंत्री नरेंद्र मोदी आज गुजरात के सूरत में सड़क, बिजली और औद्योगिक क्षेत्रों में 18,800 करोड़ रुपए से अधिक की कई विकास परियोजनाओं का शुभारंभ करेंगे। श्री मोदी हजीरा में औद्योगिक और अवसंरचना परियोजनाओं की समीक्षा करेंगे। दोपहर

ਬਾਪੂ ਨੂੰ ਗਰੀਬਾਂ ਦੀਆਂ ਸੁਗਾਤਾਂ ਤੋਂ ਵੱਧ ਕੇ ਹੋਰ ਕੋਈ ਚੀਜ਼ ਖੁਸ਼ੀ ਨਹੀਂ ਸੀ ਦਿੰਦੀ। ਉਹ ਅਮੀਰਾਂ ਵੱਲੋਂ ਦਿੱਤੀਆਂ ਗਈਆਂ ਥੈਲੀਆਂ ਨਾਲੋਂ ਵੀ ਇਹਨਾਂ ਦੀ ਬਹੁਤੀ ਕਦਰ ਕਰਦੇ ਸਨ। ਇਹਨਾਂ ਨਾਲ ਬਾਪੂ ਦਾ ਗਰੀਬ ਲੋਕਾਂ ਨਾਲ ਇੱਕ ਰਿਸ਼ਤਾ ਗੰਢਿਆ ਜਾਂਦਾ ਸੀ। ਇੱਕ ਵਾਰ ਆਂਧਰਾ ਵਿੱਚ ਇਸਤਰੀਆਂ ਦੀ ਇੱਕ ਸਭਾ ਵਿੱਚ ਬਹੁਤ ਸਾਰੀਆਂ ਇਸਤਰੀਆਂ ਕੁੱਛੜ ਬੱਚੇ ਚੁੱਕੀ ਉਹਨਾਂ ਕੋਲ ਆਈਆਂ ਅਤੇ ਸਾਰੀਆਂ ਪੱਲੇ ਖੋਲ੍ਹ ਕੇ ਕੁਝ ਸਿੱਕੇ ਬਾਪੂ ਦੇ ਹੱਥਾਂ 'ਤੇ ਰੱਖਦੀਆਂ ਗਈਆਂ। ਬਾਪੂ ਨੇ ਕਿਹਾ, ਇੱਕ ਇੱਕ ਪੈਸਾ ਜਦੋਂ ਮੇਰੀ ਝੋਲੀ ਵਿੱਚ ਡਿੱਗਦਾ ਹੈ ਉਦੋਂ ਮੇਰੀ ਖੁਸ਼ੀ ਦੂਣੀ ਹੋ ਜਾਂਦੀ ਏ। ਉਹਨਾਂ ਅੱਖਾਂ ਤੋਂ ਅਤੇ ਉਹਨਾਂ ਹੱਥਾਂ ਤੋਂ ਸਾਫ਼ ਦਿਸਦਾ ਸੀ ਕਿ ਇਹ ਭੇਟਾਂ ਦਿਲੋਂ ਦਿੱਤੀ ਜਾ ਰਹੀ ਏ। ਇਹੀ ਉਹਨਾਂ ਦੀ ਸਾਰੀ ਪੂੰਜੀ ਸੀ। ਇਹਨਾਂ ਪੈਸਿਆਂ ਦੀ ਭੇਟਾ ਮੇਰੇ ਲਈ ਅਮੀਰਾਂ ਵੱਲੋਂ ਗਿਣ ਮਿਥ ਕੇ ਥੈਲੀਆਂ ਵਿੱਚ ਪਾਈਆਂ ਗਈਆਂ ਰਕਮਾਂ ਨਾਲੋਂ ਵਧੇਰੇ ਮਹੱਤਤਾ ਰੱਖਦੀ ਏ। ਇੱਕ ਵਾਰ ਜਦੋਂ ਬਾਪੂ ਬਿਹਾਰ ਵਿੱਚ ਸਫ਼ਰ ਕਰ ਰਹੇ ਸਨ ਤਾਂ ਉਹਨਾਂ ਦੀ ਗੱਡੀ ਇੱਕ ਛੋਟੇ ਜਿਹੇ ਸਟੇਸ਼ਨ 'ਤੇ ਰੁਕੀ। ਉੱਥੇ ਸੈਂਕੜੇ ਗਰੀਬ ਪੇਂਡੂ ਲੋਕ ਉਹਨਾਂ ਦੇ ਦਰਸ਼ਨਾਂ ਲਈ ਖੜ੍ਹੇ ਸਨ। ਉਹ ਕਈ ਘੰਟਿਆਂ ਤੋਂ ਉੱਥੇ ਉਡੀਕ ਰਹੇ ਸਨ। ਸਟੇਸ਼ਨ 'ਤੇ ਉਹ ਆਉਂਦੇ ਗਏ ਅਤੇ ਬਾਪੂ ਦੇ ਫੈਲਦੇ ਹੋਏ ਹੱਥਾਂ 'ਤੇ ਹਰੀਜਨ ਸੁਧਾਰ ਲਈ ਚੰਦੇ ਵਜੋਂ ਪੈਸੇ ਰੱਖਦੇ ਗਏ। ਬਾਪੂ ਨੇ ਵੇਖਿਆ ਕਿ ਉਹਨਾਂ ਸਿੱਕਿਆਂ ਉੱਤੇ ਹਰੀ ਸਿੱਕਰੀ ਜੰਮੀ ਹੋਈ ਸੀ। ਬਾਪੂ ਨੇ ਕਿਹਾ, ਇਹ ਭੇਟਾਂ ਮੇਰੇ ਲਈ ਬਰਕਤ ਵਾਲੀ ਏ, ਮੇਰੇ ਲਈ ਇਹ ਇੱਕ ਪਵਿੱਤਰ ਚੀਜ਼ ਏ। ਇੱਕ ਹੋਰ ਸਮੇਂ ਬਾਪੂ ਉੜੀਸਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਸਨ। ਇਹਨਾਂ ਪਿੰਡਾਂ ਵਿੱਚ ਬੜੀ ਭਿਆਨਕ ਗਰੀਬੀ ਸੀ। ਬਾਪੂ ਕੋਲ ਆਉਣ ਵਾਲੇ ਲੋਕਾਂ ਦੇ ਤਨਾਂ 'ਤੇ ਕੇਵਲ ਲੀਰਾਂ ਸਨ। ਫੇਰ ਵੀ ਉਹਨਾਂ ਨੇ ਜੋ ਕੁਝ ਬਣ ਸਕਿਆ ਬਾਪੂ ਦੀ ਭੇਟਾਂ ਕੀਤਾ। ਕਈ ਕਿਸਮ ਦੀਆਂ ਸਬਜ਼ੀਆਂ ਅਤੇ ਕੁਝ ਤਾਂਬੇ ਦੇ ਸਿੱਕੇ। ਬਾਪੂ ਦਾ ਦਿਲ ਇਹ ਵੇਖ ਕੇ ਟੁੰਬਿਆ ਗਿਆ। ਉਹਨਾਂ ਦੇ ਮਨ ਵਿੱਚ ਚਾਹ ਹੋਈ ਕਿ ਉਹ ਉੱਥੇ ਹੀ ਵੱਸ ਜਾਣ ਅਤੇ ਉਹਨਾਂ ਦੀ ਸੇਵਾ ਕਰਨ। ਇਹ ਸਭ ਦਰਿਦਰ ਨਾਰਾਇਣ, ਗਰੀਬਾਂ ਦੇ ਭਗਵਾਨ ਦਾ ਰੂਪ ਸਨ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਾਂਧੀ ਚਰਚਾ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਾਂ ਤਕੜਾ ਹੈ। ਦੇਖੋ ਬੱਚਿਆਂ ਵਾਲਿਓ, ਹੁਣ ਤਾਂ ਕਹਿੰਦੇ ਹੁੰਦੇ ਆ ਨਾ ਵੀ ਇੱਕੋ ਹੀ ਚੀਜ਼ ਸੰਸਾ ਜਿਹੜਾ ਹੈ ਇਹੀ ਹੁੰਦਾ ਹੈ ਕਿ ਆਉਣ ਵਾਲੀ ਜਿਹੜੀ ਫਸਲ ਹੈ ਤੇ ਇਹਦੇ ਹੱਲ ਆਪਾਂ ਨੇ ਸਾਰੀ ਦਿਉਂਤਬੰਦੀ ਨੂੰ ਕਿੱਦਾਂ ਵਧਾਉਣਾ ਹੈ, ਕਿੱਦਾਂ ਲੈ ਕੇ ਜਾਣਾ ਹੈ। ਹੁਣ ਜਿੱਦਾਂ ਆਪਾਂ ਸੰਧੂ ਸਾਹਿਬ ਸਾਰੇ ਜਾਣਦੇ ਹਾਂ ਕਿ ਖੇਤੀ ਕਰਨੀ ਅਤੇ ਸੁਰੱਖਿਅਤ ਖੇਤੀ ਕਰਨੀ ਬੜੀ ਜ਼ਰੂਰੀ ਹੈ,
1: ਬਹੁਤ ਜ਼ਰੂਰੀ। ਜਿਹੜੇ ਸਾਡੇ ਕੁਦਰਤੀ ਸੋਮੇ ਆ, ਇਹਨਾਂ ਦੀ ਸੰਭਾਲ ਬੜੀ ਮਹੱਤਵਪੂਰਨ ਹੋ ਗਈ ਹੈ,
0: ਕਿਉਂਕਿ ਦਿਨ ਬ ਦਿਨ ਜਿਹੜਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਚੁਣੌਤੀ ਵੱਧਦੀ ਪਈ ਹੈ ਖੇਤੀ ਦੇ ਖੇਤਰ 'ਚ ਬਹੁਤ ਜ਼ਿਆਦਾ, ਖੇਤੀ ਦੇ ਖੇਤਰ 'ਚ ਬਹੁਤ ਜ਼ਿਆਦਾ। ਸੋ ਇਸ ਕਰਕੇ ਬੜੀ ਸੋਝੀ ਨਾਲ, ਬੜੀ ਸੂਝ ਬੂਝ ਦੇ ਨਾਲ ਹੁਣ ਖੇਤੀ ਸਾਨੂੰ ਕਰਨ ਦੀ ਲੋੜ ਹੈ। ਹੁਣ ਦੇਖੋ ਝੋਨੇ ਦੀ ਫਸਲ ਆਪਾਂ ਸਾਰੀ ਜਾਣਦੇ ਹਾਂ, ਬੀਜਣੀ ਵੀ ਹੈ, ਪਾਣੀ ਵਾਲੀ ਫਸਲ ਹੈ, ਜਿੱਦਾਂ ਕਹਿੰਦੇ ਪਾਣੀ ਦਾ ਬਹੁਤ ਜ਼ਿਆਦਾ ਹਿੱਸਾ ਜਿਹੜਾ ਹੈ ਸਾਡੀ ਇਹ ਫਸਲ ਲੈ ਕੇ ਜਾਂਦੀ ਹੈ।
1: ਹੁਣ ਦੇਖੋ ਤਕਨੀਕ ਬੜੀ ਵਧੀਆ ਆ ਗਈ।
0: ਹਾਂ,
1: ਪਹਿਲਾਂ ਆਪਾਂ ਕਹਿੰਦੇ ਸੀ ਨਾ ਵੀ ਪਾਣੀ ਪਨੀਰੀ ਲਾਓ, ਪਰ ਹੁਣ ਤਾਂ ਜਿਹੜੀ ਸਿੱਧੀ ਬਿਜਾਈ ਵੀ ਹੋ ਸਕਦੀ ਹੈ ਰੁੜੀਆ ਰਾਮ ਜੀ, ਔਰ ਬੜੀ ਕਾਮਯਾਬੀ ਨਾਲ ਹੋਈ ਹੈ ਜੀ। ਹੌਲੀ ਹੌਲੀ ਦੇਖੋ ਸਰਕਾਰ ਕਹਿੰਦੀ ਹੈ ਵੀ ਆਪਾਂ ਉਸ ਪਾਸੇ ਨੂੰ ਹਟ ਕੇ ਇਸ ਪਾਸੇ ਆ ਜਾਓ,
0: ਆ ਜਾਓ।
1: ਇਹਦੇ ਨਾਲ ਜੇ 15 ਤੋਂ ਲੈ ਕੇ 20% ਪਾਣੀ ਦੀ ਬੱਚਤ
0: ਹੋ ਜਾਂਦੀ,
1: ਸਿੱਧੀ ਹੋ ਜਾਂਦੀ ਹੈ, ਸਿਰਫ ਕੁਛ ਉਪਰਾਲੇ ਕਰਨ ਦੀ ਲੋੜ ਪੈਂਦੀ ਆ।
0: ਉਹੀ ਹੈ ਨਾ, ਦੇਖੋ ਜਿੱਦਾਂ ਤੁਸੀਂ ਸਿੱਧੀ ਬਿਜਾਈ ਦਾ ਜ਼ਿਕਰ ਕੀਤਾ ਹੈ, ਇਹਦੇ ਨਾਲ ਨਾਲ ਇਹੀ ਹੈ ਕਿ ਅਸੀਂ ਥੋੜ੍ਹਾ ਰਕਬਾ ਜਿਹੜਾ ਬਾਸਮਤੀ ਵਾਲੇ ਪਾਸੇ ਨੂੰ ਬਿਜਾਈਏ,
1: ਆ ਖੇਤੀ
0: ਰਕਬੇ ਦੀ ਵੰਡ ਵੀ ਕਰੀਏ। ਸਾਡੇ ਕੋਲ ਦਾਲਾਂ ਹੈਗੀਆਂ ਹੈ, ਸੋ ਇਸ ਕਰਕੇ ਦਾਲਾਂ ਥੱਲੇ ਰਕਬਾ ਲੈ ਕੇ, ਮੱਕੀ ਦੇਖੋ ਇੱਕ ਬੜੀ ਵਧੀਆ ਫਸਲ ਹੈ। ਸੋ ਇਸ ਕਰਕੇ ਕਿ ਤਾਂ ਫਸਲ ਹੀ ਵੰਡ ਕਰਨੀ ਸਾਨੂੰ ਬੜੀ ਜ਼ਰੂਰੀ ਹੈ ਕਿ ਅਸੀਂ ਨਿਰਾਪੁਰਾ ਇੱਕੋ ਫਸਲ ਝੋਨੇ ਦੀ ਫਸਲ ਥੱਲੋਂ ਰਕਬਾ ਘਟਾਈਏ, ਅਤੇ ਜੇ ਅਸੀਂ ਝੋ ਬਾਸਮਤੀ ਥੱਲੇ ਜਿੰਨਾ ਰਕਬਾ ਵਧਾ ਸਕਦੇ ਹਾਂ ਬਾਸਮਤੀ ਥੱਲੇ ਲੈ ਕੇ। ਜਿੱਦਾਂ ਮੱਕੀ ਦਾ ਜ਼ਿਕਰ ਕੀਤਾ ਹੈ,
1: ਦੇਖੋ ਬਾਸਮਤੀ ਜਿਹੜੀ ਹੈ ਨਾ ਕੁਛ ਖਾਸ ਇਲਾਕਿਆਂ 'ਚ ਹੀ ਹੋ ਸਕਦੀ ਹੈ ਰਾਮ ਜੀ, ਸਾਰੇ ਇਲਾਕਿਆਂ 'ਚ ਨਹੀਂ ਹੋ ਸਕਦੀ।
0: ਇਹ ਵੀ ਇਹ
1: ਗੱਲ ਜ਼ਰੂਰ ਬੜੀ ਜਿਹੜੀ ਮਹੱਤਵਪੂਰਨ ਹੈਗੀ।
0: ਆ ਕੁਛ ਕਿਸਮਾਂ ਹੈ, ਕੁਛ ਕਿਸਮਾਂ ਹੈ ਸੰਧੂ ਸਾਹਿਬ ਜਿਨ੍ਹਾਂ ਨੂੰ ਆਪਾਂ ਰਕਬੇ ਥੱਲੇ ਲਾਇਆ। ਬਹੁਤ ਸਾਰਾ ਰਕਬਾ ਜਿਹੜਾ ਹੈ, ਬਹੁਤ ਸਾਰੀਆਂ ਕਿਸਮਾਂ ਐਸੀਆਂ ਹੈ ਜਿਹੜਾ ਪੰਜਾਬ ਦਾ ਬਹੁਤ ਸਾਰਾ ਰਕਬਾ ਜਿਹੜਾ ਹੈ ਉਹ ਕਵਰ ਕਰਦੀਆਂ
1: ਕਰਦੀਆਂ।
0: ਸੋ ਇਸ ਕਰਕੇ ਇੱਕ ਤਾਂ ਬਾਸਮਤੀ ਸਾਡੇ ਕੋਲ ਹੱਲ ਹੈ, ਦੂਜਾ ਜਿਹੜਾ ਆਪਾਂ ਜ਼ਿਕਰ ਕੀਤਾ ਮੱਕੀ, ਮੱਕੀ ਇੱਕ ਬਹੁਤ ਵਧੀਆ ਬਦਲ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ, ਢੁਕਵਾਂ ਬਦਲ ਹੈ, ਹੈ ਕਿ ਨਹੀਂ? ਕਿਉਂਕਿ ਇਹ ਫਸਲ ਇੱਕ ਐਸੀ ਫਸਲ ਹੈ ਜਿਹਦੀ ਮੰਡੀਕਾਰੀ ਦੇ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਹੈ, ਅਤੇ ਜਿਹਦੇ 'ਚ ਅੱਗੋਂ ਸੰਭਾਵਨਾਵਾਂ ਕਈ ਨੇ।
1: ਹੁਣ ਮੱਕੀ ਦੇ
0: ਬਹੁ ਮੰਤਵੀ ਫਸਲ ਹੈ, ਸਿਰਫ ਮੱਕੀ ਤੋਂ, ਸਿਰਫ ਮੱਕੀ ਨਹੀਂ ਲੈਂਦੇ ਅਸੀਂ, ਮੱਕੀ ਤੋਂ ਬਹੁਤ ਕੁਛ ਅਸੀਂ ਲੈ ਜਾਂਦੇ ਹਾਂ।
1: ਹਰਾ ਚਾਰਾ ਵੀ ਬਾਅਦ 'ਚ ਮਿਲ ਜਾਂਦਾ
0: ਜੀ,
1: ਸੁਕਾ ਕੇ ਰੱਖ ਲਓ।
0: ਹਾਂ,
1: ਅਤੇ ਆਪਣੇ ਨਾ ਸ਼ਹਿਰਾਂ 'ਚ ਇਹਦਾ ਸਲਾਦ ਬੜਾ ਵਧੀਆ ਬਣਦਾ ਹੈ।
0: ਆਹੋ ਜੀ, ਹੁਣ ਤਾਂ ਬਹੁਤ ਆ, ਦੇਖੋ ਦੁਕਾਨਾਂ ਸੂਪ ਦੇ ਵਿੱਚ ਕੰਮ ਆਉਂਦੀ ਹੈ, ਅਤੇ ਕੌਰਨ ਜਿਹੜੇ ਹੈ ਉਹ ਵਿਕਦੇ ਹੈ ਪੈਕਟਾਂ ਦੇ ਵਿੱਚ, ਬੜੇ ਬੜੇ ਉਹੀ ਬਹੁ ਮੰਤਵੀ। ਜਿੱਦਾਂ ਆਪਾਂ ਕਿਹਾ ਇਹ ਫਸਲ ਸਾਨੂੰ ਇਹੋ ਜਿਹੀਆਂ ਫਸਲਾਂ ਵੱਲ ਸਾਨੂੰ ਆਉਣਾ ਪੈਣਾ, ਝੋਨੇ ਦੇ ਤਾਂ ਬਹੁ ਮੰਤਵੀ ਆਪਾਂ ਕਹਿ ਨਹੀਂ ਸਕਦੇ, ਝੋਨਾ ਇੱਕ ਐਸੀ ਫਸਲ ਹੈ ਇਹਨੂੰ ਅਸੀਂ ਬਹੁ ਮੰਤਵੀ ਵਾਲੇ ਪਾਸੇ ਨਹੀਂ ਲੈ ਸਕਦੇ,
1: ਖਾਂਦੇ ਵੀ ਘੱਟਦੇ ਹਾਂ।
0: ਕਮਾਦ ਸਾਡੀ ਇੱਕ ਬਹੁ ਮੰਤਵੀ ਫਸਲ ਹੈ। ਅੱਜ ਦੇਖੋ ਕਮਾਦ ਦੀ ਜਿਹੜੇ ਕਾਸ਼ਤ ਕਰਦੇ ਹੈ ਜ਼ਿਮੀਂਦਾਰ, ਉਹ ਹੁਣ ਮੰਡੀ 'ਚ ਕਮਾਦ ਨੂੰ ਲਿਜਾਣ ਦੀ ਬਜਾਏ ਉਹ ਆਪਣੇ ਗੁੜ ਜਿਹੜਾ ਹੈ, ਸ਼ੱਕਰ ਹੈ, ਫਿਰ ਗੁੜ ਵੀ ਕਈ ਕਿਸਮ ਦਾ ਹੈ ਨਾ। ਇਸ ਕਰਕੇ ਸਾਨੂੰ ਇਹ ਛੋਟੀਆਂ ਛੋਟੀਆਂ ਸੰਭਾਵਨਾਵਾਂ ਦੇ ਵਿੱਚੋਂ ਬਹੁਤ ਹੱਲ ਜਿਹੜੇ ਆ ਲੱਭਦੇ ਹੈ, ਅਤੇ ਇਹ ਲੱਭਣੇ ਪੈਣੇ ਆ।
1: ਬਿਲਕੁਲ ਬਿਲਕੁਲ ਜੀ, ਜਿੱਦਾਂ ਹੁਣ ਆਪਾਂ ਝੋਨੇ ਦੀ ਗੱਲ ਕਰੀਏ, ਵਧੀਆ ਕਿਸਮ ਦੀ ਚੋਣ ਕਰੋ।
0: ਹਾਂ,
1: ਜਿੱਦਾਂ ਹੁਣ ਸਿੱਧੀ ਬਿਜਾਈ ਦੀ ਗੱਲ ਆ ਰਹੀ ਹੈ ਨਾ, ਕੁਛ ਤਾਂ ਹੁੰਦਾ ਕਿ ਕਰਨੇ ਕੁਛ ਕੰਮ ਨਹੀਂ ਕਰਨੇ। ਇੱਕ ਤਾਂ ਰੇਤਲੀ ਜ਼ਮੀਨ 'ਚ ਬਿਲਕੁਲ ਨਹੀਂ ਬੀਜਣੇ ਜੀ,
0: ਬਿਲਕੁਲ ਸਹੀ,
1: ਇਹ ਬੜੀ ਜ਼ਰੂਰੀ ਗੱਲ ਹੈਗੀ ਹੈ। ਇਹ ਨਹੀਂ ਵੀ ਆਪਾਂ ਸੋਚੀਏ ਵੀ ਹਰ ਜ਼ਮੀਨ ਦੇ ਵਿੱਚ ਬੀਜ ਲਵਾਂਗੇ, ਇਹਨੂੰ
0: ਨਹੀਂ ਹੋ ਸਕਦਾ।
1: ਹਾਂ, ਇਸ ਕਰਕੇ ਇਹਨੂੰ ਖਾਸ ਧਿਆਨ ਰੱਖੋ ਰੁੜੀਆ ਰਾਮ ਜੀ, ਕਿ ਇੱਕ ਤਾਂ ਰੇਤਲੀ ਜ਼ਮੀਨ 'ਚ ਨਹੀਂ ਬੀਜਣੀ, ਜ਼ਮੀਨ ਜਿਹੜੀ ਹੈ ਨਾ ਭਾਰੀ ਹੋਵੇ।
0: ਅੱਛਾ, ਡਾਕਲ
1: ਮੈਨੀ ਤੋਂ ਭਾਰੀ ਹੋਵੇ,
0: ਡਾਕਲ ਪੈਲੀ ਸਾਨੂੰ ਚਾਹੀਦੀ ਹੈ।
1: ਹਾਂ, ਅਤੇ ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਆਪਾਂ ਨੇ ਰੁੜੀਆ ਰਾਮ ਜੀ ਬੀਜਣੀ ਆ ਜਿੱਥੇ ਕਿ ਪਿਛਲੇ ਸਾਲਾਂ ਦੌਰਾਨ ਆਪਾਂ ਨੇ ਝੋਨਾ ਜਿਹੜਾ ਜ਼ਿਆਦਾ ਲਾਇਆ ਹੋ, ਅਤੇ ਪਿਛਲੇ ਸਾਲਾਂ ਵਿੱਚ ਜੇ ਆਪਾਂ ਗੰਨਾ ਜਾਂ ਕਪਾਹ ਜਾਂ ਮੱਕੀ ਲਾਈ ਹੈ ਨਾ, ਉੱਥੇ ਗੁਰੇਜ ਕਰੋ ਜੀ,
0: ਠੀਕ,
1: ਉੱਥੇ ਸਿੱਧਾ ਨਹੀਂ ਬੀਜਣਾ ਝੋਨਾ, ਅਤੇ ਅਗੇਤੀ ਬਿਜਾਈ ਵੀ ਨਾ ਕਰੋ, ਅਤੇ ਲੰਮੇ ਸਮੇਂ ਦੇ ਵਿੱਚ ਜਿਹੜੇ ਪੱਕਦੀਆਂ ਕਿਸਮਾਂ ਹਨ ਉਹਨਾਂ ਤੋਂ ਵੀ ਆਪਾਂ ਨੂੰ ਜਿਹੜਾ ਗੁਰੇਜ ਕਰਨਾ ਚਾਹੀਦਾ ਹੈਗਾ,
0: ਕਿਉਂਕਿ
1: ਪਾਣੀ ਜਿਹੜਾ ਜ਼ਿਆਦਾ ਲੱਗੂ
0: ਉਹ ਖਪਤ ਉਨੀ ਜ਼ਿਆਦਾ ਹੋ।
1: ਹਾਂ, ਅਤੇ ਖੇਤ ਨੂੰ ਨਾ ਬਿਜਾਈ ਤੋਂ ਪਹਿਲਾਂ ਜ਼ਿਆਦਾ ਤਿਆਰੀ ਵੀ ਨਾ ਕਰੀਏ, ਜੇ ਕਿਰਨਾ ਜਾਂ ਆਪਾਂ ਖੇਤ ਦਾ ਜਿਹੜਾ ਵੱਤਰ ਆ ਸੁੱਕ ਜਾਂਦਾ ਆ, ਫਸਲ ਜੰਮ ਘੱਟ ਜਾਂਦਾ, ਅਤੇ ਪਹਿਲਾਂ ਪਾਣੀ ਅਗੇਤਾ ਨਾਲ ਲਾਈਏ।
0: ਜੀ ਜੀ ਜੀ,
1: ਇਹਦੇ ਕਿਰਨਾ ਜਿਹੜਾ ਨਦੀਆਂ ਨਾ ਜ਼ਿਆਦਾ ਹੋਣਗੇ ਅਤੇ ਲੋਹੇ ਦੀ ਘਾਟ ਵੀ ਜ਼ਿਆਦਾ ਹੋਊਗੀ।

0: ਸੋ ਬਿਜਾਈ ਲਈ 8 ਤੋਂ ਲੈ ਕੇ 10 ਕਿਲੋ ਜਿਸ ਤਰ੍ਹਾਂ ਮਾਹਰ ਆਪਾਂ ਨੂੰ ਕਹਿੰਦੇ ਆ ਉਹ ਸਾਨੂੰ ਬੀਜ ਇਸਤੇਮਾਲ ਕਰਨਾ ਚਾਹੀਦਾ ਹੈਗਾ। ਅਤੇ 20 ਮਈ ਤੋਂ ਜਦੋਂ ਸਰਕਾਰ ਨੇ ਕਿਹਾ ਕਿ ਬਿਜਾਈ ਕਰਨੀ ਸ਼ੁਰੂ ਕਰ ਸਕਦੇ ਹਾਂ ਆਪਾਂ ਜੀ
1: 20 ਮਈ ਤੋਂ
0: ਅਗੇਤੀ ਜੇ ਆਪਾਂ ਸਿੱਧੀ ਬਿਜਾਈ ਕਰਨੀ ਹੈਗੀ ਹੈ।
1: ਪਰ ਹਾਂ ਜੇ ਸਿੱਧੀ ਕਰਨੀ ਹੈ ਤਾਂ
0: ਹਾਂ ਸਿੱਧੀ ਬਿਜਾਈ ਕਰਨੀ ਹੈ ਤਾਂ 20 ਮਈ ਤੋਂ
1: ਬਿਜਾਈ ਕਰ ਸਕਦੇ
0: ਹੈਗੇ ਹਾਂ। 8 ਤੋਂ ਲੈ ਕੇ 10 ਕਿਲੋ ਬੀਜ
1: ਏਕੜ ਦੇ ਲਿਹਾਜ਼ ਦੇ ਨਾਲ
0: ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਅਤੇ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਹੀ ਲਾਉਣਾ ਗੁੜੀਆ ਰਾਮ ਜੀ
1: ਜੀ ਜੀ।
0: ਅਤੇ ਇੱਕ ਤਾਂ ਦੇਖੋ ਜਿਹੜਾ ਵੱਤਰ ਨਾ ਖੁੰਝਣ ਦਿਓ ਜੀ ਇਹਦੇ ਜੇ ਵੱਤਰ ਖੁੰਝ ਗਿਆ ਤਾਂ ਫਿਰ
1: ਉਹ ਤਾਂ ਦੇਖੋ ਜੀ ਖੁਸ਼ਕ ਪੈ ਗਈ। ਹਾਂ ਉਹ ਤਾਂ ਦੇਖੋ ਆਪਾਂ ਇਹ ਸਾਰੇ ਜਾਣਦੇ ਹਾਂ ਕਿ ਜੇ ਜ਼ਮੀਨ ਦੇ ਵਿੱਚ ਬਣਦੀ ਸਿੱਲ ਨਹੀਂ ਹੋ ਤਾਂ ਦਾਣੇ ਦਾ ਜਿਹੜਾ ਫੁਟਾਰ ਹੈ ਉਹ ਨਹੀਂ ਹੋਣਾ। ਸੋ ਇਸ ਕਰਕੇ ਜ਼ਿਆਦਾਤਰ ਸਿਫਾਰਿਸ਼ ਇਹ ਕੀਤੀ ਜਾਂਦੀ ਵੀ ਰੌਣੀ ਕਰ ਲਓ, ਖੇਤ ਨੂੰ ਤਿਆਰ ਕਰ ਲਓ, ਜ਼ਿਆਦਾ ਵਧੀਆ ਹੈ,
0: ਹਲਕੀ ਰੌਣੀ,
1: ਸਲਾਬ ਦੇਣੀ ਹੈ, ਪਾਣੀ ਖੜਾ ਨਹੀਂ ਕਰਨਾ,
0: ਤਾਂ ਪਾਣੀ ਨਹੀਂ ਖੜਾ ਕਰਨਾ।
1: ਇਹ ਆਮ ਜ਼ਿਮੀਦਾਰ ਨੂੰ ਸੰਧੂ ਸਾਹਿਬ ਦਾ ਗਿਆਨ ਹੈ ਕਿ ਬੱਤਰ ਜਿਹੜੀ ਹੈ ਕਿੰਨੀ ਕੁ ਹੋਣੀ ਚਾਹੀਦੀ ਹੈ, ਕਿਉਂਕਿ ਅਲੱਗ ਅਲੱਗ ਫਸਲਾਂ ਦੀ ਅਲੱਗ ਅਲੱਗ ਬੱਤਰ ਹੈ, ਨਰਮਾ ਕਪਾਹ ਅਲੱਗ ਬੱਤ ਦਾ ਹੁੰਦਾ, ਝੋਨਾ ਜਿਹੜਾ ਥੋੜ੍ਹਾ ਅਲੱਗ ਬੱਤ ਦਾ ਹੁੰਦਾ। ਸੋ ਇਸ ਕਰਕੇ ਜ਼ਮੀਨ ਦੇ ਵਿੱਚ ਬੱਤਰ ਦਾ ਆਪਾਂ ਧਿਆਨ ਰੱਖਣਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤਾ ਗਾਰਾ ਵੀ ਕਰ ਦਿਆਂਗੇ ਤਾਂ ਉਹ ਵੀ ਫਾਇਦਾ ਨਹੀਂ, ਉਹਦਾ ਨੁਕਸਾਨ ਹੀ ਨੁਕਸਾਨ,
0: ਸਲਾਬਾ ਜਿਹਾ ਹੀ ਹੋਵੇ,
1: ਸਲਾਬਾ ਜਿਹਾ ਹੋਵੇ ਤਾਂ ਕਿ ਦਾਣਾ ਜਿਹੜਾ ਹੈ ਉਹਦਾ ਫੁਟਾਰ ਹੋ ਸਕੇ।
0: ਹਾਂ ਲੱਕੀ ਸੀ ਡ੍ਰਿਲ ਜੀ,
1: ਹਾਂ
0: ਇਹਦਾ ਨਾਮ ਹੀ ਲੱਕੀ ਹੈ, ਕਿਸਾਨ ਵੀ ਉਹਨਾਂ ਵਾਸਤੇ ਬੜੀ ਲੱਕੀ ਹੋ। ਅਤੇ ਉਹ ਆਪਾਂ ਵਰਤ ਕੇ ਬਿਜਾਈ ਕਰ ਲਓ ਅਤੇ ਪਹੀਆਂ ਵਾਲੀ ਡ੍ਰਿਲ ਦੇ ਨਾਲ ਬਿਜਾਈ ਕਰੀਏ ਜੀ
1: ਜੀ ਜੀ।
0: ਇਹਦੇ ਨਾਲ ਜਿਹੜੀ ਕਰੰਟ ਦੀ ਸਮੱਸਿਆ ਘੱਟ ਆਉਂਦੀ ਆ।
1: ਅੱਛਾ,
0: ਅਤੇ ਪੰਗਾਰਾ ਜੇ ਵਧੀਆ ਹੋਊਗਾ ਤਾਂ ਫਸਲ ਦੇਖੋ ਆਪਣੀ ਵਧੀਆ ਹੋਊਗੀ ਰੁੜੀ ਆਰਾਮ ਜੀ। ਮਤਲਬ ਹੈ ਕਿ ਆਪਾਂ ਮਾਹਿਰਾਂ ਨਾਲ ਸੰਪਰਕ ਰੱਖੋ।
1: ਆਹ ਇੱਕ ਥੋੜ੍ਹਾ ਜਿਹਾ ਸਾਡੇ 'ਚ ਨਾ ਜਿੱਦਾਂ ਆਪਾਂ ਆਮ ਤੌਰ 'ਤੇ ਆਪਾਂ ਦੇਖਦੇ ਆਂਢ ਗੁਆਂਢ ਦੇ ਵਿੱਚ ਵੀ ਜ਼ਿਮੀਦਾਰ ਥੋੜ੍ਹਾ ਕਾਹਲਾ ਪੈਂਦਾ ਹੈ
0: ਨਹੀਂ
1: ਸਿੱਧੀ ਬਿਜਾਈ ਦੇ ਵਿੱਚ, ਥੋੜ੍ਹੇ ਫੁਟਾਰ ਨੂੰ ਲੈ ਕੇ ਨਾ। ਜਿੱਦਾਂ ਕਹਿੰਦੇ ਨੇ ਵੀ ਕਈ ਆਦਤਾਂ ਹੁੰਦੀਆਂ ਵੀ ਦਹੀਂ ਹਾਲੀ ਵਾਰ ਵਾਰ ਚਾ ਕੇ ਦੇਖੀ ਜਾਣਾ ਢੱਕਣ ਵੀ ਜੰਮਿਆ ਕਿ ਨਹੀਂ, ਜੰਮਿਆ ਕਿ ਨਹੀਂ। ਸੋ ਇਸ ਕਰਕੇ ਫਸਲ ਦੇ ਜੰਮ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਜਿਹੜਾ ਹੈ ਜਿੱਦਾਂ ਕਹਿੰਦੇ ਸਬਰ ਸਬਰ ਕਰਨ ਦੀ ਲੋੜ ਹੁੰਦੀ ਹੈ।
0: ਜੰਮ ਹੁੰਦਾ ਬਹੁਤ ਦੇਰ ਤੋਂ ਕਰਦੇ ਆ, ਕਿਆ ਥੋੜ੍ਹਾ ਰਕਬਾ ਕਰਦੇ ਸੀ, ਹੌਲੀ ਹੌਲੀ ਦੇਖੋ ਆਪਾਂ ਪਿਛਲੇ ਸਾਲ ਵੀ ਕਾਫੀ ਰਕਬਾ ਹੋਇਆ, ਇਸ ਸਾਲ ਆਪਾਂ ਹੋਰ ਜ਼ਿਆਦਾ ਕਰੀਏ ਤਾਂ ਕਿ ਜਿਹੜੇ ਸਾਡੇ ਕੁਦਰਤੀ ਸੋਮਾ ਪਾਣੀ ਆ ਦੇਖੋ ਆਪਣੇ ਕੋਲ, ਇਹਦੀ ਬਚਤ ਵਾਸਤੇ ਬੜੀ ਮਹੱਤਵਪੂਰਨ ਗੱਲ ਹੈ।
1: ਇਹ ਤਾਂ ਉਹੀ ਹੈ ਜੀ, ਦੇਖੋ ਵੀ ਥੋੜ੍ਹਾ ਥੋੜ੍ਹਾ ਖਾਈਏ, ਨਹੀਂ ਤਾਂ ਚੁੱਲ੍ਹੇ ਅੱਗੇ ਆਈਏ ਵਾਲਾ ਹਿਸਾਬ ਹੈ। ਵੀ ਜੇ ਤਾਂ ਅਸੀਂ ਸੰਕੋਚ ਨਾਲ ਇਹਦੀ ਖੇਤੀ ਵੱਲ ਤੁਰ ਪਏ, ਇਸੇ ਲਿਹਾਜ਼ ਨਾਲ ਕਰਦੇ ਰਹੇ, ਥੋੜ੍ਹੀ ਜਿਹੀ ਫਸਲ ਹੀ ਵੰਡ ਕਰ ਲਈ, ਥੋੜ੍ਹਾ ਜਿੱਦਾਂ ਤੁਸੀਂ ਕਿਹਾ ਸਿੱਧੀ ਬਿਜਾਈ ਵਾਲੇ ਪਾਸੇ ਨੂੰ ਤੁਰ ਪਏ, ਥੋੜ੍ਹਾ ਝੋਨੇ ਤੋਂ ਛੱਡ ਕੇ ਬਾਸਮਤੀ ਵਾਲੇ ਪਾਸੇ ਨੂੰ ਆ ਗਏ, ਫਿਰ ਤਾਂ ਇਹ ਜਿਹੜਾ ਹੈ ਫਸਲ ਚੱਲਦੀ ਰਹੂਗੀ। ਨਹੀਂ ਤਾਂ ਫਿਰ ਕਿਸੇ ਨਾ ਕਿਸੇ ਟਾਈਮ 'ਤੇ ਸਾਨੂੰ ਜਵਾਬ ਮਿਲ ਜਾਣਾ, ਫਿਰ ਵੀ ਤਾਂ ਅਸੀਂ ਦੂਜੇ ਪਾਸੇ
0: ਜਾਣਾ ਹੀ ਜਾਣਾ ਹੈ ਨਾ।
1: ਖੇਤੀ ਇਹ ਤਾਂ ਹੈ ਨਹੀਂ ਵੀ ਖੇਤੀ ਛੱਡ ਜਾਂਗੇ ਅਤੇ ਅਸੀਂ ਹੱਟੀਆਂ ਪਾ ਲਾਂਗੇ ਜਾਂ ਹੋਰ ਕੰਮ ਕਰ ਲਾਂਗੇ, ਕਰਨੀ ਤਾਂ ਖੇਤੀ ਪੈਣੀ ਹੈ ਨਾ।
0: ਬਿਲਕੁਲ ਬਿਲਕੁਲ ਜੀ, ਖੇਤ ਕਿਸਾਨ ਹੁਣ ਖੇਤੀਬਾੜੀ ਦਾ ਕੰਮ ਕਰੂ, ਕਿੱਧਰ ਜਾਏਗਾ,
1: ਕਿੱਥੇ ਜਾਏਗਾ। ਸੋ ਇਸ ਕਰਕੇ ਜੇ ਚਿਰ ਸਥਾਈ ਆਪਾਂ ਖੇਤੀ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਇਹੀ ਉਪਰਾਲੇ ਹੈ ਜਿਹੜੇ ਸੰਧੂ ਸਾਹਿਬ ਅਮਲ ਦੇ ਵਿੱਚ ਹੁਣ ਤੋਂ ਹੀ, ਕਿਉਂਕਿ ਆਹ ਸਮਾਂ ਸਾਡੇ ਕੋਲ ਮੁੱਢਲੀ ਵਿਉਂਤਬੰਦੀ ਜਿੱਦਾਂ 20 ਮਈ ਜਿਹੜਾ ਸਾਡੇ ਕੋਲ ਸਮਾਂ ਹੈ, ਸੋਹਣਾ ਸਮਾਂ ਹੈ, ਬੀਜ ਦਾ ਪ੍ਰਬੰਧ ਕਰ ਲਈਏ ਆਪਾਂ, ਸਾਰੀਆਂ ਚੀਜ਼ਾਂ ਦਾ ਇਸ ਟਾਈਮ ਦੇ ਉੱਤੇ ਪ੍ਰਬੰਧ ਹੋ ਸਕਦਾ ਹੈ।
0: ਹਾਂ, ਸੀਡ ਡ੍ਰਿਲ ਦਾ ਪ੍ਰਬੰਧ ਕਰ,
1: ਹਾਂ
0: ਮਾਹਰਾਂ ਨਾਲ ਸੰਪਰਕ ਕਰਕੇ
1: ਚੱਲੀਏ ਆਪਾਂ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 95ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 95ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਸਵੇਰੇ 7:02 ਤੇ ਤੁਸੀਂ ਸਾਡਾ ਮਾਰਨਿੰਗ ਸ਼ੋ ਸੋਹਣੀ ਸਵੇਰ ਸੁਣੋਗੇ। 8:40 ਤੇ ਤੁਹਾਨੂੰ ਪੰਜਾਬੀ ਫਿਲਮੀ ਗੀਤ ਸੁਣਾਵਾਂਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਖੇਤਰੀ ਸਮਾਚਾਰ ਇਕਾਈ ਤੇ ਆਕਾਸ਼ਵਾਣੀ ਜਲੰਧਰ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਏਕ ਪੇੜ ਮਾਂ ਕੇ ਨਾਮ। ਪ੍ਰਸਾਰਣ ਸਮਾਂ ਹੋਏਗਾ ਸਵੇਰੇ 9:02 ਤੇ। ਸਾਢੇ 9 ਵਜੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਸੁਣੋ ਉਮੰਗ। 10:02 ਤੇ ਤੁਸੀਂ ਆਪਣੀ ਫਰਮਾਇਸ਼ ਦੇ ਫਿਲਮੀ ਗੀਤ ਸੁਣੋਗੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। 11:05 ਤੇ ਪ੍ਰਸਾਰਿਤ ਕੀਤਾ ਜਾਏਗਾ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੋਏਗਾ 94-655-36-070। ਇਹ ਵਟਸਐਪ ਮੈਸੇਜ ਤੁਹਾਨੂੰ ਸਵੇਰੇ 10 ਵਜੇ ਤੋਂ 10:30 ਵਜੇ ਦੇ ਦਰਮਿਆਨ ਕਰਨੇ ਹੋਣਗੇ। ਪਰਿਵਾਰਕ ਪ੍ਰੋਗਰਾਮ ਵਾਸਤੇ ਵਿਹੜੇ ਦੁਪਹਿਰ 12:05 ਤੇ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਪਲਕਪ੍ਰੀਤ ਕੌਰ ਹੋਰਾਂ ਨਾਲ ਕੀਤੀ ਇੱਕ ਮੁਲਾਕਾਤ ਸੁਣੋਗੇ। ਵਿਸ਼ਾ ਹੋਏਗਾ ਕੁਦਰਤ ਦੀ ਪੁਕਾਰ। ਉਮਰਾਂ ਦੇ ਪੈਂਡੇ ਪ੍ਰੋਗਰਾਮ ਤਹਿਤ ਆਤਮ ਪ੍ਰਕਾਸ਼ ਹੋਰਾਂ ਦੇ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਸੁਰਖੀਆਂ 'ਚ ਔਰਤ, ਗੁਣਕਾਰੀ ਰਸੋਈ, ਇਹ ਸਿਲਸਿਲੇ ਵੀ ਪ੍ਰਸਾਰਿਤ ਕੀਤੇ ਜਾਣਗੇ। ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਫਿਲਮੀ ਗੀਤ ਸੁਣੋ ਦੁਪਹਿਰ 1:15। ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ ਦੁਪਹਿਰ 2:30। ਅੱਜ ਦੇ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਸੁਰਜੀਤ ਕੁਮਾਰ। ਦੁਪਹਿਰ 3 ਵਜੇ ਸਾਡੇ DTH ਚੈਨਲ ਤੋਂ ਪ੍ਰਸਾਰਿਤ ਕੀਤਾ ਜਾਏਗਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 ਤੇ ਸੁਫੀਆਨਾ ਕਲਾਮ ਪ੍ਰੋਗਰਾਮ 'ਚ ਅਮਨਦੀਪ ਸਿੰਘ ਹੋਰਾਂ ਦੀ ਆਵਾਜ਼ 'ਚ ਸੂਫੀ ਬੋਲ ਸੁਣੋਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਸ਼ਾਮ 6:30 ਦਾ, ਜਿਸ ਵਿੱਚ ਕੰਮ ਦੀਆਂ ਗੱਲਾਂ ਮੰਡੀਆਂ ਦੇ ਭਾਅ ਦੇ ਨਾਲ ਨਾਲ ਇੱਕ ਰੂਪਕ ਤੁਹਾਨੂੰ ਸੁਣਾਵਾਂਗੇ ਕਾਦਰ ਦੀ ਕੁਦਰਤ। ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਗੀਤਾਂ ਦਾ ਪ੍ਰੋਗਰਾਮ ਸਭ ਦੀ ਪਸੰਦ ਪੇਸ਼ ਕੀਤਾ ਜਾਏਗਾ। ਰਾਤ 7:10 'ਤੇ ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਾਪੂਰਨਾ ਦੇਵੀ ਹੋਰਾਂ ਦੇ ਨਾਲ ਇੱਕ ਮੁਲਾਕਾਤ। ਵਿਸ਼ਾ ਹੋਏਗਾ ਮਹਿਲਾ ਸਸ਼ਕਤੀਕਰਨ। ਰਾਤ 7:45 'ਤੇ ਸਬਰੰਗ ਪ੍ਰੋਗਰਾਮ ਨਸ਼ਰ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਡਾਕਟਰ ਆਬਿਦ ਅਲੀ ਖਾਨ ਦਾ ਅਫਸਾਨਾ ਸੁਣੋਗੇ ਏਕ ਜ਼ਖਮ ਔਰ ਸਹੀ। ਰਾਤ 8:00 ਸੁਣੋ ਫਿਲਮੀ ਗੀਤਾਂ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:30 ਤੁਹਾਨੂੰ ਰੂਬਰੂ ਪ੍ਰੋਗਰਾਮ 'ਚ ਮਸ਼ਹੂਰ ਲੇਖਕ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਕੀਤੀ ਮੁਲਾਕਾਤ ਸੁਣਾਵਾਂਗੇ। ਰਾਤ 10:02 'ਤੇ ਸੁਰਛਨਕਾਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ। ਰਾਤ 10:30 ਸਰਗਮ ਪ੍ਰੋਗਰਾਮ 'ਚ ਫਿਲਮੀ ਗੀਤ ਸੁਣੋ ਅਤੇ ਦੇਰ ਰਾਤ 11:10 'ਤੇ ਸਾਡੇ DTH ਚੈਨਲ ਤੋਂ ਸੁਣੋਗੇ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ। ਇਹ ਪ੍ਰੋਗਰਾਮ ਦੇਰ ਰਾਤ 11:10 ਤੋਂ ਦੇਰ ਰਾਤ 1 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੋ ਪਰਿਚਿਤ ਹੈ ਤੇ ਸੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋ ਰਹੇ ਨੇ। ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।
1: ਈਐਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯੰਤਾਂ ਪ੍ਰਵਾਚਕੋ ਨਰਿੰਦਰ ਦੱਤ ਸੇਮਵਾਲ। अथ वार्ताः। प्रधानमंत्री नरेन्द्र मोदी अद्य गुजरातस्य दमनक्षेत्रस्य भ्रमणं करिष्यति। सः सूरतनगरे राजमार्गस्य विद्युदुत्पादन प्रकल्पस्य औद्यमिकक्षेत्रस्य च कृते 8,18,000 करोडि रूप्यकाणां बहुविध विकास परियोजनानां समर्पणं शिलान्यासं च करिष्यति। श्रीमोदी सूरतनगरे 200 शय्यायुक्तं ESIC इति चिकित्सालयम् अपि उद्घाटयिष्यति, यत् विशिष्टक्षेत्रेषु आधुनिकमाध्यमिकस्वास्थ्यसेवाः प्रदास्यति। प्रधानमन्त्री गुजरात सर्वकारस्य अनेकेषां महत्वपूर्णानाम् उपक्रमाणाम् उद्घाटनमपि करिष्यति।

ਦੀ ਪੁਰੀ ਤੇ ਨਿਤਿਨ ਗਡਕਰੀ ਵੱਲੋਂ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ ਗਈ। ਅੱਜ ਵਿਸ਼ਵ ਚੁਗਿਰਦਾ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰਿਲੇਅ ਅਥਲੈਟਿਕਸ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਆਪ ਖੁਦਰੇ ਢੰਗ ਨਾਲ ਫੀਸਾਂ ਵਿੱਚ ਵਾਧੇ ਅਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨਾਕਾਮ। 2.5 ਕਿਲੋ RDX ਆਧਾਰਿਤ IED ਸਮੇਤ 2 ਮੁਲਜ਼ਮ ਕਾਬੂ ਕੀਤੇ ਗਏ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸੁਣੋਗੇ ਸਵੇਰੇ 9 ਵਜੇ। ਆਕਾਸ਼ਵਾਣੀ ਜਲੰਧਰ ਤੇ ਹੁਣ ਪ੍ਰੋਗਰਾਮ ਸੋਹਣੀ ਸਵੇਰ।

ਬਿਲਕੁਲ ਜੀ, ਹਰ ਬੰਦਾ ਜ਼ਿੰਦਗੀ 'ਚ ਆਪਣੀ ਸੋਚ, ਆਪਣੇ ਕਰਮਾਂ ਦਾ ਗੀਤ ਇਸ ਜੱਗ ਵਿੱਚ ਗਾਉਂਦਾ ਹੈ ਅਤੇ ਫਿਰ ਗਾ ਕੇ ਚਲਾ ਜਾਂਦਾ। ਅਤੇ ਆਕਾਸ਼ਵਾਣੀ ਜਲੰਧਰ 'ਤੇ ਇਨਫੋਟੇਨਮੈਂਟ ਦਾ ਗੀਤ ਗਾਉਣ ਲਈ ਅੱਜ ਤੁਹਾਡਾ ਦੋਸਤ ਵੀਰਿੰਦਰ ਆ ਗਿਆ ਜੀ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਸੁਣਾਓ ਜੀ, ਤੁਹਾਡਾ ਜੀਵਨ ਸੰਗੀਤ ਕਿੱਦਾਂ ਚੱਲ ਰਿਹਾ? ਪਿਆਰ ਅਤੇ ਊਰਜਾ ਦੇ ਸੁਰ ਵਿੱਚ ਹੈ ਨਾ? ਚਲੋ, ਵਧੀਆ ਗੱਲ ਹੈ। ਵੈਸੇ ਨਾ, ਅੱਜ ਕੱਲ੍ਹ ਜਦੋਂ ਵੀ ਸੰਗੀਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੋ ਗੱਲ ਪੁਰਾਣੇ ਸੰਗੀਤ ਵਿੱਚ ਸੀ ਉਹ ਅੱਜ ਦੇ ਸੰਗੀਤ ਵਿੱਚ ਨਹੀਂ, ਅੱਜ ਦੇ ਸੰਗੀਤ ਵਿੱਚ ਪਹਿਲਾਂ ਨਾਲੋਂ ਨਿਘਾਰ ਆ ਗਿਆ। ਪਰ ਤੁਸੀਂ ਕਦੇ ਧਿਆਨ ਕੀਤਾ ਜੀ ਕਿ ਕੁਦਰਤ ਦਾ ਜਿਹੜਾ ਸੰਗੀਤ ਹੈ, ਪੰਛੀਆਂ ਦੀ ਚਹਿਚਹਾਹਟ ਦਾ, ਹਵਾ ਦੇ ਰੁਮਕਣ ਦਾ, ਝਰਨਿਆਂ ਅਤੇ ਦਰਿਆਵਾਂ ਦੀ ਰਵਾਨੀ ਦਾ, ਇਸ ਸੰਗੀਤ ਵਿੱਚ ਕਿਸੇ ਤਰ੍ਹਾਂ ਦਾ ਨਿਘਾਰ ਨਹੀਂ ਆਇਆ। ਇਹਦੀ ਮਹਿਕ ਸਦੀਆਂ ਪਹਿਲਾਂ ਜਿੱਦਾਂ ਦੀ ਹੁੰਦੀ ਸੀ, ਅੱਜ ਵੀ ਉੱਦਾਂ ਦੀ। ਕੁਦਰਤ ਦਾ ਇਹ ਸੰਗੀਤ ਅੱਜ ਵੀ ਉਨਾ ਖਾਲਿਸ ਹੈ ਜਿੰਨਾ ਸਦੀਆਂ ਪਹਿਲਾਂ ਹੋਇਆ ਕਰਦਾ ਸੀ। ਸ਼ਾਇਦ ਇਸ ਕਰਕੇ ਕਿ ਕੋਇਲ ਪੈਸਿਆਂ ਲਈ ਗੀਤ ਨਹੀਂ ਗਾਉਂਦੀ, ਆਪਣੀ ਮਸਤੀ ਲਈ ਗਾਉਂਦੀ ਹੈ, ਜਾਂ ਸੰਗੀਤ ਉਸ ਦੇ ਸੁਭਾਅ ਵਿੱਚ ਹੈ। ਇਸੇ ਲਈ ਕੋਇਲ ਦੀ ਕੂਕ ਵਿੱਚ ਅੱਜ ਵੀ ਮਿਠਾਸ ਹੈ। ਪਵਨ ਇਸ ਕਰਕੇ ਰੁਮਕਦੀ ਹੋਈ ਰੁੱਖਾਂ ਅਤੇ ਪਾਣੀਆਂ ਨਾਲ ਟਕਰਾ ਕੇ ਸੰਗੀਤ ਪੈਦਾ ਨਹੀਂ ਕਰਦੀ ਕਿ ਉਹਨੂੰ ਢੇਰ ਸਾਰਾ ਪੈਸਾ ਮਿਲੇਗਾ। ਸੰਗੀਤ ਉਹਦਾ ਜੀਵਨ ਹੈ। ਕਾਇਨਾਤ ਦਾ ਇਹ ਜਿਹੜਾ ਵਿਰਾਟ ਸੰਗੀਤ ਹੈ ਨਾ ਜੀ, ਸਾਨੂੰ ਇਹੀ ਸੁਨੇਹਾ ਦਿੰਦਾ ਹੈ ਕਿ ਮਸਤੀ 'ਚ ਆਪਣੇ ਹੁਨਰ, ਆਪਣੇ ਅਮਲ, ਆਪਣੇ ਕਰਮ ਦਾ ਸੰਗੀਤ ਅਸੀਂ ਛੇੜਦੇ ਜਾਈਏ। ਇਹ ਮਸਤੀ ਸਾਨੂੰ ਜੱਗ ਵਿੱਚ ਸੋਭਾ ਵੀ ਦਿੰਦੀ ਹੈ ਅਤੇ ਮਨ ਦਾ ਸਕੂਨ ਵੀ। ਸੋਹਣੀ ਸਵੇਰ ਪ੍ਰੋਗਰਾਮ 'ਚ ਹੁਣ ਫਿਰ ਸੰਗੀਤ ਹੋ ਜਾਏ ਥੋੜ੍ਹਾ ਜਿਹਾ। ਇਹ ਗੀਤ ਸੁਣੋ ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਸਾਡਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ।

ਕਿਸ਼ੋਰ ਕੁਮਾਰ ਹੋਰਾਂ ਦਾ ਗਾਇਆ ਕੁਦਰਤ ਫਿਲਮ ਦਾ ਗੀਤ ਗੱਲ ਤਾਂ ਬਿਲਕੁਲ ਸਹੀ ਕਹਿ ਰਿਹਾ ਜੀ ਕਿ ਪਿਆਰ ਦੇ ਜਜ਼ਬੇ ਤੋਂ ਬਗੈਰ ਬੰਦੇ ਦਾ ਜਿਉਣਾ ਬਹੁਤ ਮੁਸ਼ਕਿਲ ਹੈ। ਹਰ ਜੀਵਨ ਦੀ ਖੁਸ਼ੀ ਦਾ ਆਧਾਰ ਹੀ ਪਿਆਰ ਹੈ। ਹੁਣ ਜੇ ਆਪਸੀ ਰਿਸ਼ਤਿਆਂ 'ਚ ਪਿਆਰ ਨਹੀਂ ਤਾਂ ਇੱਕ ਘਰ ਵਿੱਚ ਇੱਕ ਛੱਤ ਥੱਲੇ ਰਹਿੰਦਿਆਂ ਵੀ ਸੱਤ ਸਮੁੰਦਰਾਂ ਜਿੰਨੇ ਫਾਸਲੇ ਹੋ ਸਕਦੇ ਨੇ, ਅਤੇ ਜੇ ਪਿਆਰ ਹੈ ਤਾਂ ਸੱਤ ਸਮੁੰਦਰ ਪਾਰ ਰਹਿਣ ਵਾਲੇ ਵੀ ਦਿਲ ਦੇ ਬਹੁਤ ਨਜ਼ਦੀਕ ਹੁੰਦੇ ਨੇ। ਅਤੇ ਜੇ ਗੌਰ ਨਾਲ ਵੇਖੀਏ ਨਾ ਤਾਂ ਇਸ ਧਰਤੀ 'ਤੇ ਬੰਦੇ ਨੇ ਜੋ ਵੀ ਹਾਸਲ ਕੀਤਾ ਨਾ ਉਹ ਪਿਆਰ ਨਾਲ ਹੀ ਕੀਤਾ ਹੈ ਜੀ। ਜਿਨ੍ਹਾਂ ਨੂੰ ਆਪਣੇ ਮਕਸਦ ਨਾਲ ਆਪਣੇ ਸੁਪਨਿਆਂ ਦੇ ਨਾਲ ਪਿਆਰ ਹੈ ਉਹ ਦਿਨ ਰਾਤ ਇੱਕ ਕਰਕੇ ਬੜੇ ਚਾਅ ਅਤੇ ਉਤਸ਼ਾਹ ਨਾਲ ਸੰਘਰਸ਼ ਕਰਦੇ ਨੇ, ਮਿਹਨਤ ਕਰਦੇ ਨੇ ਅਤੇ ਆਪਣੇ ਮਕਸਦ ਨੂੰ ਹਾਸਿਲ ਕਰ ਲੈਂਦੇ ਨੇ। ਤਾਮਿਲਨਾਡੂ 'ਚ ਨਾ BL ਬਗਨਾਨੀ ਨਾਮ ਦੇ ਇੱਕ ਵੱਡੇ ਕਾਰੋਬਾਰੀ ਨੇ ਜੋ ਪਲਾਈਵੁੱਡ ਦਾ ਬਿਜ਼ਨਸ ਕਰਿਆ ਕਰਦੇ ਸੀ, ਅਤੇ ਫਿਰ ਜਿਨ੍ਹਾਂ ਨੂੰ ਵਾਤਾਵਰਣ ਦੇ ਨਾਲ ਪਿਆਰ ਪੈ ਗਿਆ ਅਤੇ ਪਿਆਰ ਦੀ ਇਸ ਰੌਸ਼ਨੀ 'ਚ ਉਹਨਾਂ ਵੇਖਿਆ ਕਿ ਯਾਰ ਪਲਾਈਵੁੱਡ ਬਣਾਉਣ ਲਈ ਨਾ ਰੁੱਖ ਬੜੇ ਵੱਢਣੇ ਪੈਂਦੇ ਨੇ ਜਿਸ ਕਰਕੇ ਵਾਤਾਵਰਣ ਦਾ ਬੜਾ ਨੁਕਸਾਨ ਹੁੰਦਾ। ਸੋ ਜੀ ਉਹਨਾਂ ਨੇ ਕੀ ਕੀਤਾ ਕਿ ਪਲਾਈਵੁੱਡ ਬਣਾਉਣ ਵਾਲੀ ਆਪਣੀ ਕੰਪਨੀ ਹੀ ਵੇਚ ਦਿੱਤੀ ਅਤੇ ਫੈਸਲਾ ਕੀਤਾ ਕਿ ਕੁਝ ਇੱਦਾਂ ਦਾ ਕੀਤਾ ਜਾਵੇ ਜੋ ਵਾਤਾਵਰਣ ਦਾ ਮਾੜਾ ਨਾ ਕਰੇ। ਫਿਰ ਉਹ ਜਾਪਾਨ ਅਤੇ ਕੋਰੀਆ ਗਏ। ਉਹਨਾਂ ਮੁਲਕਾਂ 'ਚੋਂ ਵਾਪਸ ਆ ਕੇ ਨਾ ਉਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ। ਉਹਨਾਂ ਨੇ ਚੌਲਾਂ ਦੀ ਫੱਕ ਇਕੱਠੀ ਕੀਤੀ, ਉਹਦਾ ਪਾਊਡਰ

ਉਹਦੇ 'ਚ ਮਿਨਰਲਸ ਅਤੇ ਪੋਲੀਮਰ ਰੈਜ਼ਿਨਸ ਮਿਲਾਏ ਅਤੇ ਫਿਰ NFC ਬੋਰਡ ਤਿਆਰ ਕੀਤੇ ਜੋ ਪਲਾਈਵੁੱਡ ਵਰਗੇ ਦਿਸਦੇ ਨੇ ਪਰ ਉਹਦੇ ਨਾਲੋਂ ਜ਼ਿਆਦਾ ਬਿਹਤਰ ਨੇ ਕਿਉਂਕਿ ਇਹ ਜਿਹੜੇ ਬੋਰਡ ਨੇ ਇਹ ਵਾਟਰਪਰੂਫ ਨੇ ਫਾਇਰਪਰੂਫ ਨੇ ਅਤੇ ਸਿਉਂਕ ਦਾ ਇਹਨਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਅਤੇ ਅੱਜ ਜਿਹੜੇ ਇਹਨਾਂ ਦੇ ਇਹ NFC ਬੋਰਡਸ ਨੇ ਨਾ ਇਹ ਪੂਰੇ ਦੇਸ਼ ਵਿੱਚ ਹਰਮਨ ਪਿਆਰੇ ਹੋ ਰਹੇ ਨੇ। ਸੋ ਜੀ, ਪਿਆਰ ਦਾ ਭਾਵ ਬੰਦੇ ਲਈ ਨਵੇਂ ਰਸਤੇ ਖੋਲ੍ਹ ਦਿੰਦਾ। ਪਿਆਰ ਦੀ ਬਹਾਰ ਦੀ ਨੁਹਾਰ ਹੀ ਵੱਖਰੀ ਹੁੰਦੀ ਹੈ। ਸੋ ਰਿਸ਼ਤਿਆਂ ਨੂੰ, ਆਪਣੇ ਕੰਮ ਨੂੰ, ਕੁਦਰਤ ਨੂੰ ਪਿਆਰ ਦੀ ਨਜ਼ਰ ਨਾਲ ਵੇਖੀਏ, ਨਜ਼ਾਰੇ ਆ ਜਾਣਗੇ। ਫਿਲਹਾਲ ਜੀ, ਨਜ਼ਾਰੇਦਾਰ ਜਿਹਾ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਸੁਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾ ਰਹੇ ਸੋਹਣੀ ਸਵੇਰ ਪ੍ਰੋਗਰਾਮ 'ਚ ਤੁਸੀਂ ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਗੀਤ ਸੁਣ ਰਹੇ ਸੀ ਅਤੇ ਇਸ ਗੀਤ ਵਿੱਚ ਨਾ ਦਿਲਜੀਤ ਦੋਸਾਂਝ ਪਿਆਰ ਦੇ ਬੋਲ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਕੋਸ਼ਿਸ਼ ਕਾਮਯਾਬ ਰਹੀ ਹੈ। ਵੇਖੋ ਜੀ, ਸਿਆਣੇ ਕਹਿੰਦੇ ਨੇ ਕਿ ਕੋਸ਼ਿਸ਼ ਇਮਾਨਦਾਰ ਹੋਵੇ ਤਾਂ ਫਿਰ ਕਾਮਯਾਬੀ ਮਿਲ ਹੀ ਜਾਂਦੀ ਹੁੰਦੀ ਹੈ। ਇੱਕ ਵਾਰ ਨਾ ਉਜਾਗਰ ਭੋਲੇ ਦੀ ਕੋਸ਼ਿਸ਼ ਦੀ ਤਾਰੀਫ ਕਰਦਾ ਹੋਇਆ ਉਹਨੂੰ ਕਹਿ ਰਿਹਾ ਸੀ ਕਿ ਯਾਰ ਭੋਲੇ, ਤੇਰੀ ਬੂਟੇ ਲਾਉਣ ਦੀ ਕੋਸ਼ਿਸ਼ ਬੜੀ ਕਾਮਯਾਬ ਰਹੀ ਹੈ। ਤੂੰ ਆਪਣੇ ਘਰ ਵਿੱਚ ਇੰਨੇ ਬੂਟੇ ਲਾਏ ਨੇ

ਕਿ ਤੇਰਾ ਘਰ ਹਰ ਕਮਰਾ ਕਮਰਾ ਘੱਟ ਘਰ ਘੱਟ ਅਤੇ ਜੰਗਲ ਜ਼ਿਆਦਾ ਲੱਗਦਾ। ਇਹ ਸੁਣ ਕੇ ਨਾ ਭੋਲਾ ਕਹਿਣ ਲੱਗਾ ਕਿ ਯਾਰ ਬਸ ਕੋਸ਼ਿਸ਼ ਵਾਲੀ ਤਾਂ ਕੋਈ ਗੱਲ ਨਹੀਂ, ਸਾਨੂੰ ਨਾ ਕਿਸੇ ਸਿਆਣੇ ਨੇ ਦੱਸਿਆ ਸੀ ਕਿ ਜਦੋਂ ਤੁਹਾਡੀ ਮੀਆਂ ਬੀਵੀ ਦੀ ਆਪਸ ਵਿੱਚ ਲੜਾਈ ਹੋਵੇ ਨਾ ਤਾਂ ਤੁਸੀਂ ਇੱਕ ਬੂਟਾ ਲਾ ਦਿਆ ਕਰੋ, ਬਸ ਉਸੇ ਕਰਕੇ ਘਰ ਜੰਗਲ ਬਣ ਗਿਆ। ਫਿਲਹਾਲ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਨਾ ਆਪਾਂ ਵੀ ਇੱਕ ਬੂਟਾ ਲਾਉਣਾ ਇਤਿਹਾਸ ਦਾ, ਅੱਜ ਦੇ ਦਿਨ ਦਾ ਇਤਿਹਾਸ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਸਾਲ 1879 ਵਿੱਚ ਭਾਰਤ ਵਿੱਚ ਟ੍ਰੇਡ ਯੂਨੀਅਨ ਅੰਦੋਲਨ ਦੇ ਮੋਢੀ ਨਾਰਾਇਣ ਮਲਹਾਰ ਜੋਸ਼ੀ ਇਹਨਾਂ ਦਾ ਜਨਮ ਹੋਇਆ ਸੀ। ਐਨ ਐਮ ਜੋਸ਼ੀ ਹੋਰਾਂ ਨੇ ਭਾਰਤ ਵਿੱਚ ਮਜ਼ਦੂਰਾਂ ਦੇ ਹੱਕਾਂ ਲਈ ਬਹੁਤ ਵੱਡੇ ਪੱਧਰ 'ਤੇ ਬਾਅਦ ਵਿੱਚ ਕੰਮ ਕੀਤਾ ਸੀ। ਅੱਜ ਦੇ ਹੀ ਦਿਨ ਸਾਲ 1999 'ਚ ਭਾਰਤ ਨੇ ਸਤਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਸਵਦੇਸ਼ੀ ਮਿਜ਼ਾਇਲ ਤ੍ਰਿਸ਼ੂਲ ਦਾ ਸਫਲ ਪ੍ਰੀਖਣ ਕੀਤਾ ਸੀ, ਜਿਸ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਬਹੁਤ ਮਜ਼ਬੂਤ ਕੀਤਾ ਸੀ। ਅੱਜ ਦਾ ਹੀ ਉਹ ਦਿਨ ਸੀ ਜਦੋਂ ਸਾਲ 1999 ਵਿੱਚ ਕਾਰਗਿਲ ਯੁੱਧ ਦੇ ਦੌਰਾਨ ਭਾਰਤ ਸਰਕਾਰ ਅਤੇ ਫੌਜ ਨੇ ਅਧਿਕਾਰਿਤ ਤੌਰ 'ਤੇ ਇਹ ਮੰਨਿਆ ਸੀ ਕਿ ਪਾਕਿਸਤਾਨੀ ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ ਆ ਚੁੱਕੇ ਨੇ। ਇਸ ਦਿਨ ਭਾਰਤ ਨੇ ਵੱਡੇ ਪੱਧਰ 'ਤੇ ਆਪਰੇਸ਼ਨ ਵਿਜੇ ਤਹਿਤ ਜਵਾਬੀ ਕਾਰਵਾਈ ਤੇਜ਼ ਕੀਤੀ ਸੀ। ਅਤੇ ਅੱਜ ਦੇ ਹੀ ਦਿਨ ਸਾਲ 2017 ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਭਾਰਤ ਦੇ ਸਭ ਤੋਂ ਭਾਰੀ ਰਾਕੇਟ GSLV Mark 3D1 ਦਾ ਸਫਲਤਾਪੂਰਵਕ ਪ੍ਰਕਸ਼ੇਪਣ ਕੀਤਾ ਸੀ। ਇਸ ਰਾਕੇਟ ਦੀ ਮਦਦ ਨਾਲ GSAT-19 ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਿਆ ਗਿਆ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਆਪਣੇ ਮਕਸਦ ਲਈ ਜਿਹੜੇ ਕਮਲੇ ਹੋ ਕੇ ਆਪਣੀ ਧੁਨ 'ਚ ਕੰਮ ਕਰਦੇ ਰਹਿੰਦੇ ਨੇ ਨਾ, ਅਸਲ ਵਿੱਚ ਸਿਆਣੇ ਉਹੀ ਨੇ। ਕਿਉਂਕਿ ਜਦੋਂ ਤੱਕ ਆਪਣੇ ਮਕਸਦ ਲਈ ਤੁਸੀਂ ਕਮਲੇ ਹੋ ਕੇ ਮਿਹਨਤ ਨਹੀਂ ਨਾ ਕਰਦੇ, ਉਦੋਂ ਤੱਕ ਗੱਲ ਨਹੀਂ ਬਣਦੀ। ਅਤੇ ਜੀ, ਅੱਜ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਮਲੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਪਰ ਅਸੀਂ ਕਮਲਿਆਂ ਵਾਂਗ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਕੇ ਪਲਾਸਟਿਕ ਪ੍ਰਦੂਸ਼ਣ ਪੈਦਾ ਕਰਕੇ ਨਵੀਆਂ ਸਮੱਸਿਆਵਾਂ ਸਹੇੜ ਰਹੇ ਹਾਂ। ਹੁਣ ਵੇਖੋ, ਹਰ ਸਾਲ ਸਾਡੇ ਦੇਸ਼ ਵਿੱਚ 39 ਲੱਖ ਟਨ ਪਲਾਸਟਿਕ ਕੂੜਾ ਇਕੱਠਾ ਹੁੰਦਾ। ਅਤੇ ਵੇਖ ਲਓ ਜੀ, ਇਸ ਸਮੱਸਿਆ ਨਾਲ ਨਜਿੱਠਣ ਲਈ ਸਾਡੇ ਦੇਸ਼ ਦੇ 40 ਲੱਖ ਪਲਾਸਟਿਕ ਦਾ ਕੂੜਾ ਚੁੱਕਣ ਵਾਲੇ ਰੈਗ ਪਿਕਰਸ ਇਹਨੂੰ ਚੁੱਕ ਚੁੱਕ ਕੇ ਟਿਕਾਣੇ ਲਾਉਣ ਦਾ ਯਤਨ ਕਰਦੇ ਨੇ। ਸਾਡਾ ਜਿਹੜਾ ਉਦਯੋਗ ਹੈ, ਇਸ ਪਲਾਸਟਿਕ ਕੂੜੇ ਦਾ 60% ਪਲਾਸਟਿਕ ਕੂੜਾ ਰੀਸਾਈਕਲ ਕਰਕੇ ਇਹਨੂੰ ਘਟਾਉਣ ਦਾ ਯਤਨ ਕਰਦਾ। ਪਰ ਆਪਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਜੀ। ਅਸੀਂ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੀਆਂ ਪਲੇਟਾਂ, ਚਮਚੇ, ਲਿਫਾਫੇ ਬੜੀ ਬੇਪਰਵਾਹੀ ਨਾਲ ਇਸਤੇਮਾਲ ਕਰਦੇ ਹਾਂ ਅਤੇ ਫਿਰ ਉਹਨੂੰ ਸੜਕਾਂ 'ਤੇ ਅਤੇ ਆਲੇ ਦੁਆਲੇ ਸੁੱਟ ਦਿੰਦੇ ਹਾਂ। ਅਤੇ ਕੂੜਾ ਸੁੱਟਦਿਆਂ ਆਪਾਂ ਨਾ ਚਰਚਾ ਕਰ ਰਹੇ ਹੁੰਦੇ ਹਾਂ ਕਿ ਯਾਰ ਪਲਾਸਟਿਕ ਪੋਲਿਊਸ਼ਨ ਵੱਧਦਾ ਜਾਂਦਾ, ਆਉਣ ਵਾਲੇ ਸਮੇਂ 'ਚ ਬਣੂਗਾ ਕੀ। ਗੱਲ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੀ ਸੋਚ ਨੂੰ, ਆਪਣੇ ਲਾਈਫ ਸਟਾਈਲ ਨੂੰ ਬਦਲਦੇ ਨਹੀਂ ਨਾ, ਉਦੋਂ ਤੱਕ ਕੁਛ ਨਹੀਂ ਬਣਨਾ। ਵੇਖ ਲਓ ਜੀ, ਟੈਕਨੋਲੋਜੀ ਦੀ ਮਦਦ ਨਾਲ ਦੇਸ਼ ਦੀਆਂ 43,700 ਕਿਲੋਮੀਟਰ ਲੰਬੀਆਂ ਜਿਹੜੀਆਂ ਪੇਂਡੂ ਸੜਕਾਂ ਨੇ ਨਾ, ਉਹ ਪਲਾਸਟਿਕ ਦੇ ਕੂੜੇ ਨੂੰ ਰੀਸਾਈਕਲ ਕਰਕੇ ਬਣਾਈਆਂ ਗਈਆਂ ਨੇ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ 1 ਕਿਲੋਮੀਟਰ ਲੰਬੀ ਸੜਕ ਬਣਾਉਣ ਵਿੱਚ ਨਾ 10 ਲੱਖ ਪਲਾਸਟਿਕ ਦੇ ਲਿਫਾਫਿਆਂ ਦੀ ਖਪਤ ਹੁੰਦੀ ਹੈ, ਪੋਲੀਥਿਨ ਬੈਗਸ ਦੀ ਖਪਤ ਹੁੰਦੀ ਹੈ। ਵੇਖੋ, ਟੈਕਨੋਲੋਜੀ ਤਾਂ ਲਿਫਾਫਿਆਂ ਦੀ ਸੜਕ ਬਣਾ ਰਹੀ ਹੈ, ਪਰ ਸਵਾਲ ਇਹ ਹੈ ਕਿ ਸਾਡੇ ਦਿਮਾਗ ਦੀ ਸੜਕ 'ਚੋਂ ਇਹ ਅਣਗਹਿਲੀ ਅਤੇ ਲਾਪਰਵਾਹੀ ਦੇ ਟੋਏ ਕਦੋਂ ਪੂਰੇ ਜਾਣਗੇ ਅਤੇ ਕਦੋਂ ਅਸੀਂ ਸਾਰੇ ਪਲਾਸਟਿਕ ਲਿਫਾਫੇ ਨਾ ਵਰਤਣ ਦੀ ਚੰਗੀ ਆਦਤ ਪਾਵਾਂਗੇ। ਸਾਡੇ ਦੇਸ਼ ਦੀ ਇੱਕ ਵੱਡੀ ਕੰਪਨੀ ਹਰ ਸਾਲ 420 ਕਰੋੜ ਪਲਾਸਟਿਕ ਬੋਤਲਾਂ ਨੂੰ ਰੀਸਾਈਕਲ ਕਰਕੇ ਪੋਲਿਸਟਰ ਦਾ ਧਾਗਾ ਬਣਾਉਂਦੀ ਹੈ, ਜਿਸ ਦੀਆਂ ਫਿਰ ਬਾਅਦ ਵਿੱਚ ਟੀ ਸ਼ਰਟਸ ਬਣਦੀਆਂ ਨੇ। ਸੋ ਇਹ ਕੰਪਨੀਆਂ ਤਾਂ ਪਲਾਸਟਿਕ ਪੋਲਿਊਸ਼ਨ ਨੂੰ ਘੱਟ ਕਰਨ ਲਈ ਟੀ ਸ਼ਰਟਾਂ ਬਣਾ ਰਹੀਆਂ ਨੇ, ਪਰ ਅਸੀਂ ਈਕੋ ਫਰੈਂਡਲੀ ਲਾਈਫ ਸਟਾਈਲ ਕਦੋਂ ਬਣਾਵਾਂਗੇ, ਕਦੋਂ ਪਲਾਸਟਿਕ ਤੋਂ ਪਰਹੇਜ਼ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਵਾਤਾਵਰਣ ਦੀ ਸੰਭਾਲ ਲਈ ਸਰਕਾਰ ਦੀਆਂ ਯੋਜਨਾਵਾਂ, ਉਦਯੋਗ, ਟੈਕਨੋਲੋਜੀ ਬੜੀ ਲਗਨ ਨਾਲ ਕੰਮ ਕਰ ਰਹੀਆਂ ਨੇ। ਪਰ ਗੱਲ ਉਦੋਂ ਬਣੇਗੀ ਜਦੋਂ ਅਸੀਂ ਸਾਰੇ ਭਾਰਤ ਵਾਸੀ ਵਾਤਾਵਰਣ ਦੀ ਸੰਭਾਲ ਲਈ ਇੱਕ ਚੰਗਾ ਇਖਲਾਕ ਬਣਾਵਾਂਗੇ, ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਸਮਝਾਂਗੇ ਅਤੇ ਇਸ ਜ਼ਿੰਮੇਦਾਰੀ ਨੂੰ ਹਰ ਪਲ ਹਰ ਦਿਨ ਨਿਭਾਵਾਂਗੇ। ਜੇ ਹਰ ਕੋਈ ਇੱਦਾਂ ਸਮਝੇਗਾ ਤਾਂ ਹਰ ਕੋਈ ਪਲਾਸਟਿਕ ਤੋਂ ਦੂਰ ਰਹੇਗਾ, ਪਾਣੀ ਦੀ ਸਾਂਭ ਸੰਭਾਲ ਕਰੇਗਾ, ਬੂਟੇ ਲਾਉਣ ਦੀ ਕੋਸ਼ਿਸ਼ ਕਰੇਗਾ। ਇਸ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੀ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
0: 7:31 ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ ਤੇ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਤੇ ਤੁਸੀਂ ਇਹ ਮਹਿਸੂਸ ਕੀਤਾ ਹੋਣਾ ਜੇ ਤੁਸੀਂ ਸ਼ੁਰੂ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਕਿ ਆਨੇ ਬਾਨੇ ਅਸੀਂ ਵਾਤਾਵਰਣ ਦੀ ਗੱਲ ਹੀ ਕਰ ਰਹੇ ਹਾਂ, ਕਿਉਂਕਿ ਜੀ ਅੱਜ ਦੇ ਪ੍ਰੋਗਰਾਮ 'ਚ ਨਾ ਗੱਲ ਹੀ ਵਾਤਾਵਰਣ ਦੀ ਹੋਣੀ ਹੈ, ਕਿਉਂਕਿ ਅੱਜ ਪੂਰੇ ਸੰਸਾਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਵਰਲਡ ਇਨਵਾਇਰਮੈਂਟ ਡੇ ਮਨਾਇਆ ਜਾ ਰਿਹਾ ਅਤੇ ਪੂਰੇ ਸੰਸਾਰ ਵਿੱਚ ਇਸ ਗੱਲ 'ਤੇ ਚਿੰਤਾ ਕੀਤੀ ਜਾ ਰਹੀ ਹੈ ਕਿ ਇੱਦਾਂ ਦੇ ਉਪਰਾਲੇ, ਇੱਦਾਂ ਦੇ ਉੱਦਮ ਕੀਤੇ ਜਾਣ ਤਾਂ ਕਿ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਹ ਸੌਖੇ ਲੈ ਸਕਣ। ਅਤੇ ਇਸ ਬਾਰੇ ਮੈਂ ਇਕੱਲੇ ਨੇ ਗੱਲ ਥੋੜ੍ਹੀ ਕਰਨੀ ਹੈ ਜੀ, ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ। ਅਤੇ ਇਸ ਵੇਲੇ ਸੋਹਣੀ ਸਵੇਰ ਪ੍ਰੋਗਰਾਮ 'ਚ ਮੇਰੇ ਨਾਲ ਡਾਕਟਰ ਸਤਿੰਦਰ ਸਿੰਘ ਨੇ, ਜਿਹੜੇ ਕਿ ਡਿਪਟੀ DO ਨੇ, ਵਾਤਾਵਰਣ ਪ੍ਰੇਮੀ ਨੇ ਅਤੇ ਵਾਤਾਵਰਣ 'ਤੇ ਬਹੁਤ ਸਾਲਾਂ ਤੋਂ ਕੰਮ ਵੀ ਕਰ ਰਹੇ ਨੇ। ਆਓ ਇਹਨਾਂ ਨਾਲ ਵੀ ਇਸ ਵਿਸ਼ੇ 'ਤੇ ਥੋੜ੍ਹੇ ਵਿਚਾਰ ਸਾਂਝੇ ਕਰੀਏ। ਡਾਕਟਰ ਸਤਿੰਦਰ ਸਿੰਘ ਜੀ, ਤੁਹਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸ਼ੁਕਰੀਆ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੀ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਅਤੇ ਸਾਡੇ ਸੁਣਨ ਵਾਲਿਆਂ ਨੂੰ ਨਾ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਹੈ 5 ਜੂਨ ਦਾ, ਇਹਦੇ ਪਿਛੋਕੜ ਬਾਰੇ ਦੱਸੋ ਕਿ ਅੱਜ ਦੇ ਹੀ ਦਿਨ ਕਿਉਂ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਜੀ।
2: ਇਹ ਜਿਹੜਾ ਦਿਨ ਹੈ ਨਾ, ਅੱਜ ਦੇ ਮੌਜੂਦਾ ਦੌਰ ਦੇ ਵਿੱਚ ਮੈਂ ਸਮਝਦਾ ਕਿ ਹਰ ਮਨੁੱਖ ਦੀ ਜਿਹੜੀ ਹੈ ਜ਼ਰੂਰਤ ਹੈ ਇਸ ਦਿਨ ਨੂੰ ਮਨਾਉਣ।

0: ਕਿਉਂਕਿ ਜਦੋਂ ਇਸ ਧਰਤੀ ਦੇ ਉੱਪਰ ਕੁਦਰਤ ਨੇ ਜੀਵਨ ਪੈਦਾ ਕੀਤਾ ਤਾਂ ਉਦੋਂ ਨਿਰਮਲ ਜਲ ਸੀ, ਸ਼ੁੱਧ ਹਵਾ ਸੀ, ਸ਼ੀਤਲ ਚਾਂਦਨੀ ਸੀ ਤੇ ਸੁਨਹਿਰੀ ਕਿਰਨਾਂ ਦਿੱਤੀਆਂ ਕੁਦਰਤ ਨੇ ਕਿ ਮਨੁੱਖੀ ਜੀਵ ਜਿਹੜੇ ਨੇ ਇੱਕ ਸੁਚੱਜੇ ਢੰਗ ਨਾਲ ਜੀ ਸਕਣ। ਲੇਕਿਨ ਮਨੁੱਖ ਨੇ ਜਿਵੇਂ ਜਿਵੇਂ ਤਰੱਕੀ ਕੀਤੀ ਹੈ, ਉਹਨਾਂ ਨੇ ਕੁਦਰਤ ਦੇ ਦਿੱਤੇ ਇਹਨਾਂ ਅਨਮੋਲ ਤੋਹਫਿਆਂ ਨੂੰ ਇੱਕ ਦੈਂਤ ਦੀ ਤਰ੍ਹਾਂ ਲੁੱਟਿਆ, ਤੇ ਜਿਹਦੇ ਨਾਲ ਅੱਜ ਦੇ ਮੌਜੂਦਾ ਦੌਰ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ। ਮਨੁੱਖ ਦਾ ਤਾਂ ਕੀ, ਜਿਹੜੇ ਜੀਵ ਜੰਤੂ ਨੇ ਉਹਨਾਂ ਦੀਆਂ ਵੀ ਨਸਲਾਂ ਤੇਜ਼ੀ ਨਾਲ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਦਾ ਇਹ ਪ੍ਰਦੂਸ਼ਣ ਵਧਿਆ। ਤੇ ਜਿਵੇਂ ਜਿਵੇਂ ਇਹ ਪ੍ਰਦੂਸ਼ਣ ਵਧਦਾ ਗਿਆ ਤਾਂ ਸੰਯੁਕਤ ਰਾਸ਼ਟਰ ਨੇ ਇਸ ਪ੍ਰੋਬਲਮ ਦੇ ਲਈ ਲੋਕਾਂ ਨੂੰ ਅਵੇਅਰਨੈਸ ਪ੍ਰੋਗਰਾਮ ਦੇ ਨਾਲ ਜੋੜਨ ਦੇ ਲਈ 5 ਜੂਨ 1974 ਨੂੰ ਜਿਹੜਾ ਇਹ ਮਤਾ ਪਾਸ ਕੀਤਾ ਕਿ ਇਹ ਦਿਨ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਏਗਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਔਰ ਵਾਤਾਵਰਨ ਨੂੰ ਸੰਭਾਲਣ ਦੇ ਲਈ ਯਤਨ ਕੀਤੇ ਜਾਣਗੇ। ਤੋ ਇਹ ਅੱਜ ਜਿਹੜਾ ਇਹ ਦਿਨ ਹੈ ਵਿਸ਼ਵ ਦੇ 143 ਦੇਸ਼ਾਂ ਦੇ ਵਿੱਚ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ, ਇਹਨੂੰ ਜਾਗਰੂਕਤਾ ਦਿਵਸ ਵਜੋਂ ਜਿਹੜਾ ਯਾਦ ਕੀਤਾ ਜਾਂਦਾ ਵਾਤਾਵਰਨ ਸੰਭਾਲ ਦੇ ਲਈ ਲੋਕਾਂ ਨੂੰ।
1: ਜੀ ਡਾਕਟਰ ਸਤਿੰਦਰ ਸਿੰਘ ਜੀ, ਗੱਲ ਵਾਕਈ ਸਹੀ ਹੈ ਕਿ ਜੇ ਅਸੀਂ ਸਹੀ ਤਰੀਕੇ ਦੇ ਨਾਲ ਸਾਹ ਲੈਣੇ ਨੇ ਤਾਂ ਸਾਨੂੰ ਸਾਰਿਆਂ ਨੂੰ ਆਪਣੀ ਵਾਤਾਵਰਨ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਤੁਹਾਡੇ ਮੁਤਾਬਕ ਕੀ ਕਰਨਾ ਚਾਹੀਦਾ ਜੀ ਸਾਨੂੰ ਸਾਰਿਆਂ ਨੂੰ?
0: ਦੇਖੋ, ਤੁਸੀਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪਿੱਛੇ ਕੋਵਿਡ-19 ਦੇ ਟਾਈਮ ਜਦੋਂ ਲੋਕਡਾਊਨ ਲੱਗਿਆ ਸੀ ਤਾਂ ਉਦੋਂ ਜਿਹੜੀ ਸਾਡੇ ਵਾਤਾਵਰਨ ਦੀ ਇੱਕ ਜਿਹੜੀ ਨਵੀਂ ਤਸਵੀਰ ਸਾਹਮਣੇ ਆਈ ਸੀ ਤੇ ਹਰ ਮਨੁੱਖ ਚਾਹੁੰਦਾ ਸੀ ਕਿ ਇੱਦਾਂ ਦੀ ਤਸਵੀਰ ਜਿਹੜੀ ਆ ਸਾਨੂੰ ਪੱਕੇ ਤੌਰ ਤੇ ਮਿਲੇ। ਤਾਂ ਉਹਦੇ ਲਈ ਹੁਣ ਮੈਂ ਸਮਝਦਾ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਅੱਜ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਇਹੋ ਜਿਹਾ ਹੋਏਗਾ ਕਿ ਜਿਸ ਘਰ ਦੇ ਵਿੱਚ ਇੱਕ ਮੈਡੀਸਨ ਦਾ ਬਾਕਸ ਨਾ ਲੱਗਿਆ ਹੋਏਗਾ। ਛੋਟੇ ਜਿਹੇ ਇੱਕ ਸਕੂਲ ਜਾਂਦੇ ਬੱਚੇ ਨੂੰ ਵੀ ਪਤਾ ਹੈ ਕਿ ਮੈਨੂੰ ਐਸੀਡਿਟੀ ਦੀ ਇਹ ਪ੍ਰੋਬਲਮ ਹੈ, ਮੈਨੂੰ ਅਲਰਜੀ ਦੇ ਲਈ ਇਹ ਮੈਡੀਸਨ ਲੈਣੀ ਹੁੰਦਾ। ਇੱਕੋ ਇੱਕ ਕਾਰਨ ਹੈ ਕਿ ਸਾਡਾ ਆਲਾ ਦੁਆਲਾ ਪ੍ਰਦੂਸ਼ਿਤ ਹੋ ਗਿਆ। ਸਾਡੀ ਜਿਸ ਹਵਾ ਜਿਹਦੇ ਵਿੱਚ ਅਸੀਂ ਸਾਹ ਲੈਂਦੇ ਹਾਂ ਉਹ ਪ੍ਰਦੂਸ਼ਿਤ ਹੈ, ਜਿਹੜਾ ਜਲ ਪੀਂਦੇ ਹਾਂ, ਪਾਣੀ ਸਾਡਾ ਜਿੱਥੇ ਧਰਤੀ ਦਾ ਪੱਧਰ ਪਾਣੀ ਦਾ ਨੀਵਾਂ ਚਲਾ ਗਿਆ ਉੱਥੇ ਪਾਣੀ ਜਿਹੜਾ ਮੌਜੂਦ ਹੈ ਉਹ ਕੁਆਲਿਟੀ ਡਾਊਨ ਹੋ ਗਈ। ਇਸ ਤੋਂ ਇਲਾਵਾ ਜਿਹੜਾ ਅਸੀਂ ਖਾਣਾ ਖਾ ਰਹੇ ਹਾਂ, ਜਿਹੜੀ ਮਨੁੱਖ ਨੂੰ ਜਿਉਂਦੇ ਰਹਿਣ ਲਈ ਖੁਰਾਕ ਦੀ ਲੋੜ ਹੈ, ਉਹ ਵੀ ਸਾਰੀ ਪ੍ਰਦੂਸ਼ਿਤ ਹੋ ਗਈ। ਜਦੋਂ ਇਹ ਤਿੰਨੇ ਚੀਜ਼ਾਂ ਹੀ ਸਾਡੀਆਂ ਜਿਹੜੀਆਂ ਨੇ ਮਾਰੀਆਂ ਨੇ ਤਾਂ ਫਿਰ ਮੈਂ ਸਮਝਦਾ ਕਿ ਹਰ ਮਨੁੱਖ ਨੂੰ ਹੁਣ ਯਤਨ ਕਰਨੇ ਪੈਣਗੇ। ਸਾਡੇ ਪੰਜਾਬ ਦੇ ਵਿੱਚ ਸਵੇਰੇ ਉੱਠਦਿਆਂ ਨਾਲ ਸਾਡੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਗੁਰੂ ਸਾਹਿਬ ਦੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਸ਼ਾਮ ਨੂੰ ਜਦੋਂ ਅਸੀਂ ਸੌਣ ਲੱਗਦੇ ਹਾਂ ਤਾਂ ਆਵਾਜ਼ ਕੰਨਾਂ 'ਚ ਆਉਂਦੀ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਲੇਕਿਨ ਅਸੀਂ ਇਹ ਗੁਰਬਾਣੀ ਨੂੰ ਸੁਣਿਆ ਤਾਂ ਜ਼ਰੂਰ ਹੈ ਲੇਕਿਨ ਇਹਦੇ 'ਤੇ ਅਮਲ ਨਹੀਂ ਕੀਤਾ। ਇਹਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਇਹਦੇ 'ਤੇ ਅਮਲ ਕਰੀਏ, ਯਤਨ ਕਰੀਏ, ਇਹਦੇ ਨਾਲ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਸੁਰੱਖਿਅਤ ਨੇ। ਅਦਰਵਾਈਜ਼ ਖਤਰੇ ਦੀ ਘੰਟੀ ਵੱਜ ਚੁੱਕੀ ਹੈ, ਇਹਦਾ ਅੰਤ ਪਤਾ ਨਹੀਂ ਕਿੱਥੇ ਹੋਣਾ। ਜੇ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਨਾ ਜੀ, ਉਹ ਬੜਾ ਦੁਖਦਾਈ ਤਸਵੀਰ ਜਿਹੜੀ ਆ ਉਹ ਪੇਸ਼ ਕਰ ਰਿਹਾ।
1: ਬਿਲਕੁਲ ਜੀ ਡਾਕਟਰ ਸਤਿੰਦਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਖਤਰੇ ਦੀ ਘੰਟੀ ਵੱਜ ਚੁੱਕੀ ਹੈ, ਵਾਤਾਵਰਨ ਪ੍ਰਤੀ ਸਾਨੂੰ ਸੁਚੇਤ ਹੋਣਾ ਪੈਣਾ ਹੈ ਅਤੇ ਉੱਦਮ ਕਰਨੇ ਪੈਣੇ ਨੇ ਜਿਹਦੇ ਕਰਕੇ ਅਸੀਂ ਆਪਣਾ ਚੁਗਿਰਦਾ, ਆਪਣਾ ਆਲਾ ਦੁਆਲਾ ਸਾਫ਼ ਰੱਖੀਏ। ਅੱਜ ਦੇ ਪ੍ਰੋਗਰਾਮ 'ਚ ਗੱਲ ਹੀ ਇਹ ਹੈ ਜੀ। ਸੋ ਆਉਣ ਇਸ ਗੀਤ ਤੋਂ ਬਾਅਦ ਆਪਾਂ ਗੱਲਬਾਤ ਇਹ ਕਰਾਂਗੇ ਕਿ ਕਿੱਦਾਂ ਦੇ ਉਪਰਾਲੇ, ਕਿੱਦਾਂ ਦੇ ਯਤਨ ਹੋ ਰਹੇ ਨੇ ਅਤੇ ਜਿੱਥੇ ਯਤਨ ਹੋ ਰਹੇ ਨੇ ਉੱਥੇ ਨਤੀਜੇ ਕਿੱਦਾਂ ਦੇ ਆਏ ਨੇ। ਸੋ ਇਸ ਬਾਰੇ ਗੱਲਬਾਤ ਇਸ ਗੀਤ ਤੋਂ ਬਾਅਦ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ।

0: ਬਿਲਕੁਲ ਜੀ, ਦੇਸ਼ ਵਿੱਚ ਪਾਣੀ ਦੀ ਸਥਿਤੀ ਵੇਖੀਏ, ਨਦੀਆਂ ਦੀ ਸਥਿਤੀ ਵੇਖੀਏ ਅਤੇ ਅੱਖਾਂ 'ਚੋਂ ਹੰਝੂ ਤਾਂ ਆਉਂਦੇ ਹੀ ਨੇ ਜੀ, ਕਿਉਂਕਿ ਅੰਕੜੇ ਇਹ ਕਹਿ ਰਹੇ ਨੇ ਕਿ ਸਾਡੇ ਦੇਸ਼ ਦੀਆਂ 70% ਤੋਂ ਜਿਹੜੀਆਂ ਵੱਧ ਨਦੀਆਂ ਨੇ ਨਾ ਉਹ ਪ੍ਰਦੂਸ਼ਿਤ ਹੋ ਚੁੱਕੀਆਂ ਨੇ, ਅਤੇ ਸ਼ਹਿਰਾਂ ਦਾ 60% ਤੋਂ ਵੱਧ ਜਿਹੜਾ ਬਿਨਾਂ ਫਿਲਟਰ ਕੀਤਾ ਗੰਦਾ ਪਾਣੀ ਹੈ ਉਹ ਸਿੱਧਾ ਇਹਨਾਂ ਨਦੀਆਂ 'ਚ ਸੁੱਟਿਆ ਜਾਂਦਾ, ਜਿਸ ਕਰਕੇ ਇਹਨਾਂ ਨਦੀਆਂ 'ਚ ਪ੍ਰਦੂਸ਼ਣ ਦਿਨੋਂ ਦਿਨ ਵੱਧਦਾ ਜਾਂਦਾ। ਪਰ ਨਾ ਜੀ, ਕੁਛ ਇਲਾਕੇ ਇੱਦਾਂ ਦੇ ਨੇ ਜਿਨ੍ਹਾਂ ਵੱਲ ਵੇਖ ਕੇ ਅੱਖਾਂ 'ਚ ਨਾ ਖੁਸ਼ੀ ਦੇ ਹੰਝੂ ਆ ਜਾਂਦੇ ਨੇ। ਜਿੱਦਾਂ ਮੋਗਾ ਜ਼ਿਲ੍ਹੇ ਦਾ ਪਿੰਡ ਰੰਸੀ ਕਲਾਂ ਹੈ ਜੀ, ਜਿੱਥੇ ਛੱਪੜ ਹੁੰਦਾ ਸੀ ਔਰ ਉਸ ਛੱਪੜ 'ਚੋਂ ਬੋਹ ਆਉਂਦੀ ਸੀ ਔਰ ਉਹ ਛੱਪੜ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਬਿਮਾਰੀਆਂ ਦਾ ਕਾਰਨ ਬਣਦਾ ਸੀ। ਪਰ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਹਮਲਾ ਮਾਰਿਆ, ਪਿੰਡ ਦੀ ਪੰਚਾਇਤ ਨੇ ਉੱਦਮ ਕੀਤੇ ਅਤੇ ਅੱਜ ਇਸ ਛੱਪੜ ਦੀ ਥਾਂ 'ਤੇ ਖੂਬਸੂਰਤ ਝੀਲ ਹੈ, ਜਿਸ ਬਾਰੇ ਇਸ ਪਿੰਡ ਦੇ ਸਰਪੰਚ ਮਿੰਟੂ ਦੱਸਦੇ ਨੇ।
1: ਸਾਡੇ ਗੰਦੇ ਛੱਪੜ ਹੋ ਗਏ ਸੀ ਜਿਨ੍ਹਾਂ 'ਚੋਂ ਬਦਬੂ ਆਉਂਦੀ ਸੀ, ਅੱਜ ਰਣਸਿੰਘ ਕਲਾਂ ਦੇ ਗੰਦੇ ਛੱਪੜਾਂ ਦੇ ਉੱਤੋਂ ਹੁਣ ਬਦਬੂ ਨਹੀਂ ਆਉਂਦੀ, ਉਹਨਾਂ ਨੂੰ ਸੁੰਦਰ ਝੀਲਾਂ ਵਿੱਚ ਤਬਦੀਲ ਕਰਤਾ, ਹੁਣ ਉਹਨਾਂ ਝੀਲਾਂ ਦੇ ਉੱਤੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਔਰ ਲੋਕ ਸੈਰ ਕਰਨ ਆਉਂਦੇ ਆ, ਲੋਕ ਕਿਸ਼ਤੀਆਂ ਦੇ ਵਿੱਚ ਬੈਠ ਕੇ ਆਨੰਦ ਮਾਣਦੇ, ਅਸੀਂ ਸੁੰਦਰ ਝੀਲਾਂ ਬਣਾ ਦੀਆਂ ਰਣਸਿੰਘ ਕਲਾਂ ਵਿੱਚ।
0: ਸੋ ਜੀ, ਪਿੰਡ ਰਣਸੀ ਕਲਾਂ ਦੇ ਲੋਕਾਂ ਨੇ ਅਤੇ ਪਿੰਡ ਦੀ ਪੰਚਾਇਤ ਨੇ ਹਮਲਾ ਮਾਰਿਆ, ਉੱਦਮ ਕੀਤੇ ਅਤੇ ਹਾਲਾਤ ਨੂੰ ਬਦਲਿਆ, ਅਤੇ ਇਹਨਾਂ ਲੋਕਾਂ ਨੇ ਇਹ ਵੀ ਸਮਝਿਆ ਕਿ ਜਿਹੜਾ ਪਾਣੀ ਦਾ ਪ੍ਰਦੂਸ਼ਣ ਹੈ ਨਾ ਇਹਦਾ ਮੁੱਖ ਕਾਰਨ ਹੈ ਸੀਵਰੇਜ ਦਾ ਗੰਦਾ ਪਾਣੀ। ਸੋ ਇਸ ਪਿੰਡ ਦੇ ਲੋਕਾਂ ਨੇ ਸੀਵਰੇਜ ਦੇ ਗੰਦੇ ਪਾਣੀ ਨੂੰ ਵੀ ਟ੍ਰੀਟ ਕਰਕੇ ਉਹਨੂੰ ਖੇਤੀ ਯੋਗ ਬਣਾਇਆ, ਜਿਸ ਬਾਰੇ ਪਿੰਡ ਦੇ ਸਰਪੰਚ ਦੱਸਦੇ ਨੇ।
1: ਅਸੀਂ ਆਪਣੇ ਪਿੰਡ ਨੂੰ ਪਹਿਲਾਂ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਖਾਤਰ ਪਿੰਡ ਦੇ ਵਿੱਚ ਅਸੀਂ ਸੀਵਰੇਜ ਪਾਇਆ ਔਰ ਸੀਵਰੇਜ ਪਾਉਣ ਤੋਂ ਬਾਅਦ ਅਸੀਂ ਉਹ ਪਾਣੀ ਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਅੱਜ ਸਾਨੂੰ ਖੁਸ਼ੀ ਹੈ ਕਿ ਰਣਸਿੰਘ ਕਲਾਂ ਟ੍ਰੀਟਮੈਂਟ ਪਲਾਂਟ 'ਤੇ ਬੂੰਦ ਬੂੰਦ ਪਾਣੀ ਟ੍ਰੀਟ ਹੁੰਦੀ ਹੈ ਔਰ ਟ੍ਰੀਟ ਹੋਣ ਤੋਂ ਬਾਅਦ ਉਹ 100 ਏਕੜ ਖੇਤੀ ਕਰਨ ਲਈ ਵਰਤੀ ਜਾਂਦੀ ਹੈ।
0: ਸੋ ਜੀ ਦੇਖੋ, ਟ੍ਰੀਟਡ ਪਾਣੀ ਦੇ ਨਾਲ ਖੇਤੀ ਕੀਤੀ ਜਾਂਦੀ ਹੈ, ਜਿਸ ਕਰਕੇ ਨਾ ਹਰ ਪਿੰਡ ਵਾਸੀ ਨੂੰ ਆਪਣੇ ਆਪ 'ਤੇ ਫਖਰ ਹੈ ਕਿ ਉਹ ਪਾਣੀ ਦੀ ਸੰਭਾਲ ਕਰ ਰਿਹਾ। ਇਸੇ ਕਰਕੇ ਤਾਂ ਇਸੇ ਪਿੰਡ ਦਾ ਇੱਕ ਬਾਸ਼ਿੰਦਾ ਕਹਿੰਦਾ ਹੈ,
2: ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜੀ ਮੈਨੂੰ ਮਾਣ ਆ ਕਿਉਂਕਿ ਮੈਂ ਜਲ ਸੰਭਾਲ ਪਿੰਡ ਦਾ ਵਸਨੀਕ ਹਾਂ, ਜਿਹਨੇ ਬੂੰਦ ਬੂੰਦ ਪਾਣੀ ਦੀ ਸੰਭਾਲ ਕੇ ਟ੍ਰੀਟਮੈਂਟ ਪਲਾਂਟ ਲਾਇਆ ਔਰ ਟ੍ਰੀਟਮੈਂਟ ਪਲਾਂਟ ਲਾ ਕੇ ਸਾਡੇ ਪਿੰਡ ਦਾ ਗੰਦਾ ਪਾਣੀ ਇੱਕ ਇੱਕ ਬੂੰਦ ਟ੍ਰੀਟ ਹੋ ਕੇ ਸਾਡੇ ਖੇਤਾਂ ਨੂੰ ਲੱਗਦਾ ਜੀ। ਫਾਇਦੇ ਉਹਦੇ ਸਾਨੂੰ ਖਾਦ ਘੱਟ ਪਾਉਣੀ ਪੈਂਦੀ ਆ ਔਰ ਥੱਲਿਓਂ ਪਾਣੀ ਧਰਤੀ ਦਾ ਘੱਟ ਕੱਢਣਾ ਪੈਂਦਾ ਜੀ ਸਾਨੂੰ।
0: ਸੋ ਜੀ, ਇਸ ਪਿੰਡ ਦੇ ਸਰਪੰਚ ਪਿੰਡ ਦੇ ਲੋਕਾਂ ਦੀ ਗੱਲਬਾਤ ਸੁਣ ਕੇ ਲੱਗਦਾ ਹੈ ਕਿ ਜੇ ਯਤਨ ਕੀਤੇ ਜਾਣ ਨਾ ਤਾਂ ਹਾਲਾਤ ਬਦਲੇ ਜਾ ਸਕਦੇ ਨੇ। ਹੁਣ ਵੇਖੋ, ਪ੍ਰਦੂਸ਼ਣ ਜਿਹੜਾ ਸਭ ਤੋਂ ਵੱਡਾ ਚੈਲੇਂਜ ਹੈ ਨਾ ਉਹਦੇ 'ਚ ਹੈ ਜੀ ਪਲਾਸਟਿਕ ਪੋਲਿਊਸ਼ਨ। ਪੰਜਾਬ 'ਚ ਹੀ ਅੰਕੜੇ ਦੱਸ ਰਹੇ ਨੇ ਕਿ ਸਾਲ 2017 'ਚ 54,066 ਟਨ ਸਾਲਾਨਾ ਪਲਾਸਟਿਕ ਪ੍ਰਦੂਸ਼ਣ ਇਕੱਠਾ ਹੋਇਆ ਸੀ ਅਤੇ ਸਾਲ 2022 'ਚ ਇਹ ਪਲਾਸਟਿਕ ਪ੍ਰਦੂਸ਼ਣ ਵੱਧ ਕੇ 1,28,700

0: 44 ਟਨ ਹੋ ਗਿਆ। ਸੋ ਜਦ ਤੱਕ ਉੱਦਮ ਨਹੀਂ ਕੀਤੇ ਜਾਣਗੇ ਇਸ ਪ੍ਰਦੂਸ਼ਣ ਨੂੰ ਘਟਾਇਆ ਨਹੀਂ ਜਾ ਸਕਦਾ। ਸੋ ਇਸ ਪਿੰਡ 'ਚ ਕਿੱਦਾਂ ਦੇ ਉੱਦਮ ਹੁੰਦੇ ਨੇ ਇਸ ਬਾਰੇ ਸਰਪੰਚ ਦੱਸ ਰਹੇ ਨੇ।
1: ਰਣਸਿੰਘ ਕਲਾਂ ਨੇ ਮੁਹਿੰਮ ਸ਼ੁਰੂ ਕੀਤੀ ਕਿ ਪਲਾਸਟਿਕ ਲੈ ਕੇ ਆਓ, ਪਲਾਸਟਿਕ ਦੇ ਬਦਲੇ ਸਾਡੇ ਕੋਲ ਖੰਡ, ਗੁੜ, ਚੌਲ, ਕਣਕ ਲੈ ਜਾਓ। ਇਹਨਾਂ ਕੰਮਾਂ ਵਾਸਤੇ ਅਸੀਂ ਜਿਹੜੇ ਇਹ ਜਿਹੇ ਨਵੇਕਲੇ ਕੰਮ ਕਰਦੇ ਹਾਂ ਕਿ ਪਲਾਸਟਿਕ ਬਦਲੇ ਖੰਡ ਗੁੜ ਦਿੰਦੇ ਹਾਂ, ਸਾਡੇ ਪਿੰਡ ਦੇ ਰੱਬ ਵਰਗੇ ਦਾਨੀ ਸੱਜਣ ਸਾਨੂੰ ਸੰਯੋਗ ਕਰਦੇ ਆ, ਜਿਨ੍ਹਾਂ ਦੇ ਸੰਯੋਗ ਨਾਲ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ। ਉਹ ਤੋਂ ਬਿਨਾਂ ਵੀ ਇੱਕ ਪਿਛਲੇ ਸਾਲ ਹੀ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਸਾਉਣ ਦੇ ਮਹੀਨੇ 2022 ਦੇ ਵਿੱਚ ਕਿ ਰੁੱਖ ਲਗਾਓ, ਵਾਤਾਵਰਨ ਬਚਾਓ ਅਤੇ ਪੈਸੇ ਕਮਾਓ। ਅਸੀਂ ਲੋਕਾਂ ਨੂੰ ਫਲਦਾਰ ਰੁੱਖ ਵੀ ਜਿਹੜੇ ਲੁਧਿਆਣੇ PAU ਤੋਂ ਖਰੀਦ ਕੇ ਲਿਆ ਕੇ ਦਿੰਦੇ ਸੀ ਅਤੇ ਫ੍ਰੀ ਵੰਡਦੇ ਸੀ, ਔਰ ਕਮਾਲ ਦੀ ਗੱਲ ਅਸੀਂ ਉਹਨਾਂ ਨੂੰ ਪਾਲਣ ਦੇ ਪੈਸੇ ਦਿੰਦੇ ਸੀ।
0: ਸੋ ਵਾਕਈ ਜੀ ਜਿੱਥੇ ਇਰਾਦਾ ਹੋਏਗਾ ਨਾ, ਜਿੱਥੇ ਉਪਰਾਲੇ ਹੋਣਗੇ ਉੱਥੇ ਵਾਤਾਵਰਨ 'ਚ ਫਰਕ ਜ਼ਰੂਰ ਆਏਗਾ। ਅਤੇ ਸਿਰਫ ਰਣਸਿੰਘ ਕਲਾਂ 'ਚ ਨਹੀਂ, ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕੇ ਨੇ ਜਿੱਥੇ ਲੋਕਾਂ ਨੇ ਮਿਲ ਕੇ ਹਮਲਾ ਮਾਰਿਆ, ਉੱਦਮ ਕੀਤਾ ਅਤੇ ਵਾਤਾਵਰਨ ਨੂੰ ਸਵੱਛ ਅਤੇ ਸਾਫ਼ ਸੁਥਰਾ ਬਣਾਇਆ। ਅਤੇ ਪੰਜਾਬ 'ਚ ਸਭ ਤੋਂ ਵੱਡੀ ਮਿਸਾਲ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਹੈ, ਜਿਨ੍ਹਾਂ ਨੇ 160 ਕਿਲੋਮੀਟਰ ਲੰਬੀ ਕਾਲੀ ਵਈ ਨੂੰ ਲੋਕਾਂ ਨੂੰ ਨਾਲ ਰਲਾ ਕੇ ਉੱਦਮ ਨਾਲ ਇਹ ਸਾਫ਼ ਕੀਤਾ ਸੀ। ਅਤੇ ਜਿਹੜਾ ਸੀਚੇਵਾਲ ਮਾਡਲ ਹੈ ਉਹ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਉਹਨੂੰ ਖੇਤੀ ਦੇ ਵਿੱਚ ਵਰਤਿਆ ਜਾਂਦਾ। ਅਤੇ ਫਿਰ ਮੋਹਾਲੀ ਦਾ ਚੁੰਨੀ ਕਲਾਂ ਪਿੰਡ ਵੀ ਤਾਂ ਹੈ ਜਿੱਥੇ ਬਦਬੂਦਾਰ ਛੱਪੜ ਸੀ ਜਿਹਨੂੰ ਖੂਬਸੂਰਤ ਝੀਲ ਵਿੱਚ ਬਦਲਿਆ ਗਿਆ। ਇਸੇ ਤਰ੍ਹਾਂ ਜੀ ਲੁਧਿਆਣੇ ਦਾ ਚਾਕਰ ਪਿੰਡ ਹੈ ਜਿੱਥੇ ਲੋਕਾਂ ਨੇ ਆਪਸ 'ਚ ਰਲ ਮਿਲ ਕੇ ਉੱਦਮ ਕੀਤਾ, ਇਸ ਗੱਲ ਨੂੰ ਸਮਝਿਆ ਕਿ ਵਾਤਾਵਰਨ ਦੇ ਲਈ ਉਹਨਾਂ ਦਾ ਕੰਮ ਕਰਨਾ ਜ਼ਰੂਰੀ ਹੈ ਅਤੇ ਹਾਲਾਤ ਬਦਲ ਗਏ। ਸੋ ਜੀ ਇਹ ਸਾਰੀਆਂ ਮਿਸਾਲਾਂ ਸਾਨੂੰ ਇਹ ਕਹਿੰਦੀਆਂ ਨੇ ਕਿ ਅਸੀਂ ਨਾ ਸਿਰਫ ਆਪਣੇ ਪਰਿਵਾਰ, ਆਪਣੀਆਂ ਜ਼ਿੰਮੇਵਾਰੀਆਂ ਅਤੇ ਆਪਣੇ ਬਾਰੇ ਨਾ ਸੋਚੀਏ, ਵਾਤਾਵਰਨ ਬਾਰੇ, ਆਲੇ ਦੁਆਲੇ ਬਾਰੇ, ਚੁਗਿਰਦੇ ਬਾਰੇ ਸੋਚੀਏ, ਕੰਮ ਕਰੀਏ ਅਤੇ ਨਤੀਜੇ ਜ਼ਰੂਰ ਮਿਲਣਗੇ।

0: ਵੇਖੋ ਜੀ, ਹਵਾਵਾਂ ਤਾਂ ਫਿਰ ਹੀ ਮਸਤੀ 'ਚ ਚੱਲਣਗੀਆਂ। ਜੇ ਹਰਿਆਵਲ ਹੋਏਗੀ, ਜੰਗਲ ਹੋਣਗੇ, ਫਿਰ ਹੀ ਅਸੀਂ ਸਹੀ ਵਾਤਾਵਰਣ 'ਚ ਸਾਹ ਲੈ ਸਕਾਂਗੇ। ਅਤੇ ਸਾਡੇ ਪੰਜਾਬੀਆਂ ਸਾਹਮਣੇ ਨਾ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਸਾਡੇ ਪੰਜਾਬ 'ਚ ਦਿਨੋਂ ਦਿਨ ਜੰਗਲ ਘੱਟਦਾ ਜਾਂਦਾ। ਹੁਣ ਸਾਡੇ ਦੇਸ਼ 'ਚ ਜਿਹੜੀ ਫੋਰੈਸਟ ਕਵਰ ਦੀ ਐਵਰੇਜ ਹੈ ਨਾ ਜੀ, ਉਹ ਹੈ 21.71। ਅਤੇ ਇਹਦੇ ਮੁਕਾਬਲੇ ਜਿਹੜੀ ਪੰਜਾਬ 'ਚ ਜੰਗਲ ਦੀ ਔਸਤ ਹੈ ਉਹ ਹੈ ਜੀ ਸਿਰਫ 3.67। ਯਾਨੀ ਅਸੀਂ ਕੰਕਰੀਟ ਦੇ ਜੰਗਲ ਬਣਾਈ ਤੁਰੇ ਜਾ ਰਹੇ ਹਾਂ, ਪਰ ਜਿਹੜੇ ਹਰਿਆਵਲ ਦੇ ਜੰਗਲ ਨੇ ਨਾ, ਉਹਨਾਂ 'ਚ ਅਸੀਂ ਪਛੜਦੇ ਜਾ ਰਹੇ ਹਾਂ। ਸੋ ਇਸ ਵਿਸ਼ੇ 'ਤੇ ਕੰਮ ਕਰਨ ਦੀ ਸਾਨੂੰ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਇਸ ਵਿਸ਼ੇ 'ਤੇ ਈਕੋ ਸਿੱਖ ਇੱਕ ਸਵੈ ਸੇਵੀ ਸੰਸਥਾ ਹੈ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ, ਅਤੇ ਮੀਆਂਵਾਕੀ ਤਕਨੀਕ ਨਾਲ ਇਹ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਜੰਗਲ ਲਾ ਰਹੀ ਹੈ। ਆਓ ਫਿਰ ਰਵਨੀਤ ਸਿੰਘ ਹੋਰਾਂ ਤੋਂ ਜਾਣੀਏ ਕਿ ਇਹ ਮੀਆਂਵਾਕੀ ਤਕਨੀਕ ਕੀ ਹੈ ਅਤੇ ਇਹਦੇ ਨਾਲ ਜੰਗਲ ਲਾਉਣ ਦਾ ਫਾਇਦਾ ਕੀ ਹੁੰਦਾ ਹੈ।
1: ਦੇਖੋ ਜੀ, ਬਿਲਕੁਲ ਹੀ ਵਿਲੱਖਣ ਤਰੀਕਾ ਹੈ, ਜਪਾਨੀ ਮੈਥੋਡੋਲੋਜੀ ਹੈ, ਮੀਆਂਵਾਕੀ ਮੈਥੋਡੋਲੋਜੀ ਕਹਿੰਦੇ। ਇਹਦੇ 'ਚ ਜਿਹੜਾ ਬੂਟਾ ਉਹ 2-2 ਫੁੱਟ ਦੂਰੀ 'ਤੇ ਲਾਇਆ ਜਾਂਦਾ। ਆਮ ਤੌਰ 'ਤੇ ਜਿੰਨਾ ਵਿਗਿਆਨ ਅਸੀਂ ਪੜ੍ਹਿਆ ਪੰਜਾਬ ਦੇ ਵਿੱਚ, ਮੈਂ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹਿਆ, ਸਾਡੇ ਨੱਕ ਥੱਲੇ ਨਹੀਂ ਅਸੀਂ ਆਉਂਦੀ, ਸਾਡੇ ਦਿਮਾਗ 'ਚ ਵੀ ਨਹੀਂ ਸੀ ਆਉਂਦੀ ਵੀ ਇਹ ਤਕਨੀਕ ਸਫਲ ਕਿਵੇਂ ਹੋ ਸਕਦੀ ਆ। ਪਰ ਅਸੀਂ ਪੁਰਾਣੇ ਲੱਗੇ ਹੋਏ ਜੰਗਲ ਦੇਖੇ, ਨਤੀਜੇ ਦੇਖੇ, ਇਹ ਸਿੱਧ ਕੀਤੀ ਹੋਈ ਆ ਮੈਥੋਡੋਲੋਜੀ, ਤੇ ਕਈ ਮਤਲਬ ਕਈ ਦਹਾਕਿਆਂ ਤੋਂ ਵਰਤੀ ਜਾ ਰਹੀ ਸੀ ਪੰਜਾਬ ਤੇ ਹੋਰ ਦੇਸ਼ਾਂ ਦੇ ਵਿੱਚ, ਜਪਾਨ ਤੇ ਹੋਰ ਦੇਸ਼ਾਂ ਦੇ ਵਿੱਚ ਵੀ। ਸੋ ਇਹ ਟੈਸਟਡ ਐਕਸਪੈਰੀਮੈਂਟਡ ਫੁੱਲੀ ਪ੍ਰੂਵਨ ਮੈਥੋਡੋਲੋਜੀ ਆ। ਸੋ ਕੰਮ ਇਹ ਕਰਦੀ ਸੀ, ਅਸੀਂ ਦੇਖ ਲਿਆ ਜਾ ਕੇ। ਸੋ 2 ਫੁੱਟ ਤੇ ਅਸੀਂ ਇਹ ਨਹੀਂ ਕਿ ਸਾਰੇ ਨਿੰਮਾਂ ਹੀ ਲਾ ਦੇਣੀਆਂ ਜਾਂ ਸਾਰੇ ਅਸੀਂ ਪਿਲਕਣ ਲਾ ਤੇ ਜਾਂ ਸਾਰੇ ਅਸੀਂ ਅੰਬ ਲਾ ਤੇ, ਨਾ, ਅਸੀਂ 30 ਤੋਂ 38 ਤੋਂ 40 ਜਾਣੇ 20 ਤੋਂ ਉੱਪਰ ਪ੍ਰਜਾਤੀਆਂ ਇਕੱਠੀਆਂ ਲਾਉਂਦੇ ਹਾਂ, ਜਿਹਦੇ ਵਿੱਚ ਛੋਟੇ ਛੋਟੀ ਹਾਈਟ ਦੇ ਬੂਟੇ ਜਿਹਨਾਂ ਨੂੰ ਅਸੀਂ ਸ਼ਰਬਸ ਕਹਿੰਦੇ ਹਾਂ ਉਹ ਵੀ ਹੁੰਦੇ ਆ, ਫਿਰ ਦਰਮਿਆਨੀ ਹਾਈਟ ਦੇ ਬੂਟੇ ਹੁੰਦੇ ਆ, ਤੇ ਹੋਰ ਸਭ ਤੋਂ ਉੱਚੇ ਜਿਹੜੇ ਛਤਰੀ ਨੁਮਾ ਰੁੱਖ ਹੁੰਦੇ ਆ। ਇਹਨਾਂ ਸਾਰਿਆਂ ਦਾ ਇੱਕ ਮਿਸ਼ਰਣ ਕਰਕੇ ਇੱਕ ਰੇਸ਼ੋ ਸੈੱਟ ਕੀਤੀ ਜਾਂਦੀ ਆ, ਫਿਰ ਇਹਨਾਂ ਨੂੰ ਲਾਇਆ ਜਾਂਦਾ। ਸੋ ਤੁਸੀਂ ਇਹ ਲਾ ਲਓ ਵੀ ਹਰੇਕ ਪੱਧਰ ਤੇ ਜ਼ਮੀਨ ਤੋਂ ਲੈ ਕੇ ਪਹਿਲੇ 1 ਫੁੱਟ 2 ਫੁੱਟ 10 ਫੁੱਟ 20 ਫੁੱਟ 25 ਫੁੱਟ ਹਰੇਕ ਪੱਧਰ ਦੇ ਉੱਤੇ ਹਰਿਆਵਲ ਨਜ਼ਰ ਆਊਗੀ, ਪੱਤੇ ਨਜ਼ਰ ਆਉਣਗੇ। ਸੋ ਪੱਤਿਆਂ ਦੀ ਡੈਂਸਿਟੀ ਜ਼ਿਆਦਾ ਹੋਣ ਕਰਕੇ ਇਹਦੀ ਆਕਸੀਜਨ ਪ੍ਰੋਡਕਸ਼ਨ ਜ਼ਿਆਦੇ ਆ। ਜਦਕਿ ਤੁਸੀਂ ਕਿਤੇ ਖੇਤਾਂ ਚੱਲ ਜਾਓ ਜਾਂ ਆਪੇ ਬਾਹਰ ਕਿਤੇ ਲੱਗੇ ਆਪਣੇ ਮੋਨੋਕਲਚਰ, ਜਾਂ ਕਹਿ ਲਓ ਕਿਤੇ ਅੰਬਾਂ ਦਾ ਬਾਗ ਲੱਗਾ ਜਾਂ ਕਿਤੇ ਪਾਪੂਲਰ ਦੀ ਖੇਤੀ ਹੋਈ ਆ, ਤਾਂ ਤੁਹਾਨੂੰ 20 ਫੁੱਟ ਤੱਕ ਖਾਲੀ ਤਣੇ ਦਿਖਣਗੇ। ਹਾਂਜੀ, ਤੇ ਇੱਥੇ ਤਣੇ ਨਹੀਂ ਦਿਖਦੇ, ਇੱਥੇ ਤੁਹਾਨੂੰ ਹਰੇ ਹਰੇ ਪੱਤੇ ਦਿਖਣਗੇ ਹਰੇਕ ਲੈਵਲ ਦੇ ਉੱਤੇ। ਆਹ ਵੱਡਾ ਫਰਕ ਆ।
0: ਵਾਹ ਜੀ ਵਾਹ, ਬਹੁਤ ਵਧੀਆ ਫਰਕ ਹੈ। ਔਰ ਮੀਆਂਵਾਕੀ ਤਕਨੀਕ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਇਸ ਸਵੈ ਸੇਵੀ ਸੰਸਥਾ ਨੇ ਜੰਗਲ ਲਾਏ ਨੇ, ਔਰ ਤੁਸੀਂ ਵੀ ਇਸ ਤਰੀਕੇ ਨਾਲ ਜੰਗਲ ਲਾ ਸਕਦੇ ਹੋ, ਪੰਜਾਬ 'ਚ ਹਰਿਆਵਲ ਕਰ ਸਕਦੇ ਹੋ। ਅਤੇ ਜਿਹੜੀ ਔਸਤ ਸਾਡੀ ਪਹੁੰਚੀ ਹੋਈ ਹੈ ਨਾ 3.67, ਅਤੇ ਉਹ 21 ਤੱਕ ਤਾਂ ਘੱਟੋ ਘੱਟ ਪਹੁੰਚੇ, ਜੋ ਸਾਡੀ ਰਾਸ਼ਟਰੀ ਔਸਤ ਹੈ। ਸੋ ਇਹ ਸਾਡੇ ਪੰਜਾਬੀਆਂ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਕਿ ਅਸੀਂ ਜਿੱਥੇ ਵੀ ਥਾਂ ਵੇਖੀਏ ਉੱਥੇ ਬੂਟਾ ਲਾਈਏ, ਹਰਿਆਵਲ ਕਰੀਏ, ਜੰਗਲ ਵਧਾਉਣ ਦੀ ਕੋਸ਼ਿਸ਼ ਕਰੀਏ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ, ਤੁਸੀਂ ਸੁਣ ਰਹੇ ਹੋ।

7:54 ਅਤੇ 15 ਸੈਕਿੰਡ ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਹੀ ਵਾਤਾਵਰਣ ਦੀ ਕੀਤੀ ਹੈ ਅਤੇ ਮੈਨੂੰ ਪੂਰੀ ਪੂਰੀ ਆਸ ਹੈ ਕਿ ਅੱਜ ਦੀ ਗੱਲਬਾਤ ਸੁਣ ਕੇ ਨਾ ਤੁਹਾਡਾ ਇਰਾਦਾ ਬਣ ਗਿਆ ਹੋਵੇਗਾ ਕਿ ਅੱਜ ਤੋਂ ਬਾਅਦ ਪੋਲੀਥੀਨ ਦੇ ਲਿਫਾਫਿਆਂ ਦਾ ਇਸਤੇਮਾਲ ਨਹੀਂ ਕਰਨਾ, ਆਲੇ ਦੁਆਲੇ ਜਿੱਥੇ ਵੀ ਜਗ੍ਹਾ ਦਿਸੇ ਉੱਥੇ ਹਰਿਆਵਲ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਸਾਫ਼ ਸਫਾਈ ਵੱਲ ਖਾਸ ਧਿਆਨ ਦੇਣਾ, ਫਿਰ ਹੀ ਸਾਡੀ ਜਿਹੜੀ ਆਬੋ ਹਵਾ ਨਾ ਉਹ ਸਾਫ਼ ਸੁਥਰੀ ਰਹਿ ਸਕੇਗੀ। ਸੋ ਜੀ, ਇਸ ਸੁਨੇਹੇ ਦੇ ਨਾਲ ਹੁਣ ਸੋਹਣੀ ਸਵੇਰ ਪ੍ਰੋਗਰਾਮ 'ਚ ਜਾਂਦੇ ਜਾਂਦੇ ਤੁਹਾਨੂੰ ਮੌਸਮ ਬਾਰੇ ਦੱਸ ਦਈਏ ਕਿ ਪਿਛਲੇ ਸਮੇਂ 'ਚ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਕਿੱਦਾਂ ਰਿਹਾ। ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ ਰਿਕਾਰਡ ਕੀਤਾ ਗਿਆ ਜੀ 42.5°C, ਅਤੇ ਘੱਟ ਤੋਂ ਘੱਟ ਤਾਪਮਾਨ ਬੱਲੋਵਾਲ ਸੌਂਕਰੀ ਵਿੱਚ 23.8°C ਰਿਕਾਰਡ ਕੀਤਾ ਗਿਆ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 38.9°C ਅਤੇ ਘੱਟ ਤੋਂ ਘੱਟ 25°C ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ 38.8°C ਅਤੇ ਘੱਟ ਤੋਂ ਘੱਟ 26.1°C। ਲੁਧਿਆਣਾ ਦਾ ਤਾਪਮਾਨ 40.4°C ਵੱਧ ਤੋਂ ਵੱਧ ਰਿਹਾ ਅਤੇ ਘੱਟ ਤੋਂ ਘੱਟ 24.6°C, ਅਤੇ ਪਟਿਆਲਾ ਦਾ ਤਾਪਮਾਨ 40.6°C ਵੱਧ ਤੋਂ ਵੱਧ ਰਿਕਾਰਡ ਕੀਤਾ ਗਿਆ ਅਤੇ 26.3°C ਘੱਟ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ ਜੀ। ਸੋ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਅਸੀਂ ਤੁਹਾਨੂੰ ਦੱਸਿਆ ਅਤੇ ਹੁਣ ਘੜੀ ਦੀਆਂ ਸੂਈਆਂ ਸਾਨੂੰ ਦੱਸ ਰਹੀਆਂ ਨੇ ਕਿ ਹੋਰ ਗੱਲਬਾਤ ਨਹੀਂ ਕੀਤੀ ਜਾ ਸਕਦੀ। ਸੋ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: ਤੁਸੀਂ ਸੋਨੀ ਸਫੇਅਰ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵਜਣ ਵਾਲੇ ਨੇ, ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ।
1: ਯੇ ਮੇਰਾ ਛੋਟਾ ਭਾਈ ਹੈ ਨਾ, ਬੜਾ ਸ਼ਰਾਰਤੀ ਹੈ। ਕਾਲਜ ਮੇ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਕੋ ਦਿਖਾਤਾ ਥਾ। ਕੱਲ ਮੈਨੇ ਲਾਈਟ ਬਿੱਲ ਪਰ ਜ਼ੀਰੋ ਅਮਾਊਂਟ ਦੇਖਾ ਤੋ ਸੋਚਾ ਇਸਨੇ ਪੱਕਾ ਫੋਟੋਸ਼ਾਪ ਕੀਆ ਹੋਗਾ, ਵਰਨਾ ਜ਼ੀਰੋ ਬਿਜਲੀ ਬਿੱਲ ਕੈਸੇ ਪੋਸੀਬਲ ਹੈ। ਪੂਛਾ ਤੋ ਬੋਲਤਾ ਹੈ, ਭਈਆ ਸਭ ਉਪਰ ਵਾਲੇ ਕੀ ਦਯਾ ਹੈ, ਸੋਲਰ ਪੈਨਲ ਹੈ ਨਾ। ਮੈਨੇ ਕਹਾ ਓ ਯੇ ਸਹੀ ਹੈ ਬੇਟਾ।
2: ਪੀ ਐਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਜੁੜਨੇ ਕੇ ਲੀਏ ਰਜਿਸਟਰ ਕਰੇ PM Suryaghar.gov.in।
3: ਹਰ ਘਰ ਸੂਰਯ ਘਰ।
4: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਪ੍ਰਭਾਤ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। प्रधानमंत्री नरेंद्र मोदी आज गुजरात और दमन के दौरे पर रहेंगे। लगभग 21,800 करोड़ रुपए की कई विकास परियोजनाओं का करेंगे शुभारंभ। प्रधानमंत्री ने विश्व योगासन चैंपियनशिप के प्रतिभागियों से आयुष मंत्रालय के योग 365 अभियान के राजदूत बनने का आह्वान किया। रिजर्व बैंक आज अपनी द्विमासिक मौद्रिक नीति की घोषणा करेगा। लोकसभा के पूर्व महासचिव और संविधान विशेषज्ञ सुभाष सी कश्यप का कल नई दिल्ली में निधन। रूस के राष्ट्रपति व्लादिमीर पुतिन ने भारत को विश्वसनीय साझेदार बताया, कहा अमेरिका का दबाव भारत रूस संबंधों को प्रभावित नहीं करेगा। और पुरुष अंडर 18 एशिया कप हॉकी टूर्नामेंट के सेमीफाइनल में आज भारत का सामना पाकिस्तान से। अब समाचार विस्तार से। प्रधानमंत्री नरेंद्र मोदी आज गुजरात के सूरत में सड़क

0: devastating fire to police custody, the Delhi government said it would withdraw its bed and breakfast policy, reports the Pioneer. A picture on its front page shows family members at the last rites of the victims of the fire under the headline, Eight Fires, One Broken Family. Still seething with anger at the Congress ditching it and switching over to the TVK immediately after the Tamil Nadu Assembly elections, the DMK announced its decision to boycott the INDIA block meeting slated for the 8th of June, says a top headline in the Statesman. Rebel Rita Brata's expulsion from TMC void, writes the Asian Age, quoting the West Bengal Assembly Speaker, adding that there are 61 MLAs in the rebel camp. And its editorial, titled Funding India's Climate Future, a $1 trillion question, the Hindu writes that India will require roughly $2.5 trillion by 2030 to meet its nationally determined contributions. Over the longer term, the cost of achieving net zero emissions by 2070 is estimated at $10.1 trillion, nearly three times India's current GDP. And finally, in what climbers are calling a miracle, 52-year-old Sherpa guide, who was presumed dead at Mount Everest after he vanished during descent on May 29th, was found alive 6 days after base camp, reports the Times of India under the headline, Sherpa survives 6-day Everest ordeal, sans food, oxygen. And with that, it's back to you, Naresh.
1: Thank you, Pramod. And now before we end the bulletin, the headlines once again. Prime Minister Narendra Modi to visit Gujarat and Daman today to launch multiple development projects worth around 21,800 crore rupees. Prime Minister calls upon athletes participating in World Yogasana Championship to become ambassadors of Ayush Ministry's Yog 365 campaign. Reserve Bank of India to announce its bi-monthly monetary policy today. Former Lok Sabha Secretary General and constitutional expert Subhash C. Kashyap passes away in New Delhi. Russian President Vladimir Putin says US pressure will not affect India-Russia ties, describes India as a reliable partner, and India to take on arch rivals Pakistan in semi-final of men's under 18 Asia Cup hockey tournament in Japan today. And with that, we end the morning news. Have a nice day.
2: नमस्कार यह आकाशवाणी है ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦਾ ਦੌਰਾ ਕਰਨਗੇ ਉਹ ਗੁਜਰਾਤ ਦੀ ਸੂਰਤ ਵਿੱਚ ਸੜਕ ਬਿਜਲੀ ਅਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਸ਼੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ ਜਿਸ ਵਿੱਚ ਆਧੁਨਿਕ ਬਿਜਲੀ ਵੰਡ ਪ੍ਰਣਾਲੀ ਅਤੇ ਦਾਹੇਜ ਪੈਟਰੋਲੀਅਮ ਵਿਖੇ ਉੱਨਤ ਰਹਿੰਦ ਖੂੰਹਦ ਦੇ ਨਿਪਟਾਰੇ ਅਤੇ ਇਲਾਜ ਬੁਨਿਆਦੀ ਢਾਂਚਾ ਸ਼ਾਮਲ ਹੈ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਅਤੇ ਕਰੀਬ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਇਹ ਪ੍ਰੋਜੈਕਟ ਸਿਹਤ ਸੰਭਾਲ ਸਿਵਲ ਹਵਾਬਾਜ਼ੀ ਸੈਰ ਸਪਾਟਾ ਬੁਨਿਆਦੀ ਢਾਂਚਾ ਸੰਪਰਕ ਅਤੇ ਜਨਤਕ ਭਾਈਵਾਲੀ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ ਪ੍ਰਧਾਨ ਮੰਤਰੀ ਲਗਭਗ 1340 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਇਹਨਾਂ ਵਿੱਚ ਨਵੋਂ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਅਤੇ ਨਵੋਂ ਹਸਪਤਾਲ ਵੀ ਸ਼ਾਮਲ ਨੇ ਨਵਾਂ ਹਵਾਈ ਅੱਡਾ ਟਰਮੀਨਲ ਖੇਤਰੀ ਹਵਾਈ ਸੰਪਰਕ ਨੂੰ ਮਹੱਤਵਪੂਰਨ ਢੰਗ ਨਾਲ ਵਧਾਏਗਾ ਅਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਪੋ ਆਪਣੇ ਦੇਸ਼ਾਂ 'ਚ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਹੈ ਅਹਿਮਦਾਬਾਦ 'ਚ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੱਲ੍ਹ ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਯੋਗ ਨਾਲ ਜੁੜੇ ਰਹਿਣ ਅਤੇ ਭਾਈਚਾਰਿਆਂ 'ਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ

0: ਲਈ ਯੋਗ 365 ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਅਥਲੀਟਾਂ ਨੂੰ ਚੈਂਪੀਅਨਸ਼ਿਪ ਤੋਂ ਬਾਅਦ ਵੀ ਯੋਗ ਬਾਰੇ ਜਾਗਰੂਕਤਾ ਫੈਲਾਉਂਦੇ ਰਹਿਣ ਦੀ ਅਪੀਲ ਕੀਤੀ।
1: जैसे जैसे योगासना स्पोर्ट्स का विस्तार होगा, वैसे वैसे इससे जुड़ी नई संभावनाएं भी बढ़ेगी। ये खिलाड़ियों के लिए नई कैरियर अपॉर्चुनिटीज लेकर आएगा। यह ट्रेनर्स, स्पोर्ट्स साइंटिस्ट, रिसर्चर्स और इवेंट मैनेजर्स के लिए भी नए अवसर बनाएगा।
0: 4 ਤੋਂ 8 ਜੂਨ ਤੱਕ ਅਹਿਮਦਾਬਾਦ 'ਚ ਹੋ ਰਹੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 60 ਤੋਂ ਵੱਧ ਮੁਲਕਾਂ ਦੇ 400 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਤੰਦਰੁਸਤੀ ਲਈ ਇੱਕ ਵਿਹਾਰਕ ਪਹੁੰਚ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਯੋਗ ਦੇ ਸੁਨੇਹੇ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਕਿਹਾ,
1: ਯੋਗ ਭੋਗ ਸੇ ਵੀ ਮੁਕਤੀ ਦੇਤਾ ਹੈ ਔਰ ਰੋਗ ਸੇ ਵੀ ਮੁਕਤੀ ਦੇਤਾ ਹੈ ਔਰ ਸਭ ਸੇ ਅਹਿਮ ਬਾਤ कि मिनिमम बजट में हेल्दी लाइफस्टाइल का ये सबसे उत्तम उपाय है। इसलिए आपको ये मंत्र याद रखना है, हर रोज योग भगाएगा सारे रोग।
0: ਆਯੁਸ਼ ਮੰਤਰਾਲਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਯੋਗ ਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ ਚ ਸਭ ਤੋਂ ਅੱਗੇ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗੇਜ਼ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ ਅਤੇ ਊਰਜਾ, ਵਪਾਰ, ਨਿਵੇਸ਼, ਸਿਹਤ ਸੰਭਾਲ ਅਤੇ ਆਟੋਮੋਬਾਈਲ ਸਮੇਤ ਹੋਰਨਾਂ ਕਈ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਖੇਤੀਬਾੜੀ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਚ ਸਹਿਯੋਗ ਵਧਾਉਣ 'ਤੇ ਵਿਆਪਕ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਫਾਇਦੇ ਲਈ ਇਕੱਠਿਆਂ ਕੰਮ ਕਰਦੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਅੱਜ ਸਵੇਰੇ 10 ਵਜੇ ਮੁੰਬਈ 'ਚ ਮੁਦਰਾ ਨੀਤੀ ਕਮੇਟੀ ਦੇ ਫੈਸਲਿਆਂ ਦਾ ਐਲਾਨ ਕਰਨਗੇ। 6 ਮੈਂਬਰੀ ਕਮੇਟੀ ਨੇ ਬੁੱਧਵਾਰ ਨੂੰ ਆਪਣੇ 3 ਦਿਨਾਂ ਵਿਚਾਰ ਵਟਾਂਦਰਾ ਸ਼ੁਰੂ ਕੀਤਾ। ਅਪ੍ਰੈਲ 'ਚ ਭਾਰਤੀ ਰਿਜ਼ਰਵ ਬੈਂਕ ਨੇ ਆਪਣੀਆਂ ਮੁੱਖ ਨੀਤੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਵਜੋਂ 1987 ਬੈਚ ਦੀ ਸੇਵਾ ਮੁਕਤ IAS ਅਧਿਕਾਰੀ ਤਰਨ ਕਪੂਰ ਦਾ ਕਾਰਜਕਾਲ 1 ਸਾਲ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ 'ਚ ਸ਼੍ਰੀ ਕਪੂਰ ਦਾ ਵਧਾਇਆ ਗਿਆ ਕਾਰਜਕਾਲ ਇਸ ਮਹੀਨੇ ਦੀ 10 ਤਰੀਕ ਤੋਂ 1 ਸਾਲ ਦੀ ਮਿਆਦ ਲਈ ਲਾਗੂ ਹੋਵੇਗਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਨੀਲਕੰਠ ਮਿਸ਼ਰਾ ਨੂੰ ਵਿਸ਼ਵ ਬੈਂਕ ਸਦਰ ਮੁਕਾਮ ਵਾਸ਼ਿੰਗਟਨ DC ਵਿਖੇ 3 ਸਾਲਾਂ ਲਈ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਪਰਮੇਸ਼ਵਰਨ ਅਈਅਰ ਦਾ ਕਾਰਜਕਾਲ ਵੀ ਨਵੇਂ ਅਹੁਦੇਦਾਰ ਦੇ ਅਹੁਦਾ ਸੰਭਾਲਣ ਤੱਕ ਵਧਾ ਦਿੱਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ ਧਰਤੀ ਦੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਅਤੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਕੁਦਰਤ ਸਭ ਤੋਂ ਵੱਡੀ ਸਹਿਯੋਗੀ ਹੈ। ਉਨ੍ਹਾਂ ਕਿਹਾ ਕਿ ਹਰ ਰੁੱਖ ਬਹਾਲ ਵਾਤਾਵਰਨ ਪ੍ਰਣਾਲੀ ਅਤੇ ਪਾਏਦਾਰ ਫੈਸਲਾ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਾ ਭਰਾ, ਸਾਫ਼ ਸੁਥਰਾ ਅਤੇ ਵਧੇਰੇ ਲਚਕੀਲਾ ਭਾਰਤ ਬਣਾਉਣ ਲਈ ਹਰੇਕ ਨਾਗਰਿਕ ਨੂੰ ਇਕੱਠਿਆਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਧਰ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵੀ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਮਿਸ਼ਨ ਲਾਈਫ, ਕੌਮਾਂਤਰੀ ਸੂਰਜੀ ਊਰਜਾ ਗੱਠਜੋੜ, ਆਲਮੀ ਜੈਵ ਈਂਧਨ ਗੱਠਜੋੜ ਅਤੇ ਆਫ਼ਤ ਬਚਾਅ ਬੁਨਿਆਦੀ ਢਾਂਚੇ ਲਈ ਗੱਠਜੋੜ ਵਰਗੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਭਾਰਤ ਜਲਵਾਯੂ ਤਬਦੀਲੀ ਨੂੰ ਹੱਲ ਕਰਨ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕਾਰਵਾਈ ਵਾਸਤੇ ਅੱਗੇ ਵਧਾਉਣ ਨੂੰ ਵਚਨਬੱਧ ਹੈ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨਕ ਮਾਹਰ ਸੁਭਾਸ਼ ਸਿੰਘ ਕਸ਼ਪ ਦਾ ਕੱਲ੍ਹ ਨਵੀਂ ਦਿੱਲੀ 'ਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 97 ਸਾਲ ਦੇ ਸਨ। ਉਹਨਾਂ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ 1983 ਤੋਂ 1990 ਤੱਕ ਲੋਕ ਸਭਾ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਡਾਕਟਰ ਕਸ਼ਪ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਡਾਕਟਰ ਕਸ਼ਪ ਨੇ ਆਪਣੀ ਖੋਜ, ਲਿਖਤਾਂ ਅਤੇ ਜਨਤਕ ਸੇਵਾਵਾਂ ਰਾਹੀਂ ਭਾਰਤ ਦੇ ਸੰਵਿਧਾਨ ਅਤੇ ਸੰਸਦੀ ਲੋਕਤੰਤਰ ਦੀ ਸਮਝ ਵਿੱਚ ਬੇਮਿਸਾਲ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਾਕਟਰ ਕਸ਼ਪ ਭਾਰਤ ਦੇ ਮੋਹਰੀ ਸੰਵਿਧਾਨਕ ਵਿਦਵਾਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਸੰਸਦੀ ਅਤੇ ਸੰਵਿਧਾਨਕ ਭਾਸ਼ਣ 'ਚ ਯੋਗਦਾਨ ਸਮਾਜ ਨੂੰ ਅਮੀਰ ਬਣਾਉਂਦਾ ਹੈ। ਲੋਕ ਸਭਾ

0: ਸਪੀਕਰ ਓਮ ਬਿਰਲਾ ਨੇ ਕਿਹਾ ਕਿ ਡਾ ਕਸ਼ਯਪ ਭਾਰਤੀ ਸੰਵਿਧਾਨ ਅਤੇ ਸੰਸਦੀ ਪ੍ਰਣਾਲੀ ਦੇ ਇੱਕ ਤੁਰਦੇ ਫਿਰਦੇ ਵਿਸ਼ਵ ਕੋਸ਼ ਸਨ। ਸ੍ਰੀ ਬਿਰਲਾ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਭਾਰਤੀ ਸੰਸਦੀ ਲੋਕਤੰਤਰ, ਸੰਵਿਧਾਨਕ ਭਾਸ਼ਣ ਅਤੇ ਜਨਤਕ ਜੀਵਨ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਰਣਨੀਤਿਕ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਰੂਸ ਦੇ ਨਾਲ ਸਹਿਯੋਗ ਘਟਾਉਣ ਲਈ ਮਜਬੂਰ ਕਰਨ ਦੀਆਂ ਪੱਛਮੀ ਕੋਸ਼ਿਸ਼ਾਂ ਵਿਅਰਥ ਅਤੇ ਵਿਸ਼ਵ ਸਥਿਰਤਾ ਲਈ ਨੁਕਸਾਨਦੇਹ ਨੇ। ਪ੍ਰਮੁੱਖ ਵਿਸ਼ਵ ਵਿਆਪੀ ਖਬਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ 'ਚ ਸ੍ਰੀ ਪੁਤਿਨ ਨੇ ਭਾਰਤ ਦੇ ਆਰਥਿਕ ਵਿਕਾਸ ਅਤੇ ਦੀ ਆਜ਼ਾਦ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੂਸ ਭਾਰਤ ਨਾਲ ਆਪਣੇ ਆਰਥਿਕ ਸੰਬੰਧਾਂ ਨੂੰ ਹੋਰ ਵਧਾਉਣ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਅਣਥਕ ਉਪਰਾਲਿਆਂ ਦਾ ਨਤੀਜਾ ਏ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੀ ਕੂਟਨੀਤਿਕ ਸ਼ਮੂਲੀਅਤ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਰੂਸ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਮੰਨਦਾ ਹੈ। ਸ੍ਰੀ ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਮਹਾਨ ਰਾਸ਼ਟਰ ਅਤੇ ਲੋਕਤੰਤਰ ਹੈ ਅਤੇ ਰੂਸ ਸੰਬੰਧਾਂ ਦਾ ਵਿਸਥਾਰ ਕਰਨਾ ਜਾਰੀ ਰੱਖੇਗਾ। ਰੂਸ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਰੂਸ ਦੇ ਰੱਖਿਆ ਅਤੇ ਫੌਜੀ ਸੰਬੰਧਾਂ 'ਤੇ ਵੀ ਚਰਚਾ ਕੀਤੀ ਅਤੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਹਿ ਵਿਕਾਸ ਅਤੇ ਸਹਿ ਉਤਪਾਦਨ ਬਾਰੇ ਗੱਲ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਸ਼ੁਰੂ ਹੋਵੇਗਾ। ਭਾਰਤ ਪੂਲ ਏ 'ਚ 9 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਟੀਮ ਨੂੰ ਗਰੁੱਪ ਗੇਟ 'ਚ ਮੇਜ਼ਬਾਨ ਜਾਪਾਨ ਖਿਲਾਫ਼ ਆਪਣੀ 1-1 ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਚੀਨੀ ਤਾਈਪੇ ਨੇ 13-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ 'ਤੇ ਹੋਣਗੇ। ਕਰੀਬ 21,800 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੈਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਹਰਭਜਨ ਮਾਨ ਦਾ ਗਾਇਆ ਅਸਾਨੁਮਾਨ ਵਤਨਾਂ ਦਾ ਫਿਲਮ ਦਾ ਇਹ ਗੀਤ ਸੁਣਦੇ ਹਾਂ।

ਤੁਸੀਂ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਨੂੰ ਸੁਣਿਆ ਪਿੰਡ ਦੀ ਕੁੜੀ ਫਿਲਮ ਵਿੱਚ। ਮਹਿਕ ਪੰਜਾਬ ਦੀ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਪ੍ਰੋਗਰਾਮ 'ਚ ਆਓ ਡਿਸਕੋ ਸਿੰਘ ਫਿਲਮ ਦਾ ਇਹ ਗੀਤ ਸੁਣੀਏ, ਦਿਲਜੀਤ ਦੋਸਾਂਝ ਦੀ ਆਵਾਜ਼ 'ਚ, ਤਰਜ਼ ਜਤਿੰਦਰ ਸ਼ਾਹ ਦੀ ਹੈ।

ਮੈਂ ਪੰਜਾਬ ਦੀ ਪ੍ਰੋਗਰਾਮ ਚ ਹੁਣ ਤੁਹਾਨੂੰ ਅਮਰਿੰਦਰ ਗਿੱਲ ਤੇ ਸ਼ਿਪਰਾ ਗੋਇਲ ਦਾ ਗਾਇਆ ਗੋਰਿਆਂ ਨੂੰ ਦਫਾ ਕਰੋ ਫਿਲਮ ਦਾ ਇਹ ਗੀਤ ਸੁਣਾ ਰਹੇ ਹਾਂ। ਬੋਲ ਕੁਮਾਰ ਤੇ ਨੇ।

ਸ਼ਾਹਿਦ ਮਾਲੀਆ ਅਤੇ ਸਾਥੀਆਂ ਦੀ ਆਵਾਜ਼ 'ਚ ਹੁਣ ਯਾਰ ਅਨਮੁੱਲੇ ਫਿਲਮ ਦਾ ਇਹ ਗੀਤ ਤੁਹਾਨੂੰ ਸੁਣਾ ਰਹੇ ਹਾਂ। ਮੈਂ ਇੱਕ ਪੰਜਾਬ ਦੀ ਪ੍ਰੋਗਰਾਮ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ। ਮੈਂ ਪੰਜਾਬ ਦੇ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਹੋਰਾਂ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨਕ ਮਾਹਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਅਤੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੁਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ 'ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਦਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 10 ਸੁਣੋਗੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਖੇਤਰੀ ਸਮਾਚਾਰ ਇਕਾਈ ਅਤੇ ਆਕਾਸ਼ਵਾਣੀ ਜਲੰਧਰ ਵੱਲੋਂ ਹੁਣ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਨੂੰ ਸੁਣਾ ਰਹੇ ਹਾਂ, ਏਕ ਪੇੜ ਮਾਂ ਕੇ ਨਾਮ। ਆਓ ਸੁਣੀਏ।

0: ਮੋਦੀ ਜੀ ਦੀ ਰਹਿਨੁਮਾਈ ਵਾਲੀ ਭਾਰਤ ਸਰਕਾਰ ਨੂੰ 12 ਸਾਲ ਪੂਰੇ ਹੋ ਗਏ ਨੇ। ਇਸ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦੌਰਾਨ ਸਾਡੇ ਭਾਰਤ ਦੇਸ਼ ਨੇ ਹਰ ਇੱਕ ਖੇਤਰ ਵਿੱਚ ਤਰੱਕੀ ਦੀਆਂ ਬਹੁਤ ਪੁਲਾਂਘਾਂ ਪੁੱਟੀਆਂ ਨੇ। ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿਕਾਸ ਲਈ ਅਤੇ ਦੇਸ਼ ਵਾਸੀਆਂ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਅਤੇ ਉਹਨਾਂ ਨੂੰ ਨੇਪਰੇ ਚਾੜਿਆ। ਇਹਨਾਂ ਵਿੱਚੋਂ ਹੀ ਇੱਕ ਮੁਹਿੰਮ ਹੈ ਏਕ ਪੇੜ ਮਾਂ ਕੇ ਨਾਮ, ਜੋ ਕਿ ਜਿੱਥੇ ਸਾਡੀਆਂ ਮਾਵਾਂ ਦੇ ਸਾਡੇ ਜੀਵਨ ਵਿੱਚ ਮਹੱਤਵ ਨੂੰ ਸਨਮਾਨਿਤ ਕਰਦੀਆਂ ਨੇ, ਉੱਥੇ ਹੀ ਸਾਡੀ ਧਰਤੀ ਦੀ ਸਿਹਤ ਵਿੱਚ ਵੀ ਯੋਗਦਾਨ ਪਾਉਂਦੀ ਹੈ, ਜਿਵੇਂ ਕਿ ਮੈਂ ਪਹਿਲਾਂ ਇਹ ਚੀਜ਼ਾਂ ਦੱਸੀਆਂ ਵੀ ਨੇ। ਇਸ ਮੁਹਿੰਮ ਦੀ ਸ਼ੁਰੂਆਤ 5 ਜੂਨ ਯਾਨੀ ਅੱਜ ਦੇ ਹੀ ਦਿਨ, ਜਿਸ ਨੂੰ ਅਸੀਂ ਵਿਸ਼ਵ ਵਾਤਾਵਰਣ ਦਿਵਸ ਵਜੋਂ ਵੀ ਮਨਾਉਂਦੇ ਹਾਂ, ਸਾਲ 2024 ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿੱਚ ਇੱਕ ਪੀਪਲ ਦਾ ਪੌਦਾ ਲਗਾ ਕੇ ਕੀਤੀ ਗਈ ਸੀ। ਅੱਜ ਇਸ ਮੁਹਿੰਮ ਨੂੰ 2 ਸਾਲ ਹੋ ਗਏ ਨੇ ਅਤੇ ਇਸ ਸਮੇਂ ਦੌਰਾਨ ਪੀਪਲ ਦਾ ਉਹ ਛੋਟਾ ਜਿਹਾ ਪੌਦਾ ਵੀ ਜਵਾਨ ਹੋ ਕੇ ਪੇੜ ਬਣਨ ਵੱਲ ਨੂੰ ਤੁਰ ਪਿਆ ਹੈ। ਐਸਐਮ ਸਿੰਘ ਜੀ, ਕਿਸ ਤਰ੍ਹਾਂ ਵੇਖਦੇ ਹੋ ਇਸ ਮੁਹਿੰਮ ਨੂੰ ਤੁਸੀਂ?
1: ਆਕਾਸ਼ਵਾਣੀ ਜਲੰਧਰ ਦੇ ਸੂਝਵਾਨ ਸਰੋਤਿਆਂ ਦੇ ਸਨਮੁਖ ਮੈਂ ਆਪਣੇ ਦੋਸਤ ਹਰਜੋਤ ਸ਼ਰਮਾ ਨਾਲ ਹਾਜ਼ਰ ਹਾਂ। ਸਭ ਤੋਂ ਪਹਿਲਾਂ ਜੋ ਅਸੀਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਯੋਜਨਾ ਸਾਡੇ ਸਾਹਮਣੇ ਰੱਖੀ ਹੈ, ਇਹ ਵਿਸ਼ਵ ਪਟਲ 'ਤੇ ਜਾਂ ਵੈਸ਼ਵਿਕ ਤੌਰ 'ਤੇ ਇਹ ਜ਼ਰੂਰੀ ਸੀ ਔਰ ਇਹਦੀ ਪਹਿਲ ਜਿਹੜੀ ਹੈ ਉਹ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ। ਇਹ ਵਾਕਿਆ ਇੱਕ ਸਵਾਗਤਯੋਗ ਕਦਮ ਹੈ ਔਰ ਵਿਸ਼ਵ ਵਾਤਾਵਰਣ ਦੇ ਵਿੱਚ ਇੱਕ ਬੜਾ ਵੱਡਾ ਰੋਲ ਜਿਹੜਾ ਹੈਗਾ ਉਹਨੂੰ ਇਹ ਨਿਭਾਵੇਗੀ, ਜਿਹਦੇ ਵਿੱਚ ਤੁਹਾਡਾ ਸਾਰਿਆਂ ਦਾ ਜੋ ਸਹਿਯੋਗ ਹੈ ਉਹ ਅਪੇਕਸ਼ਿਤ ਹੈ, ਜ਼ਰੂਰੀ ਹੈ, ਰਿਕੁਆਇਰਡ ਹੈ, ਲੋੜੀਂਦਾ ਹੈ। ਇਸ ਵਿੱਚ ਆਓ ਆਪੋ ਆਪਣਾ ਜਿਹੜਾ ਵਡਮੁੱਲਾ ਯੋਗਦਾਨ ਹੈ, ਲੋੜੀਂਦਾ ਯੋਗਦਾਨ ਹੈ, ਨੈਤਿਕ ਯੋਗਦਾਨ ਹੈ, ਰਾਜਸੀ ਯੋਗਦਾਨ ਹੈ, ਉਹਨੂੰ ਅਸੀਂ ਪਾਈਏ ਅਤੇ ਮਾਂ ਧਰਤੀ ਦਾ ਸ਼ਿੰਗਾਰ ਕਰੀਏ। ਸਭ ਤੋਂ ਪਹਿਲਾਂ ਆਪਾਂ ਜੇ ਆਪਣੇ ਧਾਰਮਿਕ ਗ੍ਰੰਥਾਂ ਵੱਲ ਨਿਗਾਹ ਮਾਰੀਏ, ਜੋ ਸਾਡੀਆਂ ਪ੍ਰੀਚਿੰਗਸ ਨੇ, ਅਤੇ ਦੋ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ ਨੇ, ਰਾਦਰ ਜਿਨ੍ਹਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੈਗੇ। ਉਹ ਇੱਕ ਤਾਂ ਹੈ ਧਰਤੀ ਮਾਂ ਅਤੇ ਦੂਸਰੀ ਹੈ ਤੁਹਾਡੀ ਜਨਨੀ ਮਾਂ। ਮਨੁੱਖ ਜਿਹੜਾ ਹੈ ਉਹ ਸਾਹ ਦੇ ਆਸਰੇ ਜਿਉਂਦਾ, ਜਦੋਂ ਮਨੁੱਖ ਦੇ ਅੰਦਰ ਸਾਹ ਖਤਮ ਹੋ ਜਾਂਦਾ ਤਾਂ ਮਨੁੱਖ ਉਹਦੇ ਨਾਲ ਹੀ ਖਤਮ ਹੋ ਜਾਂਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ ਹਮ ਆਦਮੀ ਹੈ ਇੱਕ ਦਮੀ, ਭਾਵ ਕਿ ਸਾਡਾ ਜਿਹੜਾ ਸਾਡੀ ਜਿਹੜੀ ਸਾਡੇ ਜਿਹੜੇ ਪ੍ਰਾਣ ਨੇ ਜਾਂ ਸਾਡੀ ਜਿਹੜੀ ਜਿਹੜੀ ਹੋਂਦ ਹੈਗੀ ਹੈ ਉਹ ਸਾਡੀ ਜਿਹੜੀ ਬੋਡੀ ਦੇ ਵਿੱਚ ਜਿਹੜੀ ਮੌਜੂਦ ਆਕਸੀਜਨ ਹੈ ਉਹਦੇ 'ਤੇ ਹੀ ਨਿਰਭਰ ਕਰਦੀ ਹੈਗੀ ਹੈ। ਜਦੋਂ ਸਾਨੂੰ ਆਕਸੀਜਨ ਜਿਹੜੀ ਹੈ ਮਿਲਣੀ ਬੰਦ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਸਾਹ ਹੈ ਜਾਂ ਸਾਡਾ ਵਜੂਦ ਹੈਗਾ ਉਹ ਖਤਮ ਹੋ ਜਾਂਦਾ ਹੈਗਾ। ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਵਾਰ ਵਾਰ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਸ ਦੇ ਨਾਲ ਹੋਰ ਜਿਹੜੀਆਂ ਜਿਹੜੀਆਂ ਮਤਲਬ ਕਿ ਜੇ ਆਪਾਂ ਜਿਹੜੀ ਇਹ 'ਚ ਤਸ਼ਬੀਹ ਜਿਹੜੀ ਦਿੱਤੀ ਹੈਗੀ ਹੈ ਮਾਂ ਨੂੰ ਔਰ ਧਰਤੀ ਨੂੰ, ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦੇ ਵਾਸਤੇ ਕੋਈ ਲੰਬੀ ਚੌੜੀ ਭੂਮਿਕਾ ਜਿਹੜੀ ਹੈਗੀ ਉਹ ਨਹੀਂ ਬਣਨਾ ਚਾਹਾਂਗਾ, ਕਿਉਂਕਿ ਅਸੀਂ ਉਹ ਲੋਕ ਹਾਂ ਜੋ ਇਸ ਕੰਮ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਸਾਨੂੰ ਸੌਂਪਿਆ ਹੈ ਜਾਂ ਜਿਹੜੀ ਜੋ ਸਾਡੀ ਜ਼ਿੰਮੇਵਾਰੀ ਲਗਾਈ ਹੈ ਉਹਨੂੰ ਅਸੀਂ ਅੱਗੇ ਵਧਾਉਣ ਦੇ ਵਿੱਚ ਆਪਣਾ ਜਿਹੜਾ ਬਣਦਾ ਇੱਕ ਜਾਗਰਿਕ ਨਾਗਰਿਕ ਦਾ ਰੋਲ ਜਿਹੜਾ ਹੈਗਾ ਉਹਨੂੰ ਨਿਭਾਉਣ ਦੇ ਵਿੱਚ ਆਪਣੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਲਗਾਤਾਰ ਕਰਦੇ ਪਏ ਹੈਗੇ ਆ। ਅੱਜ ਸਾਰੇ ਪਾਸੇ ਇੱਕ ਜਿਹੜਾ ਉਹ ਨਾਰਾ ਨਹੀਂ ਹੈ, ਇਹ ਦਰਅਸਲ ਇਹ ਜ਼ਿੰਦਗੀ ਦੀ ਇੱਕ ਹਕੀਕਤ ਹੈ। ਅਸੀਂ ਇਹਨੂੰ ਨਾਰੇ ਨਾਲ ਨਾ ਜੋੜੀਏ ਕਿ ਇੱਕ ਪੇੜ ਮਾਂ ਕੇ ਨਾਮ ਇੱਕ ਨਾਰਾ ਦਿੱਤਾ ਗਿਆ ਜੀ, ਅੱਜ ਅਸੀਂ ਇੱਕ ਪ੍ਰੋਗਰਾਮ ਕਰਨਾ ਹੈ, 4 ਅਖਬਾਰਾਂ ਵਿੱਚ ਖਬਰ ਲੱਗ ਜਾਣੀ ਹੈ ਔਰ ਅਸੀਂ ਆਪਣੀ ਸਾਡੀ ਅਸੀਂ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਅਸੀਂ ਉਹ ਤੋਂ ਮੁਕਤ ਹੋ ਗਏ ਹਾਂ, ਇਹ ਇਵੇਂ ਨਹੀਂ ਹੈ। ਰੁੱਖ ਲਗਾਓ ਜੀਵਨ ਬਚਾਓ, ਰੁੱਖਾਂ ਨਾਲ ਹੀ ਜੀਵਨ ਹੈ, ਜੇ ਮਨੁੱਖ ਨਾ ਰਹੇ ਤਾਂ ਮਨੁੱਖੀ ਜੀਵਨ ਹੀ ਨਹੀਂ ਰਹਿਣਾ, ਜੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਕੀ ਮਨੁੱਖ ਤਾਂ ਕੀ ਪਸ਼ੂ ਪੰਛੀਆਂ ਦੀ ਜ਼ਿੰਦਗੀ ਵੀ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਰੁੱਖ ਲਗਾਉਣ ਅਤੇ ਰੁੱਖਾਂ ਦੀ ਕਟਾਈ 'ਤੇ ਰੋਕ ਲਗਾਉਣ ਲਈ ਦੁਹਾਈ ਪਾ ਰਹੀਆਂ ਹਨ। ਵਣ ਵਿਭਾਗ ਨੇ ਤਾਂ ਰੁੱਖਾਂ ਦੀ ਕਟਾਈ ਦੇ ਕਿਸੇ ਵੀ ਕਤਲ ਕਰਨ ਦੇ ਬਰਾਬਰ ਦਾ ਦਰਜਾ ਦਿੱਤਾ ਹੈ, ਇਸ ਲਈ ਬਾਕਾਇਦਾ ਤੌਰ 'ਤੇ ਜਿਹੜੇ ਕਾਨੂੰਨ ਨੇ ਉਹ ਵੀ ਬਣਾਏ ਗਏ ਨੇ। ਖੈਰ ਕਾਨੂੰਨ ਤਾਂ ਇੱਕ ਡਰ ਪੈਦਾ ਕਰਨ ਲਈ ਹੁੰਦਾ ਹੈ, ਅਸੀਂ ਉਸ ਹੱਦ ਤੱਕ ਜਾਈਏ ਹੀ ਨਾ ਕਿ ਕਾਨੂੰਨ ਨੂੰ ਜਿਹੜਾ ਹੈਗਾ ਆਪਣੇ ਡੰਡੇ ਦਾ ਇਸਤੇਮਾਲ ਕਰਨਾ ਪਏ, ਬਲਕਿ ਸਾਡੇ ਇਹ ਆਪਣੇ ਫਰਜ਼ਾਂ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਮਿਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ।
0: ਐਸਐਮ ਸਿੰਘ ਜੀ, ਅਸੀਂ ਸਾਰੇ ਜਣੇ ਧਰਤੀ ਨਾਲ ਜੁੜੇ ਹੋਏ ਹਾਂ
1: ਜੀ,
0: ਹੈ ਨਾ, ਅਸੀਂ ਧਰਤੀ ਨੂੰ ਓਨਾ ਹੀ ਪਿਆਰ ਕਰਦੇ ਹਾਂ ਜਿੰਨਾ ਅਸੀਂ ਆਪਣੀ ਮਾਂ ਨੂੰ ਵੀ ਕਰਦੇ ਹੈਗੇ।

0: ਕਿਉਂਕਿ ਅਸੀਂ ਕਹਿੰਦੇ ਹਾਂ ਕਿ ਧਰਤੀ ਸਾਡੀ ਮਾਂ ਹੈ।
1: ਜੀ
0: ਇਹ ਹਰ ਇੱਕ ਦਾ ਮੇਰੇ ਖਿਆਲ ਨਾਲ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੀ ਮਾਂ ਦਾ ਖਿਆਲ ਰੱਖੀਏ, ਉਸ ਤਰ੍ਹਾਂ ਅਸੀਂ ਆਪਣੀ ਧਰਤੀ ਮਾਂ ਦਾ ਵੀ ਖਿਆਲ ਰੱਖੀਏ। ਔਰ ਉਹ ਤਾਂ ਹੀ ਰੱਖਿਆ ਜਾ ਸਕਦਾ ਜਦੋਂ ਅਸੀਂ ਰੁੱਖ ਲਾਈਏ।
1: ਜੀ
0: ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਇੰਨਾ ਪੋਲਿਊਸ਼ਨ ਅਸੀਂ ਆਪ ਵੀ ਕਰਦੇ ਹਾਂ, ਦੇਖਦੇ ਵੀ ਹਾਂ, ਸਭ ਕੁਝ ਚੱਲਦਾ ਹੈਗਾ, ਬਟ ਉਹਨੂੰ ਠੀਕ ਕਰਨ ਵਾਸਤੇ ਸਦੀਆਂ ਤੋਂ ਇਹ ਗੱਲਾਂ ਕਹਿੰਦੀਆਂ ਆ ਰਹੇ ਨੇ। ਗੁਰਬਾਣੀ 'ਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਿਖਿਆ ਹੋਇਆ ਹੈ ਕਿ ਰੁੱਖ ਜਿਹੜੇ ਹੈਗੇ ਨੇ ਉਹੀ ਸਾਡੇ ਵਾਤਾਵਰਣ ਨੂੰ, ਸਾਡੀ ਧਰਤੀ ਦੀ ਸਾਂਭ ਸੰਭਾਲ ਕਰ ਸਕਦੇ ਨੇ।
1: ਜੀ
0: ਉਹਦੇ 'ਚ ਮੈਂ ਤੁਹਾਨੂੰ ਇੱਕ ਦੱਸਣਾ ਚਾਹਾਂਗਾ ਸਰੋਤਾਂ ਨੂੰ, ਸਾਰਿਆਂ ਨੂੰ, ਕਿ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਸੀ ਉਸ ਦੌਰਾਨ 80 ਕਰੋੜ ਪੌਦੇ ਲਗਾਏ ਗਏ ਸੀਗੇ। ਔਰ ਇਹਦੇ ਵਿੱਚ ਇੱਕ ਵਰਲਡ ਰਿਕਾਰਡ ਵੀ ਮੈਂ ਤੁਹਾਨੂੰ ਸਾਂਝਾ ਕਰਨਾ ਚਾਹਾਂਗਾ। 5 ਲੱਖ ਸੈਪਲਿੰਗਸ ਯਾਨੀ ਛੋਟੇ ਪੌਦੇ ਲਗਾਏ ਗਏ ਸੀਗੇ, ਜੇ 22 ਸਤੰਬਰ 2024 ਦੀ ਗੱਲ ਹੈ, ਜਿਹੜੀ ਆਰਮੀ ਦੀ 128 ਇਨਫੈਂਟਰੀ ਬਟਾਲੀਅਨ ਹੈਗੀ ਹੈ ਔਰ ਇਨਵਾਇਰਮੈਂਟ ਫੋਰਸਟ ਜਿਹੜਾ ਵਾਤਾਵਰਨ ਮੰਤਰਾਲਾ ਹੈਗਾ ਉਹਦੀ ਇੱਕ ਯੂਨਿਟ ਹੁੰਦੀ ਹੈਗੀ ਹੈ ਵਾਤਾਵਰਨ ਟਾਸਕ ਫੋਰਸ, ਇਹਨਾਂ ਨੇ ਮਿਲ ਕੇ 5 ਲੱਖ ਸੈਪਲਿੰਗਸ ਸਿਰਫ 1 ਘੰਟੇ 'ਚ ਲਗਾਈਆਂ ਸੀਗੀਆਂ, ਜਿਹੜਾ ਕਿ ਵਰਲਡ ਰਿਕਾਰਡ ਹੈਗਾ। ਤੋ ਇਸ ਤਰ੍ਹਾਂ ਦੀ ਜਿਹੜੀ ਇਹ ਭਾਗੀਦਾਰੀ ਐਂਡ ਜ਼ਿੰਮੇਦਾਰੀ ਹੈ, ਇਹ ਸਿਰਫ ਮਤਲਬ ਕੋਈ ਸਰਕਾਰੀ ਨੁਮਾਇੰਦਿਆਂ ਦੀ ਜਾਂ ਸਰਕਾਰੀ ਵਿਭਾਗਾਂ ਦੀ ਨਹੀਂ ਹੁੰਦੀ, ਸਾਡੀ ਅਸੀਂ ਆਪ ਵੀ ਇਸ ਧਰਤੀ 'ਤੇ ਰਹਿੰਦੇ ਹਾਂ, ਸਾਡੀ ਇੱਕ ਨਾਗਰਿਕ ਪ੍ਰਤੀ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਹੈ, ਇੱਕ ਦੇਸ਼ਵਾਸੀ ਕਰਕੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਜਣੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਵਾਸਤੇ ਉਲੀਕੀ ਜਾਂਦੀਆਂ ਨੇ, ਸਾਡੇ ਵਾਸਤੇ ਮੀਨ ਦੇਸ਼ਵਾਸੀਆਂ ਵਾਸਤੇ, ਅਸੀਂ ਸਾਰੇ ਅੱਗੇ ਵੱਧ ਕੇ ਉਹਦੇ ਵਿੱਚ ਹਿੱਸਾ ਪਾਈਏ। ਇਹਦੇ ਵਿੱਚ ਐਸਐਨ ਸਿੰਘ ਜੀ, ਤੁਸੀਂ 2 ਸਾਲ ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹੋ, ਤੁਹਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਵੀ ਜੁੜਦੇ ਨੇ ਆ ਕੇ, ਤੁਸੀਂ ਕਾਲਜਿਸ ਜਾਂਦੇ ਹੋ, ਜਿਹੜੇ ਸਾਡੇ ਸਟੂਡੈਂਟਸ ਹੈਗੇ ਨੇ, ਸਾਡੇ ਜਿਹੜੇ ਵਿਦਿਆਰਥੀ ਹੈਗੇ ਨੇ, ਉਹ ਇਸ ਮੁਹਿੰਮ ਨੂੰ ਕਿਸ ਤਰ੍ਹਾਂ ਲੈਂਦੇ ਨੇ? ਮਤਲਬ ਉਹ ਇਹਨੂੰ ਵਾਕਈ ਦਿਲੋਂ ਕਰਦੇ ਨੇ ਕਿ ਸਿਰਫ ਇੱਕ ਫੋਟੋ ਖਿਚਵਾਉਣ ਵਾਸਤੇ ਕਰਦੇ ਨੇ, ਕਿਸ ਤਰ੍ਹਾਂ ਹੁੰਦਾ?
1: ਨਹੀਂ, ਮੈਂ ਇਹਨੂੰ ਮਤਲਬ ਇੱਕ ਫੋਟੋ ਸੈਸ਼ਨ ਤੱਕ ਹੀ ਸੀਮਤ ਜਿਹੜਾ ਹੈਗਾ ਉਹ ਨਹੀਂ ਮਤਲਬ ਵੀ ਰੱਖਦਾ ਹੈਗਾ। ਜਿਹੜੇ ਅੱਜ ਦੇ ਸਟੂਡੈਂਟ ਨੇ ਉਹ ਬੜੇ ਸੁਹਿਰਦ ਹੈਗੇ ਨੇ, ਉਹ ਵਾਤਾਵਰਨ ਦੇ ਸੰਰਕਸ਼ਣ ਪ੍ਰਤੀ ਜਿਹੜੇ ਉਹ ਵਚਨਬੱਧ ਹੈਗੇ ਨੇ, ਔਰ ਉਹ ਬੜੇ ਉਤਸ਼ਾਹ ਨਾਲ ਮਤਲਬ ਵੀ ਮੈਨੂੰ ਪ੍ਰੋਗਰਾਮ ਪੁੱਛਦੇ ਨੇ ਵੀ ਸਰ ਐਤਕੀ ਆਪਾਂ ਪਲਾਂਟੇਸ਼ਨ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਕਰਨੀ ਹੈਗੀ, ਕਿੱਥੇ ਕਿੱਥੇ ਤੁਸੀਂ ਜਗ੍ਹਾ ਜਿਹੜੀ ਹੈ ਈਅਰ ਮਾਰਕ ਕਿੱਥੇ ਕਿੱਥੇ ਕੀਤੀ ਹੈ, ਉਹਦਾ ਜਿਹੜੇ ਸਪੇਡ ਵਰਕ ਆਪਾਂ ਉਹ ਕਰ ਲਈਏ, ਪਹਿਲਾਂ ਆਪਾਂ ਟੋਏ ਪੱਟ ਲਈਏ, ਪਹਿਲਾਂ ਆਪਾਂ ਕਿਉਂਕਿ ਕੋਈ ਵੀ ਪੌਦਾ ਲਾਉਣ ਤੋਂ ਪਹਿਲਾਂ ਜੇ ਟੋਇਆ ਅਸੀਂ 2 ਜਾਂ 3 ਜਾਂ 4 ਦਿਨ ਪਹਿਲਾਂ ਪੱਟ ਲੈਂਦੇ ਹਾਂ ਤਾਂ ਉਹਦੇ ਵਿੱਚ ਆਕਸੀਜਨ ਦੀ ਜਿਹੜੀ ਅੱਛੀ ਖਾਸੀ ਮਾਤਰਾ ਜਿਹੜੀ ਹੈਗੀ ਹੈ ਉਹ ਪੌਦੇ ਦੇ ਵਧਣ ਫੁੱਲਣ ਵਾਸਤੇ ਉਹ ਜਿਹੜਾ ਖੱਡਾ ਹੈਗਾ ਉਹ ਪ੍ਰਜ਼ਰਵ ਕਰ ਲੈਂਦਾ ਹੈਗਾ। ਉਹ ਬਕਾਇਦਾ ਉਹਦੇ ਵਿੱਚ ਅਸੀਂ ਨਾਲ ਖਾਦ ਵੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਤਾਂ ਕਿ ਪੌਦਾ ਜਿਹੜਾ ਹੈਗਾ ਉਹ ਬੱਚੇ ਜਿਹੜੇ ਅੱਜ ਦੇ ਨੇ ਉਹ ਇਸ ਹੱਦ ਤੱਕ ਜਿਹੜੇ ਮਤਲਬ ਵਿੱਚ ਸੁਚੇਤ ਨੇ, ਚੇਤੰਨ ਨੇ, ਔਰ ਕਈ ਵਾਰੀ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਵਰਗੇ ਜਿਹੜੇ ਉਮਰ ਦਰਾਜ਼ ਨੇ ਉਹਨਾਂ ਨੂੰ ਵੀ ਉਹ ਗਾਈਡ ਕਰਦੇ ਨੇ ਵੀ ਸਰ ਆਪਾਂ ਇੱਦਾਂ ਨਹੀਂ, ਆਪਾਂ ਇੱਦਾਂ ਕਰੀਏ, ਇਹ ਜ਼ਿਆਦਾ ਬਿਹਤਰ ਰਹੇਗਾ।
0: ਇਸ ਤੋਂ ਇੱਕ ਚੀਜ਼ ਜੋ ਮੈਨੂੰ ਸਾਹਮਣੇ ਆਈ ਹੈ ਐਸਐਮ ਸਿੰਘ ਜੀ, ਕਿ ਜੋ ਤੁਸੀਂ ਸਟੂਡੈਂਟਸ ਦੀ ਗੱਲ ਦੱਸ ਰਹੇ ਹੋ ਕਿ ਉਹ ਗਾਈਡ ਵੀ ਕਰਦੇ ਨੇ, ਇਹਦਾ ਮਤਲਬ ਪੂਰਾ ਇੰਟਰਸਟ ਹੁੰਦਾ ਹੈ ਸਟੂਡੈਂਟਸ ਦਾ।
1: ਡੈਫੀਨੇਟਲੀ ਡੈਫੀਨੇਟ,
0: ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਹੱਥ 'ਚ ਹੀ ਹੁਣ ਸਾਡੀ ਸਾਰਿਆਂ ਦੀ ਜਿਹੜੀ ਦੇਸ਼ ਦੀ ਬਾਗਡੋਰ ਜਾਣੀ ਹੈਗੀ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਨੌਜਵਾਨ ਅੱਗੇ ਆ ਰਿਹਾ ਔਰ ਇਸ ਤਰ੍ਹਾਂ ਦੀ ਮੁਹਿੰਮ ਨਾਲ ਜੁੜ ਰਿਹਾ ਹੈਗਾ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਸ਼ਰੋਤਾਓ ਕਿ ਸਾਡੇ ਨਾਲ ਜਿਹੜੇ ਹਰਜੋਤ ਸ਼ਰਮਾ ਜੀ ਜੁੜੇ ਹੋਏ ਨੇ, ਉਹ ਵੀ ਇੱਕ ਸੋਸ਼ਲ ਵਰਕਰ ਹੈਗੇ ਨੇ। ਉਹਨਾਂ ਨੇ ਬੜਾ ਅੱਛਾ ਇੱਕ ਸਾਨੂੰ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਉਹ ਜਨਮ ਦਿਨ ਦੇ ਮੌਕਿਆਂ 'ਤੇ, ਆਪਣੇ ਜਨਮ ਦਿਨ 'ਤੇ, ਆਪਣੇ ਸਾਥੀਆਂ ਦੇ, ਆਪਣੇ ਘਰਦਿਆਂ ਦੇ, ਆਪਣੇ ਦੋਸਤਾਂ ਦੇ ਜਨਮ ਦਿਨਾਂ 'ਤੇ ਜਾ ਕੇ ਸਪੈਸ਼ਲੀ ਪੇੜ ਲਗਾਉਂਦੇ ਨੇ। ਹਰਜੋਤ ਜੀ, ਤੁਸੀਂ ਦੱਸੋ ਕਿਸ ਤਰ੍ਹਾਂ ਇਹ ਸਾਰੀ ਮੁਹਿੰਮ ਤੁਸੀਂ ਚਲਾਉਂਦੇ ਹੈਗੇ ਹੋ, ਕਿਸ ਤਰ੍ਹਾਂ ਆਪਣੇ ਨਾਲ ਨੌਜਵਾਨਾਂ ਨੂੰ ਜੋੜਦੇ ਹੈਗੇ ਹੋ?
2: ਜੀ ਬਾਲੀ ਜੀ, ਇੱਧਰ ਜਿੱਦਾਂ ਕਿ ਲੋਇਨਾ ਸਿੰਘ ਨੇ ਦੱਸਿਆ, ਅਸੀਂ ਪੌਦੇ ਹਰ ਜਨਮ ਦਿਨ 'ਤੇ ਲਾਉਂਦੇ ਹਾਂ, ਹਰ ਇੱਕ ਸਾਲ ਲਾਉਂਦੇ ਹਾਂ, ਹਰ ਇੱਕ ਸੋਤਿਆਂ ਦੇ ਨਾਲ ਲਾਉਂਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ। ਜਿਵੇਂ ਕਿ ਮੇਰਾ ਜਨਮ ਦਿਨ ਕੱਲ੍ਹ ਹੈ ਅਤੇ ਕੱਲ੍ਹ ਆਪਾਂ ਕਮ ਸੇ ਕਮ 150 ਪੌਦੇ ਲਾਉਣਾ ਇੱਕ ਜਗ੍ਹਾ ਦੇ ਉੱਤੇ। ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਹਰ ਇੱਕ ਜਨਮ ਦਿਨ 'ਤੇ ਅਲੱਗ ਅਲੱਗ ਪੌਦੇ ਲਾਏ ਆ, ਅਲੱਗ ਅਲੱਗ ਇਸੇ ਦੌਰਾਨ ਮੇਰੇ ਨਾਲ ਜੁੜੇ ਹੋਏ ਕਮ ਸੇ ਕਮ 25 ਤੋਂ 30 ਯੂਥ ਮੇਰੇ ਨਾਲ ਜੁੜਿਆ ਹੋਇਆ ਆ। ਹਰ ਇੱਕ ਬੱਚਾ ਅਲੱਗ ਅਲੱਗ ਕੋਲੇ ਦੇ ਅਲੱਗ ਅਲੱਗ ਸਟੂਡੈਂਟ ਹੈ। ਅਤੇ ਐਸਐਮ ਸਿੰਘ ਨੇ ਦੱਸਿਆ ਜਿੱਦਾਂ ਕਿ ਅਸੀਂ ਪੌਦੇ ਲਾ ਕੇ ਆਪਣਾ ਧਰਤੀ ਮਾਂ ਬਚਾ ਰਹੇ ਹਾਂ ਜੀ। ਇਹਦੇ ਵਿੱਚ ਆਪਾਂ ਇਹ ਚੀਜ਼ ਦੇਖੀ ਜਾਂਦੀ ਹੈ ਕਿ ਯੂਥ ਅੱਜ ਕੱਲ੍ਹ ਦੂਸਰੀ ਡਾਇਰੈਕਸ਼ਨ 'ਤੇ ਜਾ ਰਿਹਾ, ਨਾ ਕਿ ਇਸ ਪਾਸੇ। ਬਟ ਜਿੰਨੇ ਸਾਡੇ ਨਾਲ ਇਸ ਟਾਈਮ ਸੋ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਵੀ ਸਾਡੇ ਨਾਲ ਯੂਥ NGO ਦੇ ਵਿੱਚ ਹੈਗਾ ਆ, ਉਹ ਸਾਰੇ ਹੀ ਪਲਾਂਟੇਸ਼ਨ ਦੇ ਵੱਲ ਆ, ਪਲਾਂਟੇਸ਼ਨ ਨੂੰ ਬਚਾਉਣ ਅਤੇ ਪਲਾਂਟੇਸ਼ਨ ਲਾਉਣ ਦੇ ਨਾਲ ਜੁੜੇ ਹੋਏ ਆ।
0: ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜਿਹੜੀ ਆਉਂਦੀ ਹੈ ਕਿ ਅਸੀਂ ਆਮ ਤੌਰ 'ਤੇ ਹੁੰਦਾ ਕੀ ਹੈ, ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਡਰਾਈਵ ਸ਼ੁਰੂ ਹੁੰਦੀ ਹੈ, ਕਾਫੀ ਜਗ੍ਹਾ 'ਤੇ ਅਸੀਂ ਦੇਖਿਆ ਹੈਗਾ ਕਿ ਉਹ ਡਰਾਈਵ ਸ਼ੁਰੂ ਹੀ ਪੌਦਾ ਲਗਾਇਆ,

0: ਖਿਚਵਾਈ ਚਲੇ ਗਏ। ਪਰ ਜੋ ਉਸ ਪੌਦੇ ਦੀ ਸਾਂਭ ਸੰਭਾਲ ਹੈਗੀ ਹੈ,
1: ਜੀ
0: ਡਿਊਟੀ ਸਾਡੀ ਸਾਰਿਆਂ ਦੀ ਉੱਥੋਂ ਸ਼ੁਰੂ ਹੁੰਦੀ ਹੈ।
1: ਜੀ
0: ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ, ਜਿਹੜੇ ਪਲਾਂਟੇਸ਼ਨ ਕਰਵਾਉਣੇ ਹੈਗੇ ਹੋ, ਉਹਦੀ ਤੁਸੀਂ ਪਲਾਂਟ ਦੀ ਕਿਸ ਤਰ੍ਹਾਂ ਦੇਖਭਾਲ ਕਰਦੇ ਹੋ? ਐਸ ਐਮ ਸਿੰਘ ਜੀ, ਇਹ ਤੁਸੀਂ, ਮੈਂ ਤੁਹਾਨੂੰ ਪੁੱਛਣਾ
1: ਮਾਲੀ
0: ਚਾਹੁੰਦਾ।
1: ਸਾਹਿਬ, ਅਸੀਂ ਕੋਈ ਵੀ ਕੰਮ ਜਿਹੜਾ ਹੈਗਾ ਉਹ ਨਾਮ ਨਿਹਾਦ ਨਹੀਂ ਕਰਦੇ, ਲੋਕ ਦਿਖਾਵੇ ਵਾਸਤੇ ਨਹੀਂ ਕਰਦੇ ਹੈਗੇ। ਇੱਕ ਬਤੌਰ ਉਹਨੂੰ ਸਲੋਗਨ ਜਿਹੜਾ ਹੈਗਾ ਉਹਦੇ ਉੱਪਰ ਮਿੱਟੀ ਪਾਉਣ ਵਾਸਤੇ ਉਹਨੂੰ ਨਹੀਂ ਕਰਦੇ ਹੈਗੇ। ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹਦੀ ਜਿਹੜੀ ਰੂਪ ਰੇਖਾ ਜਿਹੜੀ ਇੰਨ ਬਿੰਨ ਬਣਾਈ ਗਈ ਹੈਗੀ ਹੈ, ਉਹਦੇ 'ਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਅਮਲ ਕੀਤਾ ਜਾਵੇ। ਅਸੀਂ ਪੌਦੇ ਲਾਉਣ ਦੇ ਵਿੱਚ ਜਿੰਨਾ ਵਿਸ਼ਵਾਸ ਰੱਖਦੇ ਹੈਗੇ ਹਾਂ, ਪੌਦਿਆਂ ਨੂੰ ਜ਼ਿੰਦਾ ਰੱਖਣ ਦੇ ਵਿੱਚ ਵੀ ਉਨਾ ਹੀ ਵਿਸ਼ਵਾਸ ਰੱਖਦੇ ਹੈਗੇ ਹਾਂ। ਕਿਉਂ ਕਿ ਤਦ ਤੱਕ ਤੁਹਾਡਾ ਲਾਇਆ ਪੌਦਾ ਸਫਲ ਨਹੀਂ ਗਿਣਿਆ ਜਾਏਗਾ ਜਦ ਤੱਕ ਉਹ ਵੱਡਾ ਦਰਖਤ ਨਹੀਂ ਬਣ ਜਾਂਦਾ, ਔਰ ਘੱਟੋ ਘੱਟ ਉਹਦੀ ਜਿਹੜੀ ਹੈਗੀ ਹੈ ਸਰਵਾਈਵਲ ਜਿਹੜੀ ਰੇਸ਼ੋ ਹੈਗੀ ਹੈ, ਜਿੰਨੇ ਤੁਸੀਂ ਪਲਾਂਟ ਲਾਉਂਦੇ ਹੋ ਉਹ ਉਹਨਾਂ ਦੀ ਜਿਹੜੀ ਜੀਵੰਤ ਦਰ ਹੈਗੀ, ਉਹਨਾਂ ਦੀ ਜਿੰਦੇ ਰਹਿਣ ਦੀ ਦਰ ਜਿਹੜੀ ਹੈਗੀ ਹੈ, ਜੋ 90% ਨਹੀਂ ਮਤਲਬ ਵੀ ਹੁੰਦੀ, 100 ਚੋਂ 90 ਪੌਦਿਆਂ ਨੂੰ ਤੁਸੀਂ ਨਹੀਂ ਬਚਾਉਂਦੇ, ਤਾਂ ਮੈਂ ਸਮਝਦਾ ਕਿ ਤੁਹਾਡੇ ਜਿਹੜੇ ਜਿਹੜੇ ਯਤਨ ਨੇ ਉਹ ਸਾਰਥਕ ਨਹੀਂ ਗਿਣੇ ਜਾਂਦੇ ਹੈਗੇ।
0: ਬਹੁਤ ਵੱਡੀ ਗੱਲ ਹੈ ਸ਼ਰੋਤਾਓ, ਕਿ ਜੋ ਚੀਜ਼ ਅਸੀਂ ਕਰੀਏ, ਜੋ ਜਿਸ ਤਰ੍ਹਾਂ ਅਸੀਂ ਇੱਥੇ ਏਕ ਪੇੜ ਮਾਂ ਕੇ ਨਾਮ ਇਸ ਮੁਹਿੰਮ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਅਫਕੋਰਸ ਪੇੜ ਲਗਾਉਣ ਦੀ ਹੀ ਗੱਲ ਹੈ। ਅਸੀਂ ਲਗਾ ਕੇ ਉਹਦੀ ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਮਕਸਦ ਹੈਗਾ ਸਾਡੀ ਧਰਤੀ ਮਾਂ ਪ੍ਰਤੀ, ਉਹ ਪੂਰਾ ਨਹੀਂ ਹੋਏਗਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਸਾਰੇ ਸ਼ਰੋਤਾਵਾਂ ਨੂੰ, ਕਿ ਜਿਹੜਾ ਸਾਡਾ ਏਕ ਪੇੜ ਮਾਂ ਕੇ ਨਾਮ ਇੱਕ ਮੋਬਾਈਲ ਐਪ ਵੀ ਬਣੀ ਹੋਈ ਹੈ, ਜਿਹੜੀ ਕਿ ਯੂਨੀਅਨ ਮਿਨਿਸਟਰ ਜਿਹੜੇ ਸਾਡੇ ਕਮਿਊਨੀਕੇਸ਼ਨ ਐਂਡ ਡਿਵੈਲਪਮੈਂਟ ਹੈਗੇ ਨੇ ਸ਼੍ਰੀ ਜੋਤਿਰਾਦਿੱਤਿਆ ਸਿੰਧੀਆ ਜੀ, ਉਹਨਾਂ ਵੱਲੋਂ ਇਹ ਲਾਂਚ ਕੀਤੀ ਗਈ ਸੀ। ਇਸ ਐਪ ਰਾਹੀਂ ਕੋਈ ਵੀ ਆਪਣਾ ਜਿਹੜਾ ਵਾਲੰਟੀਅਰ ਹੈਗਾ ਜੋ ਇਸ ਪੇੜ ਨੂੰ ਲਗਾਉਣਾ ਚਾਹੁੰਦਾ, ਇਹ ਆਪਣੀ ਐਪ ਨੂੰ ਡਾਊਨਲੋਡ ਕਰੋ ਆਪਣੇ ਮੋਬਾਈਲ ਵਿੱਚ, ਉਹ ਗੂਗਲ ਜਿੱਥੋਂ ਤੁਹਾਨੂੰ ਸਭ ਨੂੰ ਪਤਾ ਜਿੱਥੋਂ ਅਸੀਂ ਐਪ ਡਾਊਨਲੋਡ ਕਰਦੇ ਹਾਂ ਉੱਥੋਂ ਹੋ ਜਾਏਗੀ। ਇੱਕ ਪੇੜ ਮਾਂ ਕੇ ਨਾਮ ਹੀ ਇਸ ਦਾ ਨਾਮ ਹੈ ਐਪ ਦਾ। ਉਹਦੇ ਰਾਹੀਂ ਜਿੱਥੇ ਜਿੱਥੇ ਤੁਸੀਂ ਆਪਣੇ ਪੇੜ ਲਗਾਉਂਦੇ ਹੋ ਤੁਸੀਂ ਉਹਨੂੰ ਟੈਗ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਇਹ ਕਿੱਥੇ ਹੈਗਾ, ਔਰ ਤੁਸੀਂ ਜਾ ਕੇ ਉਹਨੂੰ ਉਹਦੀ ਦੇਖਭਾਲ ਵੀ ਕਰ ਸਕਦੇ ਹੋ। ਇੱਕ ਐਸੀ ਐਪ ਡਿਵੈਲਪ ਕੀਤੀ ਗਈ ਹੈ ਜੋ ਜਿਹੜੇ ਵੀ ਲੋਕ ਪੇੜਾਂ ਨੂੰ ਵਾਤਾਵਰਨ ਨੂੰ ਪਿਆਰ ਕਰਦੇ ਨੇ, ਉਹ ਅਗਰ ਇਸ ਐਪ ਦਾ ਇਸਤੇਮਾਲ ਕਰਨਗੇ ਤਾਂ ਜੋ ਉਹ ਪੇੜ ਲਗਾਉਣਗੇ ਉਹਨਾਂ ਦੀ ਦੇਖਭਾਲ ਬਹੁਤ ਅੱਛੀ ਤਰ੍ਹਾਂ ਕਰ ਸਕਣਗੇ। ਔਰ ਇੱਥੇ ਨਾਲ ਨਾਲ ਕਿਉਂਕਿ ਅਸੀਂ ਵਾਤਾਵਰਨ ਸੰਭਾਲ ਦੀ ਗੱਲ ਕਰ ਰਹੇ ਹਾਂ ਪੇੜ ਰਾਹੀਂ, ਜੋ ਇੱਕ ਮੁਹਿੰਮ ਹੈਗੀ ਇਹਦੇ ਰਾਹੀਂ, ਇਹਦੇ 'ਚ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਜੋ ਅਸੀਂ ਘਰ ਦੀ ਸਾਡਾ ਗਿੱਲਾ ਕੂੜਾ ਹੁੰਦਾ ਉਹਦੀ ਖਾਦ ਅਗਰ ਅਸੀਂ ਬਣਾ ਲਈਏ, ਔਰ ਘੱਟੋ ਘੱਟ ਜਿਹੜੇ ਸਾਡੇ ਗਲੀ ਮੁਹੱਲੇ ਦੇ ਵਿੱਚ ਪੇੜ ਲੱਗੇ ਹੋਏ ਨੇ ਉਹਦੀ ਸਾਂਭ ਸੰਭਾਲ ਵੀ ਕਰੀਏ ਉਹ ਵਾਲੀ ਖਾਦ ਪਾ ਕੇ, ਉਸ ਤੋਂ ਵੱਡਾ ਪੁੰਨ ਕੋਈ ਹੋਰ ਹੈ ਵੀ ਨਹੀਂ। ਵਿਸ਼ੇਸ਼ ਤੌਰ 'ਤੇ ਗਰਮੀਆਂ ਦੇ ਵਿੱਚ ਜਦੋਂ ਪਾਣੀ ਦੀ ਲੋੜ ਹੁੰਦੀ ਛੋਟੇ ਛੋਟੇ ਪੌਦਿਆਂ ਨੂੰ, ਇਹ ਛੋਟੇ ਛੋਟੇ ਪੌਦੇ ਹੀ ਵੱਡੇ ਹੋ ਕੇ ਜਦੋਂ ਪੇੜ ਬਣਦੇ ਨੇ ਉਸ 'ਤੇ ਆ ਕੇ ਜਿਹੜੀਆਂ ਚਿੜੀਆਂ ਬਹਿੰਦੀਆਂ ਨੇ ਆਪਣੇ ਆਲਣੇ ਬਣਾਉਂਦੀਆਂ ਨੇ, ਉਹ ਇੱਕ ਵੱਖਰਾ ਮਜ਼ਾ ਹੈ ਦੇਖਣ ਦਾ, ਉਹਨਾਂ ਨੂੰ ਸੁਣਨ ਦਾ, ਚਿੜੀਆਂ ਨੂੰ ਇੱਕ ਜ਼ਿੰਦਗੀ ਨੂੰ ਉਭਰਦੇ ਦੇਖਣ ਦਾ ਇੱਕ ਵੱਖਰਾ। ਜਿਸ ਤਰ੍ਹਾਂ ਛੋਟਾ ਜਿਹਾ ਪੇੜ ਵੀ ਅਸੀਂ ਲਗਾਉਂਦੇ ਹਾਂ ਉਹਦੇ ਛੋਟੇ ਛੋਟੇ ਕੌਂਪਲਾਂ ਫੁੱਟਦੀਆਂ ਨੇ, ਪੱਤੇ ਫੁੱਟਦੇ ਨੇ, ਸਾਨੂੰ ਬੜਾ ਅੱਛਾ ਲੱਗਦਾ, ਇੱਕ ਜੀਵਨ ਵੱਧਦਾ ਹੈਗਾ। ਇਹ ਜੀਵਨ ਨੂੰ ਵਧਾਉਣ ਵਿੱਚ ਸਾਡਾ ਸਭ ਦਾ ਬਹੁਤ ਰੋਲ ਹੋਣਾ ਚਾਹੀਦਾ ਤਾਂ ਕਿ ਅਸੀਂ ਇੱਕ ਜਿਹੜੀ ਵਾਤਾਵਰਨ ਜਿਹੜਾ ਸਾਨੂੰ ਇੰਨੀ ਜ਼ਿੰਦਗੀ ਦਿੰਦਾ ਉਹਦੀ ਸਾਂਭ ਸੰਭਾਲ ਵੀ ਕਰ ਸਕੀਏ। ਐਸ ਐਮ ਸਿੰਘ ਜੀ, ਤੁਹਾਨੂੰ ਮੈਂ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਬੜੀ ਅੱਛੀ ਗੱਲ ਦੱਸੀ ਕਿ ਜਿਹੜਾ ਖੱਡਾ ਪੁੱਟਣਾ ਹੁੰਦਾ ਉਹ 2-3 ਦਿਨ ਪਹਿਲਾਂ ਪੁੱਟ ਲਈਦਾ ਹੈਗਾ ਤਾਂ ਕਿ ਉਹਦੇ 'ਚ ਆਕਸੀਜਨ ਜਿਹੜੀ ਹੈ ਉਹ ਕ੍ਰੀਏਟ ਹੋ ਜਾਵੇ। ਉਹਦੇ ਬਾਅਦ ਜਦੋਂ ਤੁਸੀਂ ਜਿਹੜੇ ਸਟੂਡੈਂਟਸ ਨਾਲ ਹੁੰਦੇ ਨੇ ਉਹਨਾਂ ਦੀ ਡਿਊਟੀਜ਼ ਲਗਾਉਂਦੇ ਹੋ ਕਿ ਉਹ, ਕਿਉਂਕਿ ਕਈ ਜਗ੍ਹਾ 'ਤੇ ਇਸ ਤਰ੍ਹਾਂ ਹੋ ਰਿਹਾ, ਪੰਜਾਬ ਦੇ ਵਿੱਚ ਵੀ ਕਈ ਸਕੂਲਸ ਨੇ ਆਪਣੇ ਸਟੂਡੈਂਟਸ ਦੇ ਨਾਮ 'ਤੇ ਪੇੜ ਲਗਾਏ ਨੇ ਔਰ ਉਹ ਉਹਨਾਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਨੇ, ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਕਰਵਾਉਂਦੇ ਹੋ?
1: ਮਲੀ ਸਾਹਿਬ, ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਜਲੰਧਰ ਦੇ ਵਿੱਚ ਕੁਝ ਪਾਰਕਾਂ ਇਹੋ ਜਿਹੀਆਂ ਬਣਾਈਆਂ ਨੇ ਜਿਨ੍ਹਾਂ ਨੂੰ ਫਰੂਟ ਪਾਰਕਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈਗਾ। ਉੱਥੇ ਕੂੜੇ ਦੇ ਢੇਰ ਸੀ, ਉਹ ਕੂੜੇ ਦੇ ਢੇਰ ਚੁਕਵਾ ਕੇ ਉਹਨਾਂ ਨੂੰ ਪਾਰਕਾਂ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈਗਾ। ਉਹਦੇ ਵਿੱਚ ਅਸੀਂ ਇਹ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਮ 'ਤੇ, ਆਪਣੇ ਬਜ਼ੁਰਗਾਂ ਦੇ ਨਾਮ 'ਤੇ, ਆਪਣੀ ਵਿਆਹ ਦੀ ਜਿਹੜੀ ਵਰ੍ਹੇਗੰਢ ਹੈਗੀ ਹੈ, ਜੇ ਤੁਸੀਂ ਉਹਦੇ ਵਿੱਚ ਆਪਣਾ ਇੱਕ ਪਲਾਂਟ ਲਗਾਓਗੇ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ। ਅਸੀਂ ਉਹਦੇ ਅੱਗੇ ਬਕਾਇਦਾ ਉਹਦੀ ਨੇਮ ਪਲੇਟ ਲਗਾਉਂਦੇ ਸੀਗੇ ਰੇਡੀਅਮ ਦੀ, ਜਿਹੜੀ ਰਾਤ ਨੂੰ ਵੀ ਚਮਕਦੀ ਸੀ ਕਿ ਇਹ ਪਲਾਂਟ ਕਿਸ ਵਿਅਕਤੀ ਨੇ ਲਾਇਆ ਗਿਆ, ਤਾਂ ਕਿ ਉਹ ਵਿਅਕਤੀ ਜਿਹੜਾ ਉਹ ਕਹਿੰਦਾ ਸੀ ਆਪਣੇ ਬੱਚਿਆਂ ਨੂੰ ਇਹ ਭਾਈ ਪੌਦਾ ਜਿਹੜਾ ਇਸ ਪਾਰਕ ਦੇ ਵਿੱਚ ਮੈਂ ਲਗਾਇਆ ਹੈਗਾ। ਪਰ ਸਾਹਿਬ, ਇੱਕ ਚੀਜ਼ ਜਿਹੜੀ ਆ, ਤੁਸੀਂ ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਦੇ ਵਿੱਚ ਲਗਾਤਾਰ ਮੇਰੇ ਜਿਹੜੇ ਇਸ ਮੁਹਿੰਮ ਦਾ ਜ਼ਿਕਰ ਆ ਰਿਹਾ ਹੈਗਾ, ਉਹ ਇਹ ਹੈ ਕਿ ਅਸੀਂ ਜਿਹੜਾ

0: ਅਪ੍ਰੈਲ ਅਤੇ ਮਈ ਮਹੀਨਾ ਜਿਹੜਾ ਜਿਹੜਾ ਜੂਨ ਮਹੀਨਾ ਹੈਗਾ ਇਹਨੂੰ ਜਲ ਮਹੀਨਿਆਂ ਦੇ ਤੌਰ 'ਤੇ ਜਿਹੜਾ ਹੈਗਾ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਪੌਦੇ ਜਿਹੜੇ ਨੇ ਉਹਨਾਂ ਨੂੰ ਲਾਉਣ ਦੀ ਬਜਾਏ ਜਿਹੜੇ ਪੌਦੇ ਮੁਰਝਾ ਰਹੇ ਨੇ ਸੜਕਾਂ ਦੇ ਕਿਨਾਰੇ, ਅਨਾਥ ਨੇ ਜੋ ਪੌਦੇ ਜਾਂ ਮੁਰਝਾ ਰਹੇ ਨੇ ਉਹਨਾਂ ਨੂੰ ਛਬੀਲਾ ਜੋ ਅਸੀਂ ਲੋਕਾਂ ਨੂੰ ਪਾਣੀ ਪਿਆਉਣ ਵਾਸਤੇ ਮਨੁੱਖਾਂ ਦੇ ਲਾਉਂਦੇ ਹਾਂ, ਅਸੀਂ ਪੌਦਿਆਂ ਲਈ ਵੀ ਛਬੀਲਾਂ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਕਰੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈਗਾ ਉਹਦੇ ਵਿੱਚ ਨਾ ਸਿਰਫ ਹਰਿਆਲੀ ਅਤੇ ਖੁਸ਼ਹਾਲੀ ਆਵੇ ਬਲਕਿ ਇਹ ਖੇੜਾ ਵੀ ਆਵੇ ਜਦੋਂ ਫੁੱਲ ਮਹਿਕਦੇ ਨੇ ਜਾਂ ਖਿੜਦੇ ਨੇ ਜਾਂ ਟਹਿਕਦੇ ਨੇ।
1: ਬਹੁਤ ਅੱਛੀ ਗੱਲ ਤੁਸੀਂ ਇਹ ਕਹੀ ਹੈ ਐਸਮ ਸਿੰਘ ਜੀ ਕਿ ਜਿਹੜੀਆਂ ਪੌਦੇ ਲਈ ਛਬੀਲਾਂ ਲਗਾਈਆਂ ਅਸੀਂ ਉਹਨਾਂ ਨੂੰ ਨਰਚਰ ਕਰੀਏ, ਉਹਨਾਂ ਨੂੰ ਮਤਲਬ ਵੱਧਦਾ ਵੇਖੀਏ, ਬਹੁਤ ਅੱਛੀ ਗੱਲ ਹੈ। ਸ਼ਰੋਤਾਓ, ਤੁਹਾਨੂੰ ਵੀ ਅਸੀਂ ਇਹ ਜ਼ਰੂਰ ਅਪੀਲ ਕਰਨਾ ਚਾਹਾਂਗੇ ਜਿੱਥੇ ਜਿੱਥੇ ਵੀ ਤੁਸੀਂ ਤੁਹਾਡੇ ਆਸ ਪਾਸ ਜਿਹੜਾ ਪੌਦੇ ਲੱਗੇ ਹੋਏ ਨੇ, ਪੇੜ ਲੱਗੇ ਹੋਏ ਨੇ, ਕੋਸ਼ਿਸ਼ ਕਰੋ, ਸ਼ੁਰੂ ਕਰੋ ਅੱਜ ਤੋਂ। ਅੱਜ ਵਾਤਾਵਰਨ ਦਿਵਸ ਵੀ ਹੈਗਾ, ਅੱਜ ਤੋਂ ਸ਼ੁਰੂ ਕਰੋ ਕਿ ਤੁਸੀਂ ਇਹਨਾਂ ਦੀ ਸੇਵਾ ਕਰੋ, ਇਹਨਾਂ ਨੂੰ ਵਧਦਿਆਂ ਵੇਖੋ, ਇਹਨਾਂ ਦੀ ਇਹਨਾਂ ਨੂੰ ਨਰਚਰ ਕਰੋ, ਇਹਨਾਂ 'ਚ ਪਾਣੀ ਦਿਓ। ਜਿਸ ਤਰ੍ਹਾਂ ਮੈਂ ਦੱਸੀਏ ਘਰੇ ਖਾਦ ਬਣਾ ਕੇ ਉਹ ਵੀ ਤੁਸੀਂ ਪਾ ਸਕਦੇ ਹੈਗੇ ਹੋ। ਅਦਰਵਾਈਜ਼ ਜਿਹੜਾ ਵੱਡਾ ਰੁੱਖ ਹੋ ਜਾਂਦਾ ਉਹਨੂੰ ਭਾਵੇਂ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਨਾ ਹੀ ਜ਼ਿਆਦਾ ਖਾਦ ਦੀ ਲੋੜ ਪੈਂਦੀ ਹੈ, ਪਰ ਜਿਹੜੇ ਛੋਟੇ ਰੁੱਖ ਹੈਗੇ ਨੇ, ਜਿਹੜਾ ਨੇ ਹਲੇ ਰੁੱਖ ਬਣਨਾ, ਜਿਹੜੇ ਛੋਟੇ ਪੌਦੇ ਨੇ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਵੀ ਕਰ ਸਕਦੇ ਹੋ। ਔਰ ਇਸ ਚੀਜ਼ 'ਚ ਇੱਕ ਜ਼ਰੂਰ ਇਹ ਅਸੀਂ ਸਭ ਨੇ ਕੋਸ਼ਿਸ਼ ਕਰਨੀ ਹੈ ਕਿ ਸਿਰਫ ਪੇੜ ਲਗਾਉਣਾ ਹੀ ਸਾਡਾ ਕੰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਇਹ ਜਿਹੜੀ ਇਹ ਮੁਹਿੰਮ ਹੈਗੀ ਹੈ ਇੱਕ ਪੇੜ ਮਾਂ ਕੇ ਨਾਮ, ਅਸੀਂ ਮਾਂ ਨੂੰ ਸਤਿਕਾਰ ਦੇ ਰਹੇ ਹੈਗੇ ਹਾਂ। ਉਹਦੇ ਵਿੱਚ ਇਹ ਵੀ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੇ ਫਲਾਂ ਵਾਲੇ ਹੈਗੇ ਨੇ ਪੇੜ ਹੈਗੇ ਨੇ ਜਾਂ ਮੈਡੀਸਨਲ ਪਲਾਂਟਸ ਨੇ ਜਿਸ ਤਰ੍ਹਾਂ ਨਿੰਮ ਹੈਗਾ, ਇਸ ਤਰ੍ਹਾਂ ਦੇ ਪੇੜ ਲਗਾਓ ਤਾਂ ਕਿ ਜਿਹਦੀ ਛਾਂ ਵੀ ਹੋਵੇ, ਜੋ ਤੁਹਾਡੀ ਸਿਹਤ ਵੀ ਠੀਕ ਰੱਖੇ, ਨਾ ਸਿਰਫ ਤੁਹਾਡੀ ਬਲਕਿ ਜਿਹੜੇ ਤੁਹਾਡੇ ਆਸ ਪਾਸ ਲੋਕ ਹੋਰ ਰਹਿੰਦੇ ਨੇ ਉਹਨਾਂ ਦੀ ਸਿਹਤ ਵੀ ਉਹ ਵਾਧਾ ਕਰੇ, ਚੰਗੀ ਸਿਹਤ ਦੇਵੇ। ਹਰਜੋਤ, ਤੁਸੀਂ ਜਿਸ ਤਰ੍ਹਾਂ ਹੁਣ ਸਾਰੇ ਜਣੇ ਇਕੱਠੇ ਰਲ ਕੇ ਕਰਦੇ ਹੋ, ਉਹਦੇ ਵਿੱਚ ਜਿਹੜੇ ਨੌਜਵਾਨ ਤੁਹਾਡੇ ਨਾਲ ਹੈਗੇ ਨੇ
2: ਜੀ,
1: ਕਿੰਨੇ ਮੈਂ ਤੁਸੀਂ ਜਲੰਧਰ 'ਚ ਹੀ ਕਰਦੇ ਹੋ ਕਿ ਜਲੰਧਰੋਂ ਬਾਹਰ ਵੀ ਕਰਦੇ ਹੈਗੇ ਹੋ?
2: ਜੀ, ਅਜੇ ਤੱਕ ਤਾਂ ਮੈਂ ਜਲੰਧਰ ਦੇ ਵਿੱਚ ਕਰ ਰਿਹਾ, ਮੇਰੇ ਨਾਲ ਘੱਟੋ ਘੱਟ 25 ਤੋਂ 30 ਨੌਜਵਾਨ ਜੁੜਿਆ ਹੋਇਆ ਹੈ। ਲਗਭਗ ਸਾਰੇ ਨੌਜਵਾਨ ਕੋਲੇਜ ਦੇ ਨੇ, ਸਕੂਲ ਦੇ ਨੇ, ਅਤੇ ਇਹਦੇ ਵਿੱਚ ਜਦੋਂ ਆਪਾਂ ਕੋਲੇ ਦੇ ਵਿੱਚ ਜਦੋਂ ਆਪਾਂ ਪਲਾਂਟੇਸ਼ਨ ਕਰਦੇ ਹਾਂ ਅਤੇ ਆਪਾਂ ਕੋਲੇਜ ਦੇ ਪਲਾਂਟੇਸ਼ਨ ਕਰਨ ਦੇ ਬੱਚੇ ਨੂੰ ਬਕਾਇਦਾ ਦੱਸ ਕੇ ਜਾਂਦੇ ਹਾਂ ਕਿ ਇਹ ਪਲਾਂਟੇਸ਼ਨ ਤੇਰੇ ਆ, ਤੇਰੀ ਜ਼ਿੰਮੇਵਾਰੀ ਆ, ਤੇਰੀ ਜ਼ਿੰਮੇਵਾਰੀ ਹੈ। ਉਸ ਤੋਂ ਬਾਅਦ ਉਹ ਬੱਚਾ ਉਸੇ ਪਲਾਂਟ ਦੀ ਜ਼ਿੰਮੇਵਾਰੀ ਦੇਖਦਾ ਜਦੋਂ ਤੱਕ ਉਹ ਵੱਡਣ, ਜਿੰਨੀ ਦੇਰ ਪੜ੍ਹ ਰਿਹਾ ਆ, ਪੜ੍ਹਨ ਤੋਂ ਬਾਅਦ ਵੀ ਅੱਜ ਤੱਕ ਮੇਰੇ ਕਈ ਸੀਨੀਅਰਸ ਜਿਹੜੇ ਪਲਾਂਟੇਸ਼ਨ ਲੱਗੇ ਉਹ ਹੁਣ ਤੱਕ ਕੋਲੇਜ ਵਿੱਚ ਆਉਂਦੇ ਆ, ਪਲਾਂਟਸ ਵਗੈਰਾ ਦੇਖਦੇ ਆ ਕਿ ਪਲਾਂਟ ਸਾਡਾ ਕਿੱਦਾਂ ਕਿੱਦਾਂ ਨਹੀਂ।
1: ਇਹੀ ਚਾਹੀਦਾ ਕਿ ਜਿਹੜੀ ਉਹ ਕਨੈਕਟੀਵਿਟੀ ਬਣਦੀ ਹੈ ਨਾ ਬੱਚੇ ਦੀ ਜਾਂ ਸਟੂਡੈਂਟ ਦੀ ਜਾਂ ਵੱਡਿਆਂ ਦੀ, ਕਿ ਹਾਂ ਇਹ ਮੈਂ ਲਾਇਆ ਹੈਗਾ, ਇਹਨੂੰ ਇਹਦੀ ਸੰਭਾਲ ਵੀ ਮੇਰਾ ਕੰਮ ਹੈਗਾ। ਇਹੀ ਮੁਹਿੰਮ ਦਾ ਮਕਸਦ ਵੀ ਹੈਗਾ ਕਿ ਜਿੱਦਾਂ ਜਿਸ ਜਿਸ ਤਰ੍ਹਾਂ ਅਸੀਂ ਜੋ ਵੀ ਅਸੀਂ ਕੰਮ ਕਰੀਏ ਦੇਸ਼ ਵਾਸਤੇ ਕਰੀਏ, ਆਪਣੇ ਸਮਾਜ ਵਾਸਤੇ ਕਰੀਏ, ਆਪਣੇ ਵਾਸਤੇ ਅਸੀਂ ਕਰਦੇ ਹੀ ਹੈਗੇ ਹਾਂ। ਇੱਥੇ ਮੈਂ ਸਾਰੇ ਸਰੋਤਾਵਾਂ ਨੂੰ ਜਾਣਕਾਰੀ ਇਹ ਵੀ ਦੇਣਾ ਚਾਹਾਂਗਾ ਕਿ 1 ਅਪ੍ਰੈਲ 2025 ਤੋਂ ਲੈ ਕੇ ਜਿਹੜਾ 28 ਨਵੰਬਰ 2025 ਦਾ ਸਮਾਂ ਸੀਗਾ ਟੋਟਲ ਮਿਲਾ ਕੇ, ਸਿਰਫ ਮੈਂ ਤੁਹਾਨੂੰ ਹਲੇ ਪੰਜਾਬ ਦੀ ਗੱਲ ਦੱਸਦਾ, ਜਿਹੜਾ ਏਕ ਪੇੜ ਮਾਂ ਕੇ ਨਾਮ ਦੇ ਹੇਠ ਜਿਹੜੇ ਪੰਜਾਬ ਵਿੱਚ ਪੇੜ ਲੱਗੇ ਨੇ ਉਹ 1.13 ਕਰੋੜ, ਮਤਲਬ 1.13 ਕਰੋੜ ਪੇੜ ਇਸ ਮੁਹਿੰਮ ਹੇਠ ਲੱਗੇ ਨੇ ਪੰਜਾਬ ਦੇ ਵਿੱਚ। ਔਰ ਪੂਰੇ ਦੇਸ਼ ਵਿੱਚ ਜੋ ਸਭ ਤੋਂ ਜ਼ਿਆਦਾ ਪੇੜ ਲਗਾਏ ਗਏ ਨੇ ਉਹ ਲਗਾਏ ਗਏ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਜੋ ਕਿ 42.10 ਕਰੋੜ ਪੇੜ ਲੱਗਿਆ ਉਸ ਦੇ ਵਿੱਚ ਟੋਟਲ ਜਿਹੜੇ ਸਾਰੇ ਪੂਰੇ ਦੇਸ਼ ਵਿੱਚ ਨੇ। ਇਹਨਾਂ ਵਿੱਚ ਚੰਡੀਗੜ੍ਹ ਵੀ ਹੈਗਾ, ਹਰਿਆਣਾ ਵੀ ਹੈਗਾ। ਇਹ ਮੈਂ ਨਾਮ ਤਾਂ ਲੈ ਰਿਹਾ ਕਿਉਂਕਿ ਸਾਡੇ ਗੁਆਂਢੀ ਸੂਬਾ ਹੈਗਾ ਹਰਿਆਣਾ, ਔਰ ਚੰਡੀਗੜ੍ਹ ਸਾਡੀ ਸਿਟੀ ਬਿਊਟੀਫੁੱਲ ਤਾਂ ਹੈ ਹੀ ਹੈ, ਸਾਡੀ ਰਾਜਧਾਨੀ ਵੀ ਹੈ। ਟੋਟਲ ਜੋ ਪਲਾਂਟੇਸ਼ਨ ਹੋਈ ਹੈ ਇਸ ਮੁਹਿੰਮ ਦੇ ਵਿੱਚ 113 ਕਰੋੜ ਪੇੜ ਲਗਾਏ ਨੇ ਸਾਡੇ ਦੇਸ਼ ਵਾਸੀਆਂ ਨੇ, ਜਿਹਨਾਂ 'ਚ ਅਸੀਂ ਵੀ ਸ਼ਾਮਲ ਹਾਂ। ਔਰ ਅਗਰ ਤੁਸੀਂ ਬਹੁਤ ਸਾਰੇ ਸਰੋਤੇ ਅਗਰ ਤੁਸੀਂ ਸ਼ਾਮਲ ਨਹੀਂ ਹੋ ਤਾਂ ਤੁਸੀਂ ਵੀ ਆਪ ਇਹਦੇ ਵਿੱਚ ਆਪਣੀ ਸ਼ਮੂਲੀਅਤ ਪਾਓ ਤਾਂ ਕਿ ਸਾਰੇ ਮਿਲ ਕੇ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ। ਐਸਮ ਸਿੰਘ ਜੀ, ਜੋ ਇੱਕ ਗੱਲ ਹੋਰ ਆਉਂਦੀ ਹੈਗੀ ਹੈ ਕਿ ਜਦੋਂ ਅਸੀਂ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਹਾਂ
0: ਜੀ,
1: ਮੰਨ ਲਓ ਤੁਸੀਂ 10 ਬੰਦੇ ਲੈ ਕੇ ਜਾਂ 20 ਬੰਦੇ ਲੈ ਕੇ ਜਦੋਂ ਪਲਾਂਟੇਸ਼ਨ ਕਰਦੇ ਹੈਗੇ ਹੋ, ਉਹਨੂੰ ਮਲਟੀਪਲਾਈ ਕਰਨ ਵਾਸਤੇ ਕੀ ਤੁਸੀਂ ਆਪਣੇ ਸਟੂਡੈਂਟਸ ਨੂੰ ਇਹ ਸੰਦੇਸ਼ ਦਿੰਦੇ ਹੋ, ਨੌਜਵਾਨਾਂ ਨੂੰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਗੇਟਿਡ ਕਮਿਊਨਿਟੀਜ਼ ਹੈਗੀਆਂ ਨੇ ਜਾਂ ਪਾਰਕ ਹੈਗੇ ਨੇ ਉਹਨਾਂ ਵਿੱਚ ਵੀ ਤੁਸੀਂ ਜਾ ਕੇ ਬੜੇ ਲੋਕਾਂ ਨੂੰ ਦੱਸਿਆ ਹੈ, ਉੱਥੇ ਪਲਾਂਟੇਸ਼ਨ ਕੀਤੀ ਹੈ, ਕੀ ਉਹ ਸਾਰੇ ਲੋਕ ਅੱਗੇ ਆਉਂਦੇ ਨੇ ਉਹਨੂੰ ਉਹਦੀ ਸੰਭਾਲ ਵਾਸਤੇ?
0: ਜੀ ਬਿਲਕੁਲ ਆਉਂਦੇ ਨੇ, ਬਹੁਤ ਸਾਰੇ ਲੋਕ ਇਸ ਗੱਲ ਦਾ ਸਵਾਗਤ ਵੀ ਕਰਦੇ ਨੇ। ਮੈਂ ਤੁਹਾਨੂੰ ਇੱਕ ਹੋਰ ਜਿਹੜਾ ਤੱਥ ਹੈਗਾ ਉਹ ਇਹ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਰਲ ਕੇ ਅਸੀਂ ਪਿਛਲੇ 2-3 ਸਾਲਾਂ ਦੇ ਵਿੱਚ

0: ਭੋਗਪੁਰ ਤੋਂ ਲੈ ਕੇ ਦਸੂਹੇ ਤੱਕ ਜੋ ਸੈਂਟਰਲ ਵਰਜ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਛੋਟੇ ਪਲਾਂਟਸ ਜਿਹੜੇ ਹੈਗੇ ਨੇ ਉਹ ਹਰਿਆਲੀ ਵਾਸਤੇ ਲਗਾਏ ਹੈਗੇ ਨੇ।
1: ਬਹੁਤ ਅੱਛੀ ਗੱਲ ਹੈ।
0: ਔਰ ਇਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਵਾਲਾ ਬਣਦਾ। ਸਾਨੂੰ ਸਟੂਡੈਂਟਸ ਨੂੰ ਮੋਟੀਵੇਟ ਕਰਨ ਵਾਸਤੇ ਕੋਈ ਬਹੁਤੀ ਲੰਬੀ ਚੌੜੀ ਜੱਦੋਜਹਿਦ ਜਿਹੜੀ ਉਹ ਨਹੀਂ ਕਰਨੀ ਪੈਂਦੀ। ਜਦੋਂ ਉਹਨਾਂ ਨੂੰ ਇੱਕ ਵਾਰੀ ਇਹ ਸਮਝਾ ਦਿੱਤਾ ਜਾਂਦਾ ਅਤੇ ਉਹ ਮਤਲਬ ਇਸ ਗੱਲ ਨੂੰ ਰਿਲੀਜੀਅਸਲੀ ਫੋਲੋ ਕਰਦੇ ਨੇ ਕਿ ਨਹੀਂ ਬਈ ਇਹ ਸਮੇਂ ਦੀ ਲੋੜ ਹੈ, ਇਹ ਅਖੌਤੀ ਕੋਈ ਨਾਰਾ ਨਹੀਂ ਹੈ ਜਿਹਨੂੰ ਅਸੀਂ ਇੱਕ ਵਾਰੀ ਕਰਨਾ ਅਤੇ ਸਾਡਾ ਜਿਹੜਾ ਕੰਮ ਹੈਗਾ ਉਹ ਖਤਮ ਹੋ ਜਾਏਗਾ। ਇੱਕ ਨਿਰੰਤਰ ਪ੍ਰਕਿਰਿਆ ਹੈਗੀ ਹੈ ਜਿਹਨੂੰ ਅਸੀਂ ਕਰਦੇ ਰਹਿਣਾ ਹੈਗਾ ਔਰ ਇਹਨੂੰ ਜ਼ਿੰਦਾ ਰੱਖਣਾ ਹੈਗਾ ਤਾਂ ਕਿ ਜਿਹੜੀ ਮਾਂ ਧਰਤੀ ਹੈ ਉਹ ਖੂਬਸੂਰਤ ਬਣੇ, ਸੁੰਦਰ ਬਣੇ, ਹਰਿਆਲੀ ਭਰੀ ਹਰੀ ਭਰੀ ਬਣੇ, ਸਵੱਛ ਬਣੇ। ਔਰ ਇਹਦੇ ਵਿੱਚ ਇੰਨੇ ਕੁ ਜਿਹੜੇ ਪਲਾਂਟਸ ਨੇ ਉਹ ਫਲਾਂ ਵਾਲੇ ਵੀ ਲੱਗਣ ਕਿ ਇਹਦੇ ਵਿੱਚ ਨਾ ਸਿਰਫ ਮਨੁੱਖ ਹੀ ਮਤਲਬ ਜ਼ਿੰਦਾ ਰਹਿਣ ਬਲਕਿ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਜਿਹੜੇ ਫਲ ਨੇ ਉਹ ਵੀ ਜਿਹੜੇ ਉਹਨਾਂ ਵੱਲ ਵਾਸਤੇ ਲਾਹੇਵੰਦ ਹੋਣ, ਉਹਨਾਂ ਦੀ ਖੁਰਾਕ ਜਿਹੜੀ ਹੈਗੀ ਹੈ ਉਹ ਸਿੱਧ ਹੋਣ। ਮੈਨੂੰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ ਦੋ ਤਿੰਨ ਸਤਰਾਂ ਜਿਹੜੀਆਂ ਨੇ ਬੜੀਆਂ ਟੁੰਬਵੀਆਂ ਜਿਹੜੀਆਂ ਨੇ ਉਹ ਇਸ ਓਕੇਜ਼ਨ 'ਤੇ ਮੈਂ ਸਰੋਤਿਆਂ ਦੇ ਸਨਮੁੱਖ ਹਾਜ਼ਰ ਕਰਨਾ ਚਾਹਾਂਗਾ। ਉਹ ਸੀਗਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ 'ਤੇ ਗੱਲ ਲਾਵਾਂ। ਇਹਦੇ ਵਿੱਚ ਉਹਨਾਂ ਨੇ ਸਮੂਹ ਪਰਿਵਾਰ ਨੂੰ ਹੀ ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਹੈਗਾ ਕਿ ਰੁੱਖਾਂ ਦੀ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਹੈ, ਸਾਡਾ ਜਿਹੜਾ ਭਵਿੱਖ ਹੈਗਾ ਉਹ ਰੁੱਖਾਂ 'ਤੇ ਕਿੰਨਾ ਨਿਰਭਰ ਹੈਗਾ, ਗਲੋਬਲ ਵਾਰਮਿੰਗ ਨੂੰ ਜਿਹੜਾ ਹੈਗਾ ਰੁੱਖ ਲਾਉਣ ਦੇ ਨਾਲ ਹੀ ਘੱਟ ਕੀਤਾ ਜਾ ਸਕਦਾ ਹੈਗਾ, ਪਲਾਸਟਿਕ ਦੀ ਵਰਤੋਂ ਜਿਹੜੀ ਹੈਗੀ ਉਹਨੂੰ ਘੱਟ ਕੀਤਾ ਜਾਣਾ ਚਾਹੀਦਾ, ਰਿਨਿਊਏਬਲ ਐਨਰਜੀ ਜਿਹੜੀ ਹੈਗੀ ਹੈ ਉਹ 'ਤੇ ਜ਼ਿਆਦਾ ਜਿਹੜਾ ਹੈਗਾ ਉਹ ਜ਼ੋਰ ਦੇਣਾ ਚਾਹੀਦਾ ਤਾਂ ਕਿ ਜਿਹੜੇ ਵਿਕਲਪਿਤ ਜਿਹੜੇ ਊਰਜਾ ਦੇ ਜਿਹੜੇ ਸਾਧਨ ਨੇ ਜਾਂ ਜਿਹੜੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਸਹਾਈ ਸਿੱਧ ਹੋ ਸਕਦੇ ਨੇ, ਸਹਾਇਕ ਹੋ ਸਕਦੇ ਨੇ, ਸਾਨੂੰ ਉਹਨਾਂ 'ਤੇ ਜ਼ਰੂਰ ਨਜ਼ਰਸਾਨੀ ਕਰਨੀ ਚਾਹੀਦੀ ਹੈਗੀ ਹੈ ਔਰ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਇੱਕ ਚੰਗੀ ਆਦਤ ਦੇ ਤੌਰ 'ਤੇ ਹੈਗਾ ਉਹਨੂੰ ਅਪਣਾਉਣਾ ਚਾਹੀਦਾ ਹੈਗਾ। ਸਾਰਿਆਂ ਨੂੰ ਅਪੀਲ ਕਿ ਜੋ ਅੱਜ ਦਾ ਵਾਤਾਵਰਨ ਦਿਵਸ ਹੈ ਉਹਨੂੰ ਸਿਰਫ ਅੱਜ ਦੇ ਦਿਨ ਤੱਕ ਹੀ ਜਿਹੜਾ ਉਹ ਸੀਮਤ ਨਾ ਰੱਖਿਆ ਜਾਵੇ ਬਲਕਿ ਇਹਨੂੰ ਇੱਕ ਅੱਛੀ ਆਦਤ ਜਿਹੜੀ ਹੈਗੀ ਹੈ ਉਹ ਬਣਾਇਆ ਜਾਵੇ, ਇੱਕ ਚੰਗੇ ਸ਼ਹਿਰੀ ਦਾ, ਇੱਕ ਚੰਗੇ ਨਾਗਰਿਕ ਦਾ, ਇੱਕ ਸੁਚੇਤ ਨਾਗਰਿਕ ਦਾ, ਇੱਕ ਨੈਤਿਕ ਅਤੇ ਇੱਕ ਵੈਸ਼ਵਿਕ ਫਰਜ਼ ਜਿਹੜਾ ਹੈਗਾ ਉਹਦੇ ਤੌਰ 'ਤੇ ਜਿਹੜਾ ਹੈਗਾ ਆਪਾਂ ਇਹਨੂੰ ਅਪਣਾਈਏ ਤਾਂ ਜੋ ਆਪਾਂ ਆਪਣੀ ਜਿਹੜੀ ਆਉਣ ਵਾਲੀ ਭਵਿੱਖ ਹੈਗਾ ਸਾਡੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਵਾਸਤੇ ਅਸੀਂ ਇੱਕ ਰੋਲ ਮਾਡਲ ਦਾ ਕੰਮ ਕਰੀਏ ਤਾਂ ਕਿ ਉਹ ਕਹਿਣ ਕਿ ਸਾਡੇ ਪੁਰਖੇ ਜਿਹੜੇ ਹੈਗੇ ਨੇ ਸਾਡੇ ਵਾਸਤੇ ਬੰਜਰ ਜ਼ਮੀਨ ਜਿਹੜੀ ਹੈਗੀ ਹੈ ਉਹ ਨਹੀਂ ਛੱਡ ਕੇ ਗਏ, ਸਾਡੇ ਵਾਸਤੇ ਇੱਕ ਹਰੀ ਭਰੀ ਫੁੱਲਾਂ ਫਲਾਂ ਲੱਦੀ ਧਰਤੀ ਜਿਹੜੀ ਹੈਗੀ ਹੈ ਮਹਿਕਦੀ ਧਰਤੀ ਜਿਹੜੀ ਹੈ ਉਹ ਛੱਡ ਕੇ ਗਏ।
1: ਬਹੁਤ ਅੱਛੀ ਗੱਲ ਕਹੀ ਤੁਸੀਂ, ਬੰਜਰ ਜ਼ਮੀਨ ਛੱਡ ਕੇ ਨਹੀਂ ਜਾਣੀ, ਅਸੀਂ ਇੱਕ ਫਲਦੀ ਫੁੱਲਦੀ ਜ਼ਮੀਨ ਛੱਡ ਕੇ ਜਾਣੀ। ਦੋਸਤੋ, ਇਸ ਪ੍ਰੋਗਰਾਮ ਦੇ ਅਖੀਰ 'ਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੋ ਆਪਣੀ ਮਾਂ ਨੂੰ ਕਰਦੇ ਨੇ ਪਿਆਰ ਉਹ ਪੇੜ ਲਗਾਉਣ ਤੋਂ ਕਿਵੇਂ ਕਰਨਗੇ ਇਨਕਾਰ। ਸੋ ਦੋਸਤੋ, ਆਪਣੀ ਮਾਂ ਦੇ ਨਾਮ ਇੱਕ ਪੇੜ ਜ਼ਰੂਰ ਲਗਾਓ ਜੋ ਨਾ ਸਿਰਫ ਸਾਡੀ ਮਾਂ ਪ੍ਰਤੀ ਸਨਮਾਨ ਹੋਵੇਗਾ, ਇੱਕ ਸਤਿਕਾਰ ਹੋਵੇਗਾ, ਬਲਕਿ ਪੂਰੇ ਭਾਰਤ ਦੀ ਮਾਂ, ਧਰਤੀ ਮਾਂ ਦੀ ਸਿਹਤ ਸੰਭਾਲ ਲਈ ਵੀ ਕੰਮ ਕਰੇਗਾ, ਕਿਉਂਕਿ ਜੇਕਰ ਮਾਂ ਹੈ ਤਾਂ ਹੀ ਅਸੀਂ ਬੱਚੇ ਹਾਂ। ਇਸ ਦੇ ਨਾਲ ਹੀ ਇਹ ਵਿਸ਼ੇਸ਼ ਚਰਚਾ ਅਸੀਂ ਖਤਮ ਕਰਦੇ ਹਾਂ। SM ਸਿੰਘ ਜੀ ਔਰ ਹਰਜੋਤ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸਾਡੇ ਸਟੂਡੀਓ 'ਚ ਆਏ ਔਰ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਬਾਰੇ ਗੱਲਬਾਤ ਕੀਤੀ।
0: ਧੰਨਵਾਦ ਜੀ ਵਾਲੀ ਸਾਹਿਬ, ਬਹੁਤ ਬਹੁਤ।
1: ਛੇਤੀ ਹੀ ਦੋਸਤੋ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਵਾਤਾਵਰਨ ਦੀ ਸੰਭਾਲ ਸੰਬੰਧੀ ਭਾਰਤ ਸਰਕਾਰ ਦੀ ਇੱਕ ਹੋਰ ਯੋਜਨਾ ਮਿਸ਼ਨ ਲਾਈਫ ਬਾਰੇ ਜਾਣਕਾਰੀਆਂ ਲੈ ਕੇ। ਜੈ ਹਿੰਦ।

0: ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਤੁਸੀਂ ਸੁਣ ਰਹੇ ਸੀ ਖੇਤਰੀ ਸਮਾਚਾਰ ਇਕਾਈ ਤੇ ਆਕਾਸ਼ਵਾਣੀ ਜਲੰਧਰ ਦੀ ਇੱਕ ਵਿਸ਼ੇਸ਼ ਪੇਸ਼ਕਸ਼ ਏਕ ਪੇੜ ਮਾਂ ਕੇ ਨਾਮ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕ੍ਰਿਪਿਆ ਸੇਵਾ ਕਰਮੀਓ

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਪੈ ਸੋਚਾ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10 ਵੱਜ ਰਹੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨਕ ਮਾਹਰ ਸੁਭਾਸ਼ ਜੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੌਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ 'ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਹੋਰਨਾਂ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਤੇ ਹੁਣ ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਆਪਣੀ ਫਰਮਾਇਸ਼ ਦੇ ਗੀਤ ਸਾਨੂੰ ਫੋਨ ਕਰਕੇ ਸੁਣਦੇ ਹੋ ਅਤੇ ਸਾਡਾ ਫੋਨ ਨੰਬਰ ਹੈ 0181 8142173। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ ਤੁਹਾਡਾ ਦੋਸਤ ਵੀਰਿੰਦਰ ਹਾਜ਼ਰ ਹੈ।

0: ਵਾਕਈ ਜੀ ਪਿਆਰ ਨਾਲ ਹੀ ਇਹ ਦੁਨੀਆ ਚੱਲਦੀ ਹੈ ਅਤੇ ਸੱਚੀ ਗੱਲ ਇਹ ਹੈ ਕਿ ਸਾਡਾ ਪ੍ਰੋਗਰਾਮ ਵੀ ਤਾਂ ਪਿਆਰ ਨਾਲ ਹੀ ਚੱਲਦਾ ਨਾ। ਸਾਡੇ ਸੁਣਨ ਵਾਲੇ ਸਾਡੇ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ ਅਤੇ ਡਾਇਲ ਕਰਦੇ ਨੇ। ਸਾਡੇ ਪ੍ਰੋਗਰਾਮ ਦਾ ਨੰਬਰ 0181 23 42 173। ਅਤੇ ਦੇਖੀਏ ਸਭ ਤੋਂ ਪਹਿਲਾਂ ਕਿਹਨਾਂ ਦਾ ਨੰਬਰ ਲੱਗਾ। ਹਾਂਜੀ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਸਰ।
0: ਹੋਰ ਜੀ ਜਗਤਾਰ ਸਿੰਘ ਗਿੱਲ ਜੀ, ਠੀਕ ਠਾਕ ਹੋ?
1: ਠੀਕ ਠਾਕ, ਵਧੀਆ ਸਰ। ਤੁਸੀਂ ਦੱਸੋ, ਘਰ ਪਰਿਵਾਰ ਠੀਕ ਹੈ ਸਰ?
0: ਸਭ ਵਧੀਆ ਜੀ। ਇੱਧਰ ਕੋਈ ਬਦਲ ਬੁਦਲ, ਕੋਈ ਬਾਰਿਸ਼ ਬੁਰਸ਼, ਕੋਈ ਕਣੀ ਕਣਾਣ ਕੁਛ ਹੈ ਕਿ ਇੱਦਾਂ ਹੀ ਹੈ ਜੀ? ਧੁੱਪ ਹੀ ਹੈ।
1: ਨਹੀਂ, ਕਈ ਦਿਨ ਹੋ ਗਏ ਜੀ, ਘੱਟੋ ਘੱਟ ਹਫ਼ਤੇ ਧੁੱਪ ਹੀ ਹੋ ਗਏ ਨਾ, ਉਦੋਂ ਵੀ ਆਇਆ ਸੀ ਥੋੜ੍ਹਾ ਜਿਹਾ, ਹੁਣ ਨਹੀਂ, ਹੁਣ ਤਾਂ ਧੁੱਪ ਹੀ ਬੜੀ ਕਰੜੀ ਲੱਗਦੀ ਬਈ।
0: ਅੱਛਾ ਅੱਛਾ, ਠੀਕ ਹੈ ਜੀ। ਚਲੋ ਆਉਣ ਵਾਲੇ ਦਿਨਾਂ 'ਚ ਸ਼ਾਇਦ ਕੋਈ ਬੱਦਲ ਹੋਣ ਅਤੇ ਬਾਰਿਸ਼ ਆਵੇ।
1: ਹਾਂਜੀ ਸਰ, ਅੱਜ ਜਿਹੜੇ ਰੁੱਖ ਲਗਾਓ ਧਰਤੀ ਬਚਾਓ ਨਾ ਜੀ ਸਰ,
0: ਜੀ ਜੀ
1: ਪ੍ਰੋਗਰਾਮ ਬੜਾ ਸੋਹਣਾ ਪੇਸ਼ ਕੀਤਾ ਤੁਸੀਂ।
0: ਬਿਲਕੁਲ,
1: ਤੁਹਾਨੂੰ ਉਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਰ ਗਿੱਲ ਪਰਿਵਾਰ ਵੱਲੋਂ।
0: ਜੀ ਜੀ, ਤੁਹਾਨੂੰ ਵੀ ਜੀ। ਅਤੇ ਗੱਲ ਇਹ ਹੈ ਨਾ ਜਗਤਾਰ ਸਿੰਘ ਗਿੱਲ ਜੀ, ਕਿ ਆਪਾਂ ਸਾਰੇ ਜਾਣੇ ਰਲ ਕੇ ਹਮਲਾ ਮਾਰੀਏ ਨਾ, ਕੋਈ ਹਰਿਆਵਲ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਥੋੜ੍ਹਾ ਜਿਹਾ ਪਲਾਸਟਿਕ ਤੋਂ ਸਰਫਾ ਕਰੀਏ ਤਾਂ ਗੱਲ ਬਣ ਸਕਦੀ ਹੈ ਵੈਸੇ।
1: ਹਾਂਜੀ ਸਰ, ਇੱਕ ਨਾ ਸਰ ਮੈਂ ਤੁਹਾਨੂੰ ਦੱਸਦਾ, ਅਸੀਂ ਵਡਿਆਈ ਨਹੀਂ ਕਰ ਰਹੇ ਅਸੀਂ ਪਿੰਡ ਵੱਲੋਂ, ਅਤੇ ਵੀ ਅਸੀਂ ਨਾ ਕਈ ਜਣੇ ਰਲੇ ਹੋਏ ਹਾਂ, ਜਿਹੜੇ ਅਵਾਰਾ ਪਸ਼ੂ ਨਹੀਂ ਗਏ।
0: ਹਾਂਜੀ ਹਾਂਜੀ,
1: ਉਹਨਾਂ ਨੂੰ ਪਾਣੀ ਪਿਆਉਣਾ, ਉਹਨਾਂ ਵਾਸਤੇ ਪੱਠੇ ਲੈ ਕੇ ਆਉਣੇ, ਤੇ ਉਹਨਾਂ ਦੀ ਸੇਵਾ ਸੰਭਾਲ ਕਰਨੀ ਜੀ। ਸਾਨੂੰ ਬੜੀ ਖੁਸ਼ੀ ਮਿਲਦੀ ਹੈ ਜੀ ਜਦੋਂ ਉਹ ਜੀ ਸੇਵਾ ਸੱਚੇ ਪਾਤਸ਼ਾਹ ਬਖਸ਼ੇ ਦਾ ਨਾ ਬਾਬਾ ਨਾਨਕ ਜੀ,
0: ਬਹੁਤ
1: ਖੁਸ਼ੀ।
0: ਵਧੀਆ ਗੱਲ ਹੈ।
1: ਲੱਗੇ ਹੋਏ ਜੀ ਸ਼ਮਸ਼ਾਨ ਘਾਟ ਚ ਲੱਗੇ ਹੋਏ ਉਹ ਮੁੰਡੇ, ਫਿਰ ਮੈਂ ਤਾਂ ਥੋੜਾ ਜਿਹਾ ਬਾਅਦ ਜੀ ਮੈਂ ਤੁਰ ਫਿਰ ਨੀ ਜਗਦਾ ਇੰਨਾ, ਤੇ ਉਹ ਮੁੰਡੇ ਮੇਰੇ ਕਹਿਣ ਤੇ ਚੱਲ ਪੈਂਦੇ ਜੀ ਸ਼ਮਸ਼ਾਨ ਘਾਟ ਚ ਪਾਣੀ ਪਾਇਆ ਏ, ਜਾਂ ਘਰਾਂ ਚ ਰੁੱਖ ਲੱਗੇ, ਸਕੂਲ ਚ ਰੁੱਖ ਲੱਗੇ ਹੋਏ ਪਾਣੀ ਪਾ ਦਿੰਦੇ, ਮਗਰ ਵਧੀਆ ਇਹ ਆਪਣੇ ਆਸੇ ਸੇਵਾ ਬਾਬੇ ਨਾਨਕ ਨੇ।
0: ਨਹੀਂ ਬਹੁਤ ਵਧੀਆ ਗੱਲ ਇਹ ਹੈ ਜਗਤਾਰ ਜੀ, ਮਾਹੌਲ ਬਣਾਉਣ ਦੀ ਗੱਲ ਹੁੰਦੀ ਹੈ, ਫਿਰ ਆਪੇ ਜਿਹੜਾ ਕਾਰਵਾਂ ਨਾ ਇੱਕ ਕੈਂਪੇਨ ਤੁਰ ਪੈਂਦੀ ਹੁੰਦੀ ਹੈ। ਅਤੇ ਹੁਣੇ ਦੱਸੋ ਕਿ ਗੀਤ ਕਿਹੜਾ ਸੁਣਾਈਏ ਤੁਹਾਨੂੰ?
1: ਗੀਤ ਸਰ ਅੱਜ ਸੁਣਾ ਦੇ ਜੀ, ਗਾਈਡ ਫਿਲਮ ਹੈ ਜੀ, ਉਹਦਾ ਗੀਤ ਹੈ ਜੀ ਗਾਤਾ ਰਹੇ ਮੇਰਾ ਦਿਲ ਜੀ।
0: ਠੀਕ ਹੈ ਜੀ, ਆਪਾਂ ਸੁਣਦੇ ਹਾਂ ਤੁਹਾਡੀ ਪਸੰਦ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।

0: ਸਾਡੇ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਜੀ ਕਿ ਤੁਹਾਡਾ ਦਿਲ ਬਸ ਗਾਉਂਦਾ ਰਹੇ, ਗੁਣਗੁਣਾਉਂਦਾ ਰਹੇ ਅਤੇ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਰਹੋ। ਬਸ ਤੁਸੀਂ ਇੰਨੀ ਖੇਚਲ ਕਰਨੀ ਹੈ ਕਿ ਸਾਨੂੰ ਫੋਨ ਕਰਨਾ ਹੈ ਅਤੇ ਦੱਸਣਾ ਹੈ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸਾਡਾ ਨੰਬਰ ਹੈ 0181 23 42 173, 0181 23 42 173। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮਨਦੀਪ ਸਿੰਘ, ਦੀਪਾ ਜੀ, ਬੱਸ ਸਟੈਂਡ ਜਲਾਲ ਦੀ ਵਾਲੇ, ਜ਼ਿਲ੍ਹਾ ਲੁਧਿਆਣਾ।
0: ਹੋਰ ਜੀ ਮਨਦੀਪ ਸਿੰਘ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ ਜੀ।
0: ਤੇ ਕੀ ਕਰ ਰਹੇ ਸੀ ਇਸ ਵੇਲੇ? ਕੰਮ ਕਰ ਰਹੇ ਸੀ ਕਿ ਘਰ ਹੀ ਸੀ?
1: ਹਾਂਜੀ, ਸਿਰ ਦੁਕਾਨ ਤੇ ਸੀਗੇ ਜੀ, ਕੰਮ ਕਰਦੇ।
0: ਅੱਛਾ ਅੱਛਾ, ਚਲੋ ਵਧੀਆ। ਦੇਖ ਲਓ ਆਪਣੇ ਕੰਮ 'ਚ ਵੀ ਤੁਸੀਂ ਰੇਡੀਓ ਸੁਣਨ ਦਾ ਕੰਮ ਨਹੀਂ ਭੁੱਲਦੇ, ਵਧੀਆ ਗੱਲ।
1: ਹਾਂਜੀ ਹਾਂਜੀ, ਚੱਲਦਾ ਰਹਿੰਦਾ ਜੀ, ਨਾਲ ਨਾਲ ਕੰਮ ਵੀ ਹੁੰਦੇ ਰਹਿੰਦੇ, ਰੇਡੀਓ ਵੀ ਚੱਲਦਾ ਰਹਿੰਦਾ ਜੀ।
0: ਠੀਕ ਹੈ, ਚਲੋ ਬਹੁਤ ਵਧੀਆ ਗੱਲ ਹੈ। ਸਾਡਾ ਤਾਂ ਵੈਸੇ ਰੇਡੀਓ ਦਾ ਸਿਸਟਮ ਇੱਦਾਂ ਦਾ ਹੈ ਕਿ ਕਿਸੇ ਦੇ ਰਸਤੇ 'ਚ ਨਹੀਂ ਆਉਂਦਾ, ਕੰਮ ਕਰਨ ਦਿੰਦਾ ਸਾਰਿਆਂ।
1: ਹਾਂਜੀ ਸਰ, ਸਹੀ ਗੱਲ ਹੈ ਜੀ।
0: ਅਤੇ ਮਨਦੀਪ ਹੋਰ ਹੁਣ ਕਿਹੜਾ ਗੀਤ ਸੁਣਾਈਏ?
1: ਸੋਨੂ ਨਿਗਮ ਦਾ ਸੁਣਾ ਦੇ।
0: ਸੋਨੂ ਨਿਗਮ ਦੀ ਆਵਾਜ਼ 'ਚ ਕੋਈ ਵੀ, ਹੈ ਨਾ?
1: ਹਾਂਜੀ।
0: ਲਓ ਫਿਰ ਇੱਦਾਂ ਕਰਦੇ ਹਾਂ ਮਨਦੀਪ ਜੀ, ਆਪਾਂ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦਾ ਗਾਇਆ 3 Idiots ਫਿਲਮ ਦਾ ਇਹ ਗੀਤ ਸੁਣਦੇ ਹਾਂ।
1: ਠੀਕ ਹੈ ਸਰ।
0: ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।
1: Zubi dubi zubi dubi pam para, zubi dubi param pam, zubi dubi zubi dubi na che ke pagal stupid man.

0: ਸੋਨੂ ਨਿਗਮ, ਸ਼੍ਰੇਆ ਘੋਸ਼ਾਲ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਥ੍ਰੀ ਈਡੀਅਟਸ ਫਿਲਮ ਦਾ ਗੀਤ ਸੁਣਿਆ ਜੀ। ਆਕਾਸ਼ਵਾਣੀ ਜਲੰਧਰ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ। ਤੁਹਾਡੀ ਪਸੰਦ ਦੇ ਗੀਤ ਅਸੀਂ ਪ੍ਰਸਾਰਿਤ ਕਰ ਰਹੇ ਹਾਂ ਕਿਉਂਕਿ ਤੁਸੀਂ ਸਾਨੂੰ ਫੋਨ ਕਰ ਰਹੇ ਹੋ ਸਾਡੇ ਨੰਬਰ 0181 23 41 173 'ਤੇ। ਹਾਂਜੀ, ਸਵਾਗਤ ਹੈ ਜੀ।
1: ਵੀਰੇਂਦਰ ਸਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਜੀ।
0: ਹੋਰ ਜੀ, ਦਵਿੰਦਰਪਾਲ ਸ਼ਰਮਾ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਤੁਹਾਡੇ ਨਾਲ ਬਹੁਤ ਸਮੇਂ ਪਿੱਛੋਂ ਗੱਲਬਾਤ ਹੋ ਕੇ ਹੋਰ ਵੀ ਵਧੀਆ ਲੱਗ ਰਿਹਾ ਹੈ ਜੀ।
0: ਚਲੋ, ਦਵਿੰਦਰ ਜੀ, ਕਿੰਨੇ ਸਾਲ ਹੋ ਗਏ ਰੇਡੀਓ ਸੁਣਦੇ ਆ ਤੁਹਾਨੂੰ?
1: ਮੈਨੂੰ ਜੀ ਹੁਣ ਲਗਾਤਾਰ 18 ਸਾਲ ਹੋ ਗਏ ਜੀ।
0: ਵਾਹ ਜੀ ਵਾਹ, 18 ਸਾਲਾਂ ਤੋਂ ਰੇਡੀਓ ਨਾਲ ਜੁੜੇ ਹੋ?
1: 2008 ਤੋਂ।
0: ਠੀਕ ਹੈ ਜੀ, ਇਹ ਬਸ ਯਾਰੀ ਇਸੇ ਤਰ੍ਹਾਂ ਬਣਾਈ ਰੱਖਣੀ, ਕੱਟੀ ਨਹੀਂ ਕਰਨੀ ਰੇਡੀਓ ਨਾਲ ਕਦੇ?
1: ਨਹੀਂ ਨਹੀਂ ਜੀ, ਬਿਲਕੁਲ ਨਹੀਂ ਜੀ, ਹੁਣ ਵੀ ਚੱਲੀ ਜਾਂਦਾ ਜੀ, DTH ਦੇ ਥਰੂ ਸੁਣ ਰਹੇ ਹਾਂ ਜੀ।
0: ਅੱਛਾ, DTH ਦੇ ਜ਼ਰੀਏ ਸੁਣਦੇ?
1: ਹਾਂਜੀ ਹਾਂਜੀ ਹਾਂਜੀ।
0: ਨਹੀਂ, ਫੋਨ 'ਤੇ ਸੁਣ ਲਿਆ ਕਰੋ।
1: ਫੋਨ 'ਤੇ ਵੀ ਕਈ ਵਾਰੀ ਜਿਵੇਂ ਹੁਣ ਹੁੰਦਾ ਹੈਗਾ ਜੀ, ਹੁਣ ਮੈਂ ਇਸ ਵਕਤ ਲਾਈਟ ਹੈ ਨਹੀਂ ਸੀਗੀ ਸਾਡੇ ਨਾ, ਮੈਂ ਐਰਤੀ ਸੁਣ ਰਿਹਾ ਸੀਗਾ ਜੀ।
0: ਅੱਛਾ ਅੱਛਾ ਅੱਛਾ, ਠੀਕ ਹੈ ਜੀ। ਅਤੇ ਚਲੋ ਦੱਸੋ ਫਿਰ, ਤੁਹਾਡੀ ਇਸ ਐਪ 'ਤੇ ਕਿਹੜਾ ਗੀਤ ਅਸੀਂ ਸੁਣਾਈਏ ਤੁਹਾਡੀ ਫਰਮਾਇਸ਼?
1: ਗੀਤ ਸੁਣਾ ਦਿਓ ਜੀ, ਜੀਤ ਮੂਵੀ ਦਾ ਸੁਣਾ ਦਿਓ ਜੀ, ਯਾਰਾ ਓ ਯਾਰਾ।
0: ਠੀਕ ਹੈ ਜੀ, ਵਿਨੋਦ ਰਾਠੌੜ ਅਤੇ ਅਲਕਾ ਯਾਗਨਿਕ ਦੇ ਗਾਇਆ ਇਸ ਗੀਤ ਨੂੰ, ਅਤੇ ਆਪਾਂ ਸੁਣਦੇ ਹਾਂ ਜੀ। ਬਹੁਤ ਮਿਹਰਬਾਨੀ।

0: 10:22 ਹੋਏ ਨੇ ਜੀ ਆਕਾਸ਼ਵਾਣੀ ਜਲੰਧਰ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਨਾ 11 ਵਜੇ ਤੱਕ ਚੱਲਣਾ ਹੈ। ਸੋ ਤੁਸੀਂ ਜਲਦੀ ਜਲਦੀ ਸਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕਦੇ ਹੋ। ਸਾਡਾ ਨੰਬਰ ਹੈ 0081-8342-4173। ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ
1: ਜੀ। ਤੁਹਾਨੂੰ ਅਤੇ ਸਾਰੇ ਸੁਣਨ ਵਾਲੇ ਪਿਆਰੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰ ਜੀ ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ ਜੀ।
0: ਤਾਂਹੀਓ ਸਾਡੇ ਸਟੂਡੀਓ ਦੀ ਹਵਾ ਹੋਰ ਠੰਡੀ ਹੋ ਗਈ।
1: ਬਿਲਕੁਲ ਬਿਲਕੁਲ ਜੀ, ਵੈਸੇ ਵੀ ਅੱਜ ਵਿਸ਼ਵ ਪਰਿਆਵਰਨ ਦਿਵਸ ਹੈ, ਆਪਾਂ ਇਹ ਹਵਾਵਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਹੋ ਜਿਹੀਆਂ ਹੀ ਕਰ ਦੇਣੀਆਂ ਨੇ।
0: ਬਿਲਕੁਲ ਜੀ, ਜੇ ਆਪਾਂ ਆਲੇ ਦੁਆਲੇ ਕਿਤੇ ਹਰਿਆਵਲ ਕਰ ਦਈਏ ਨਾ ਤੇ ਟੈਂਪਰੇਚਰ ਜਿਹੜਾ ਉਹ ਘਟਦਾ ਤੇ ਹੈ ਹੀ ਫਿਰ ਗਰਗ ਜੀ।
1: ਬਿਲਕੁਲ ਜੀ ਬਿਲਕੁਲ, ਔਰ ਆਕਸੀਜਨ ਦੀ ਵੀ ਗੁਫਤਾਤ ਹੋ ਜਾਏਗੀ ਔਰ ਵਾਤਾਵਰਨ ਵੀ ਸ਼ੁੱਧ ਹੋਏਗਾ। ਆਪਾਂ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ।
0: ਬਿਲਕੁਲ ਜੀ, ਤੇ ਆਪਾਂ ਉਮੀਦ ਕਰਦੇ ਹਾਂ ਕਿ ਅੱਜ ਸਾਰੇ ਜਾਣੇ ਆਪੋ ਆਪਣੇ ਇਲਾਕੇ 'ਚ ਇੱਕ ਬੂਟਾ ਲਾਉਣਗੇ। ਫਿਲਹਾਲ ਇਸ ਪ੍ਰੋਗਰਾਮ 'ਚ ਅਗਲੇ ਗੀਤ ਦਾ ਬੂਟਾ ਲਾਈਏ ਜੀ।
1: ਬਿਲਕੁਲ ਬਿਲਕੁਲ ਜੀ, ਅਗਲੇ ਗੀਤ ਦਾ
0: ਦੱਸੋ ਕਿਹੜਾ ਗੀਤ ਸੁਣੀਏ?
1: ਸਰ ਜੀ ਗੀਤ ਹੈ ਫਿਲਮ ਰਾਮ ਤੇਰੀ ਗੰਗਾ ਮੈਲੀ
0: ਜੀ,
1: ਸੁਰੇਸ਼ ਬਾੜੇਕਰ ਜੀ ਔਰ ਲਤਾ ਜੀ ਦੀ ਮਧੁਰ ਆਵਾਜ਼ ਔਰ ਗੀਤ ਦੇ ਬੋਲ ਮੈਂ ਦੋ ਲਾਈਨਾਂ ਤਰਨਮ ਦੇ ਵਿੱਚ ਦੱਸਣਾ ਚਾਹਾਂਗਾ।
0: ਜ਼ਰੂਰ ਜ਼ਰੂਰ ਦੱਸੋ।
1: ਹੁਸਨ ਪਹਾੜੋਂ ਕਾ ਕਿਆ ਕਹਿਣਾ ਕੇ ਬਾਰਾਂ ਮਹੀਨੇ ਜਹਾਂ ਮੌਸਮ ਜਾੜੋਂ ਕਾ।
0: ਬਹੁਤ ਹੀ ਖੂਬ ਜੀ।

ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾਡੇਕਰ ਹੋਰਾਂ ਦੀ ਆਵਾਜ਼ 'ਚ ਗਾਇਆ ਇਹ ਗੀਤ ਸਾਨੂੰ ਸਾਡਾ ਮਨੋਰੰਜਨ ਤਾਂ ਕਰ ਰਿਹਾ ਸੀ, ਨਾਲ ਨਾਲ ਆਸੇ ਪਾਸੇ ਕੁਦਰਤ ਨੂੰ ਖੂਬਸੂਰਤ ਅਤੇ ਸੋਹਣਾ ਕਰਨ ਲਈ ਵੀ ਪ੍ਰੇਰ ਰਿਹਾ ਸੀ। ਅਤੇ ਅੱਜ ਦੇ ਦਿਨ ਜਿਹੜਾ ਕਿ ਵਿਸ਼ਵ ਪਰਿਆਵਰਣ ਦਿਵਸ ਹੈ, ਅਸੀਂ ਸਾਰੇ ਜਾਣੇ ਇਹ ਇਰਾਦਾ ਜ਼ਰੂਰ ਕਰੀਏ ਕਿ ਆਲਾ ਦੁਆਲਾ ਖੂਬਸੂਰਤ ਰੱਖਾਂਗੇ। ਫਿਲਹਾਲ ਦੇਖੀਏ ਅਗਲੇ ਖੂਬਸੂਰਤ ਜਿਹੇ ਦੋਸਤ ਕਿਹੜੇ ਨੇ। ਹਾਂਜੀ, ਸਵਾਗਤ ਹੈ ਜੀ। ਹੈਲੋ, ਲਓ ਜੀ, ਲੱਗਦਾ ਹੈ ਕਿ ਲਾਈਨ ਕੱਟੀ ਗਈ, ਪਰ ਇਹਨਾਂ ਨੇ ਸਾਨੂੰ ਆਪਣੀ ਫਰਮਾਇਸ਼ ਦਾ ਗੀਤ ਦੱਸ ਦਿੱਤਾ ਸੀ। ਸ਼ੋਲੇ ਫਿਲਮ 'ਚੋਂ ਇਹ ਗੀਤ ਸੁਣਨਾ ਚਾਹੁੰਦੇ ਸਨ, ਸੋ ਇਹਨਾਂ ਦੀ ਪਸੰਦ ਦਾ ਗੀਤ ਇਹਨਾਂ ਤੱਕ ਪਹੁੰਚਾ ਰਹੇ ਹਾਂ।

0: ਬਿਲਕੁਲ ਜੀ, ਹੈਲੋ ਫਰਮਾਇਸ਼। ਪ੍ਰੋਗਰਾਮ ਦੇ ਬਾਗ 'ਚ ਵੱਖ ਵੱਖ ਗੀਤਾਂ ਦੇ ਗੁੱਲ ਖਿਲ ਰਹੇ ਨੇ ਅਤੇ ਤੁਸੀਂ ਖਿਡਾ ਰਹੇ ਹੋ, ਕਿਉਂਕਿ ਤੁਸੀਂ ਸਾਨੂੰ ਫੋਨ ਕਰਕੇ ਦੱਸ ਰਹੇ ਹੋ ਕਿ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸਾਡੇ ਪ੍ਰੋਗਰਾਮ ਦਾ ਨੰਬਰ ਨੋਟ ਕਰ ਲਓ ਜੀ, 0181 83 41 173। ਹਾਂਜੀ, ਸਵਾਗਤ ਹੈ ਜੀ।
1: ਹਾਂਜੀ ਵਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਹਰਪਾਲ ਗਿੱਲ, ਮਹੱਲਾ ਹਰਨਾਮਪੁਰਾ, ਕੋਟਕਪੁਰਾ ਤੋਂ ਸਰ।
0: ਹੋਰ ਜੀ ਹਰਨਾਮ ਜੀ, ਕੀ ਹਾਲ ਹੈ? ਹਰਪਾਲ ਜੀ ਠੀਕ ਠਾਕ ਹੋ?
1: ਹਾਂਜੀ, ਬਹੁਤ ਚੜ੍ਹਦੀ ਕਲਾ ਜੀ। ਕੱਲ੍ਹ ਦਾ ਕੁਛ ਮੌਸਮ ਹੋਇਆ ਥੋੜ੍ਹਾ ਜਿਹਾ ਖੁਸ਼ਗਵਾਰ ਜਿਹਾ।
0: ਅੱਛਾ,
1: ਗਰਮੀ ਬਹੁਤ ਸੀ ਪਹਿਲਾਂ।
0: ਚਲੋ, ਇਹਦੇ ਨਾਲ ਤੁਹਾਡਾ ਮੂਡ ਤੇ ਠੀਕ ਹੋ ਗਿਆ ਹੋਣਾ ਵੈਸੇ।
1: ਹਾਂ, ਮੂਡ ਠੀਕ ਹੋ ਗਿਆ ਜੀ। ਤੇ ਅੱਜ ਤੁਹਾਨੂੰ ਪਤਾ ਜੀ, ਵਿਸ਼ਵ ਪ੍ਰਦੂਸ਼ਣ ਦਿਹਾੜਾ ਜੀ।
0: ਜੀ ਜੀ ਜੀ, ਆਪਾਂ ਵਰਲਡ ਇਨਵਾਇਰਮੈਂਟ ਡੇ ਮਨਾ ਰਹੇ ਹਾਂ ਜੀ। ਆਪਾਂ
1: ਡੇ ਮਨਾ ਰਹੇ ਤੇ ਬਈ ਸਾਰੇ ਸਰੋਤਿਆਂ ਨੂੰ, ਸਾਰਿਆਂ ਨੂੰ ਸੁਣਨ ਵਾਲੇ ਬੇਨਤੀ ਆ ਬਈ ਜਿੰਨਾ ਕੋਸ਼ਿਸ਼ ਹੋ ਸਕੇ, ਜਿੰਨੀ ਹੋ ਸਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ। ਕਿਤੇ ਜਿੱਥੇ ਤੁਹਾਡੇ ਕੋਲ ਕੋਸ਼ਿਸ਼, ਦਰਖਤ ਲਾਓ, ਬੂਟਾ ਲਾਓ, ਮੋਟਰਸਾਈਕਲ ਕਾਰਾਂ ਦਾ ਥੋੜ੍ਹਾ ਜਿਹਾ ਘੱਟ ਯੂਜ ਕਰੋ, ਸਾਈਕਲ 'ਤੇ ਜਾਓ, ਪ੍ਰਦੂਸ਼ਣ ਘਟਾਇਆ ਜਾ ਸਕਦਾ। ਕੂੜਾ ਕਰਕਟ ਐਵੇਂ 10-50 ਰੁਪਏ ਦੇ ਲਾਲਚ ਪਿੱਛੇ ਗੱਡੀਆਂ ਆਉਂਦੀਆਂ ਕਿ ਮੀਟਿੰਗ ਉਹਨਾਂ 'ਚ ਜ਼ਰੂਰ ਪਾਓ, ਬਾਹਰ ਨਾ ਸਿੱਟੋ ਜੀ।
0: ਜੀ ਜੀ ਜੀ, ਬਿਲਕੁਲ ਸਹੀ ਗੱਲ, ਆਦਤ ਬਣਾਉਣ ਦੀ ਗੱਲ ਹੈ ਜੀ। ਆਦਤਾਂ ਬਣ ਜਾਣ ਤੇ ਫਿਰ ਗੱਲ ਬਣ ਜਾਂਦੀ ਹੈ।
1: ਹਾਂਜੀ ਹਾਂਜੀ, ਆਪਾਂ ਹੀ ਦੁਖੀ ਹੋਣਾ ਜੀ, ਆਪਾਂ ਹੀ ਬਿਮਾਰੀਆਂ ਹਥੇੜੀ ਬੈਠੇ ਹਾਂ, ਦਰਖਤ ਪੱਟ ਕੇ, ਏਸੀ ਲਾ ਲਏ, ਗਰਮੀ ਪੈਦਾ ਕਰ ਲਈ।
0: ਜੀ ਜੀ,
1: ਡਾਕਟਰਾਂ ਨੂੰ ਦੇਣ ਦੀ ਬਜਾਏ ਇਹ ਹੈ ਵੀ ਆਪਦੀ ਸਿਹਤ ਦਾ ਵੀ ਖਿਆਲ ਰੱਖੋ ਤੇ ਪੂਰੇ ਵਿਸ਼ਵ ਦਾ ਵੀ ਖਿਆਲ ਰੱਖੋ, ਸਾਰੇ ਸੁਖੀ ਹੋਣ ਜੀ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਦੱਸੋ ਫਿਰ ਗੀਤ ਕਿਹੜਾ ਸੁਣਾਈਏ?
1: ਅਜੇ ਇਸੇ ਦੇ ਆਧਾਰ ਤੇ ਗਾਣਾ ਜੀ, ਇਹ ਨਾਲ ਚਾਹੇ ਪੈਸਾ ਤਾਂ ਬੰਦਿਆ ਤੂੰ ਬਹੁਤ ਕਮਾ ਲਿਆ, ਪਰ ਇਨਵਾਇਰਮੈਂਟ ਇਹ ਤੁਹਾਨੂੰ ਇਹ ਮਿਲਣੀ ਨੀ, ਇਹ ਠੰਡੀਆਂ ਹਵਾਵਾਂ। ਇਹ ਜੋ ਇਸੇ ਆਧਾਰ ਕੀਤਾ, ਅਣਜਾਣ ਦੇ ਬੋਲਾ ਫਿਲਮ ਲਵਾਰਸ ਦਾ ਗੀਤ, ਕਿਸ਼ੋਰ ਕੁਮਾਰ ਦੀ ਖੂਬਸੂਰਤ ਆਵਾਜ਼, ਪ੍ਰਿਆਨ ਦੀ ਨਾਲ ਦਾ ਮਿਊਜ਼ਿਕ ਜੀ। ਚਾਹੇ ਪੈਸੇ ਭੇਜਣਾ ਜ਼ਰੂਰ ਕਰ ਹੈ, ਜੇ ਪੈਸਾ ਹੀ ਆਪਣੇ ਉੱਤੇ ਦੂਰ ਕਰ ਹੈ।
0: ਬਹੁਤ ਪਿਆਰਾ ਗੀਤ ਹੈ ਵਾਕਈ, ਆਪਾਂ ਸੁਣਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ।
1: ਹਵਾਵਾਂਗਾ ਬੋਲ, ਤੁਸੀਂ ਕੁਛ ਨਹੀਂ ਦੇ ਸਕਦੇ, ਕੁਦਰਤ ਦੀਆਂ ਹਵਾਵਾਂ ਲਓ ਜੀ, ਆਨੰਦ ਲਓ, ਇਹ ਵੀ ਕੁਛ ਨਹੀਂ ਕਰਦਾ ਜੀ।
0: ਬਿਲਕੁਲ ਸਹੀ ਗੱਲ ਹੈ। ਤੇ ਲਓ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼।
2: ਕਾਹੇ

0: ਬਿਲਕੁਲ ਜੀ, ਪੈਸਾ ਤਾਂ ਆਪਣਿਆਂ ਤੋਂ ਦੂਰ ਕਰਦਾ, ਪਰ ਇਹ ਜਿਹੜਾ ਸਾਡਾ ਫੋਨ ਹੈ ਨਾ, ਇਹ ਬਹੁਤ ਦੂਰੋਂ ਦੂਰੋਂ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਸਾਡੇ ਨਜ਼ਦੀਕ ਕਰਦਾ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਸਾਡੇ ਨਜ਼ਦੀਕ ਹੋ ਰਹੇ ਹੋ। ਸਾਡਾ ਨੰਬਰ ਹੈ 0181 8342 1173। ਹਾਂਜੀ, ਸਵਾਗਤ ਹੈ ਜੀ
1: ਸਰ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ
1: ਜੀ? ਮਨਮੋਹਨ ਸਿੰਘ, ਪਿੰਡ ਪੰਗਾਲਾ ਤੋਂ ਬੋਲਦਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਬੋਹਰ ਜੀ।
0: ਅਤੇ ਮੋਹਨ ਸਿੰਘ ਜੀ, ਕਿਹੜਾ ਗੀਤ ਸੁਣਾਈਏ?
1: ਫਿਲਮ ਦੋ ਰਾਸਤੇ ਸੁਣਾ ਦੇ, ਜੋ ਜਿਹੜਾ ਮਰਜ਼ੀ ਸੁਣਾ ਦੇ ਜੀ।
0: ਠੀਕ ਹੈ ਜੀ, ਦੋ ਰਾਸਤੇ ਫਿਲਮ 'ਚੋਂ ਅਸੀਂ ਕਿਸ਼ੋਰ ਕੁਮਾਰ ਦਾ ਗਾਇਆ ਹੀ ਗੀਤ ਸੁਣਦੇ ਹਾਂ।
1: ਹੋਰ ਸਿੱਧਾ ਠੀਕ ਹੈ ਸਰ ਜੀ?
0: ਬਹੁਤ ਹੀ ਵਧੀਆ ਜੀ, ਤੁਹਾਡੀਆਂ ਠੀਕ ਠਾਕ ਨੇ?
1: ਬਸ ਠੀਕ ਹੈ ਜੀ, ਮਿਹਰਬਾਨੀ ਜੀ।
0: ਚਲੋ ਫਿਰ ਸੁਣੀਏ ਤੁਹਾਡੀ ਪਸੰਦ ਦਾ ਗੀਤ।
1: ਹਾਂਜੀ ਹਾਂਜੀ, ਸੁਣਾ ਦੇ, ਧੰਨਵਾਦ ਜੀ।
0: ਲਓ ਸੁਣੋ।

0: ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਪਤੀ ਪਤਨੀ ਔਰ ਵੋ ਫਿਲਮ ਦਾ ਗੀਤ ਸੁਣ ਰਹੇ ਸੀ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਮਰਿੰਦਰ ਭਾਅ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਹੋਰ ਜੀ, ਰਜੇਸ਼ ਜੈਨ ਬਿੱਟੂ ਜੀ, ਸੁਣਾਓ ਹਾਲ ਚਾਲ, ਠੀਕ ਠਾਕ ਨੇ?
1: ਐਨ ਵਧੀਆ, ਤੁਹਾਡੇ ਕੋਲ ਖੜਕ ਰਹੇ ਹਾਂ ਜੀ ਪੂਰੇ।
0: ਚਲੋ, ਖੜਕਣੇ ਚਾਹੀਦੇ, ਗਰਮੀ 'ਚ ਆਪਣੇ ਆਪ ਨੂੰ ਬਚਾ ਕੇ ਰੱਖਿਓ ਜ਼ਰਾ।
1: ਹਾਂਜੀ ਹਾਂਜੀ, ਕੱਲ੍ਹ ਹਨੇਰੀ ਤੂਫਾਨ ਬਹੁਤ ਸੀ, ਕੱਲ੍ਹ ਮੌਸਮ ਖਰਾਬ ਹੋ ਗਿਆ ਜੀ।
0: ਚਲੋ ਹੁਣ ਤਾਂ ਠੀਕ ਹੈ।
1: ਹਾਂਜੀ ਹਾਂਜੀ, ਆਹ ਸਾਫ਼ ਹੈ ਜੀ।
0: ਚਲੋ ਹੁਣ ਫਿਰ ਤੁਹਾਡੇ ਦਿਲ ਦਾ ਮੌਸਮ ਠੀਕ ਕਰੀਏ, ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਗਾਣਾ ਹੈ ਜੀ ਮੌਸਮ ਨਾਲ ਸੰਬੰਧਿਤ ਹੈ ਜੀ, ਇਹ ਮਨੋਜ ਕੁਮਾਰ ਦੇ ਸਾਧਨਾ ਦੀ ਫਿਲਮ ਜੀ ਅਮਾਨਤ। ਗੀਤਕਾਰ ਸਾਹਿਰ ਲੁਧਿਆਣਵੀ, ਸੰਗੀਤਕਾਰ ਰਵੀ, ਗੀਤ ਦੇ ਬੋਲ ਤੇਰੀ ਜਵਾਨੀ ਤਪਤਾ ਮਹੀਨਾ ਐ ਨਾਜ ਮੀਨਾ।
0: ਵਾਹ ਜੀ, ਬਹੁਤ ਪਿਆਰਾ ਗੀਤ ਹੈ, ਮੁਹੰਮਦ ਰਫੀ ਹੋਰਾਂ ਦਾ ਗਾਇਆ, ਆਪਾਂ ਸੁਣਦੇ ਹਾਂ
1: ਜੀ। ਸਰ ਥੈਂਕ ਯੂ ਜੀ,
0: ਬਹੁਤ ਮਿਹਰਬਾਨੀ ਜੀ।

0: 10:56 ਅਤੇ 15 ਸੈਕਿੰਡ ਹੋਏ ਨੇ ਜੀ ਆਕਾਸ਼ਵਾਣੀ ਜਲੰਧਰ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਹੁਣ ਬਸ ਆਪਾਂ ਆਖਰੀ ਗੀਤ ਸੁਣਨਾ ਅਤੇ ਆਖਰੀ ਫੋਨ ਕਾਲ ਸੁਣਨੀ ਹੈ। ਹਾਂਜੀ, ਸਵਾਗਤ ਹੈ ਜੀ।
1: ਮੁਕਤੇ ਸਰ ਜੀ
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਪ੍ਰਤਿਮਾ ਬੋਲਦੀ ਪੁਰ ਹੀ ਰਾਮ ਸ਼ਾਹਪੁਰ ਤੋਂ। ਮਾਰਚ ਮਹੀਨੇ ਦੀ ਲੱਗੀ ਮੇਰੀ ਅੱਜ ਕੌਲ ਲੱਗੀ ਆ।
0: ਦੇਖ ਲਓ ਕਿੰਨਾ ਕਿੰਨਾ ਇੰਤਜ਼ਾਰ ਤੁਹਾਨੂੰ ਤੇ ਕਿੰਨੀ ਕੋਸ਼ਿਸ਼ ਕਰਨੀ ਪਈ, ਹੈ ਨਾ?
1: ਹਾਂਜੀ ਹਾਂਜੀ
0: ਹਾਂਜੀ ਠੀਕ ਹੈ ਜੀ। ਤੇ ਪ੍ਰਤਿਮਾ ਜੀ ਨੂੰ ਕਿਹੜਾ ਗੀਤ ਸੁਣਾਈਏ?
1: ਸਰ ਅਰਾਊਂਡ ਦਾ ਵਰਲਡ ਦੱਸਣਾ ਦੋ, ਚਲੇ ਜਾਣਾ ਜਰਾ ਠਹਿਰੋ,
0: ਮੁਕੇਸ਼ ਤੇ ਸ਼ਾਰਦਾ ਹੋਰਾਂ ਦਾ ਗਾਇਆ।
1: ਹਾਂਜੀ
0: ਠੀਕ ਹੈ ਜੀ, ਆਪਾਂ ਸੁਣਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਸਰ,
0: ਬਹੁਤ ਮਿਹਰਬਾਨੀ। ਤੇ ਲਓ ਜੀ, ਪ੍ਰੋਗਰਾਮ ਦੇ ਆਖਿਰ 'ਚ ਅਰਾਊਂਡ ਦਾ ਵਰਲਡ ਫਿਲਮ 'ਚ ਹੋਏ ਗੀਤ ਮੁਕੇਸ਼ ਤੇ ਸ਼ਾਰਦਾ ਦੀ ਆਵਾਜ਼ 'ਚ ਸੁਣਦੇ ਹਾਂ। ਤੁਸੀਂ ਸਾਰੇ ਲੋਕ ਇਸ ਗੀਤ ਦਾ ਮਜ਼ਾ ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਪੰਜਾਬੀ ਗੀਤ। ਇਸ ਪ੍ਰੋਗਰਾਮ 'ਚ ਆਪਣੀਆਂ ਫਰਮਾਇਸ਼ਾਂ ਭੇਜਣ ਲਈ ਵਟਸਐਪ ਨੰਬਰ ਨੋਟ ਕਰੋ ਜੀ, 9465563070। ਰਿਪੀਟ ਕਰ ਦਿੰਦੇ ਹਾਂ, 9465563067। ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਸਾਨੂੰ ਭੇਜ ਦਿਓ ਵਟਸਐਪ ਰਾਹੀਂ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਬਲਵਿੰਦਰ ਜਾਫਰੀ ਦੀ ਆਵਾਜ਼ ਵਿੱਚ।

ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਆਉਣ ਲੱਗ ਗਈਆਂ ਨੇ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਚਿੰਗਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਕਹਿ ਰਹੇ ਨੇ ਜੀ, ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ, ਕੁਮਕੁਮ ਸੁਰਲਕਰ, ਵਿਜੇ, ਰਤਨਮਾਲਾ, ਆਰਤੀ, ਗੌਰੀ, ਓਮ ਕੁਮਾਰ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮਹਾਰਾਸ਼ਟਰਾ ਤੋਂ। ਇਹ ਕਹਿ ਰਹੇ ਨੇ ਜੀ, ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਚੱਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਿੰਡ ਬਸੌਲੀ, ਲਾਲੜੂ ਮੰਡੀ ਤੋਂ, ਸੂਬੇਦਾਰ ਸਾਧੂ ਸਿੰਘ ਪੱਟੀ, ਆਰਫ ਪੱਟੀ, ਸਕੀਲਾ, ਕੁਲਵੰਤ ਕਾਲਾ, ਟੀਨੂ ਪੱਟੀ ਅਤੇ ਇਹਨਾਂ ਦਾ ਸਾਰਾ ਪੱਟੀ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹਰਪ੍ਰੀਤ ਸਿੰਘ ਪਿਤਾ, ਪਿੰਡ ਬੁਰਜ ਲੱਦਾ ਸਿੰਘ ਵਾਲਾ, ਬਠਿੰਡਾ ਤੋਂ। ਇਹ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਦਿੱਤੀ ਹੈ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼ੁਭਲਤਾ ਪ੍ਰੇਮ ਸਾਗਰ, ਖਜ਼ਾਨਾ ਗੇਟ, ਅੰਮ੍ਰਿਤਸਰ ਤੋਂ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਲਵ ਕੁਸ਼ ਗ੍ਰੀਸ ਪੋਰਟੁਗਲ ਤੋਂ। ਇਹ ਫਰਮਾਇਸ਼ ਭੇਜ ਰਹੇ ਨੇ ਜੀ, ਇਹ ਫਰਮਾਇਸ਼ ਕਰ ਰਹੇ ਨੇ ਸ਼ਹਿਨਾਜ਼ ਅਖਤਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸ਼ਹਿਨਾਜ਼ ਅਖਤਰ ਦੀ ਆਵਾਜ਼ ਵਿੱਚ ਇਹ ਗੀਤ।

ਲਓ ਜੀ, ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ। ਪੂਰਾ ਸਿੰਘ ਗਹਿਲੋਤ ਰਾਜਾ ਵੜਿੰਗ ਇਹ ਫਰਮਾਇਸ਼ ਕਰ ਰਹੇ ਨੇ ਜੀ। ਅਗਲਾ ਪੰਜਾਬੀ ਗੀਤ ਸੁਣਾਇਆ ਜਾਵੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਤੇ ਅਗਲੀ ਫਰਮਾਇਸ਼ ਸਾਨੂੰ ਭੇਜਣੀ ਛੱਤੀਸਗੜ੍ਹ ਤੋਂ ਗੁਲਾਬਦਾਸ ਮਨਿਕਪੁਰੀ, ਰਾਜਦਾਸ ਮਨਿਕਪੁਰੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ, ਹਿਨਾਸ਼ਾ ਤਨੇਜਾ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ, ਪੂਜਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਆਰਿਆਨਗਰ ਤੋਂ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਗੇਲ, ਨੰਦਨੀ ਜੰਗੇਲ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਰਸ਼ਨੀ, ਦਿਸ਼ਾਨੀ, ਨਿਮਿਤ ਅਹੂਜਾ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ। ਇਹ ਫਰਮਾਇਸ਼ ਕਰ ਰਹੇ ਨੇ ਜੀ ਰੌਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬੋਲੀਆਂ ਮੁਹੱਲਾ ਹਾਜੀਪੁਰ ਤੋਂ ਸੁੱਖੂ, ਬਬਲੀ, ਪ੍ਰੀਤ, ਤਨੂ, ਗੁਰਚਰਨ ਸਿੰਘ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੁੱਲਾਪੁਰ ਤੋਂ ਬਿੱਟੂ ਜੈਨ, ਮੰਟੂ ਜੈਨ, ਦੀਪਕ ਜੈਨ, ਗੌਤਮ ਜੈਨ, ਸੰਜੀਵ, ਟੀ ਟੀ ਜੈਨ,

ਅਤੇ ਨਿਊਜ਼ੀਲੈਂਡ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਅਭਿਸ਼ੇਕ ਜੈਨ, ਸਾਨੀਆ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ, ਬੋਬੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਇਹ ਗੀਤ।

0: for free.
1: ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਇਸ ਪ੍ਰੋਗਰਾਮ 'ਚ ਆਪਣੀਆਂ ਫਰਮਾਇਸ਼ਾਂ ਭੇਜਣ ਲਈ ਵਟਸਐਪ ਨੰਬਰ ਨੋਟ ਕਰੋ ਜੀ 9465 53 77, ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਸਾਨੂੰ ਵਟਸਐਪ ਰਾਹੀਂ ਛੇਤੀ ਛੇਤੀ ਭੇਜ ਦਿਓ ਜੀ। ਅਗਲੀ ਫਰਮਾਇਸ਼ ਆ ਚੁੱਕੀ ਹੈ ਜੀ ਸਾਡੇ ਕੋਲ, ਜੋ ਸਾਨੂੰ ਭੇਜ ਰਹੇ ਨੇ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਨਿਆ, ਅਰਮਾਨ, ਅਵਿਤਾਜ਼, ਦੈਵਿਕ ਅੰਗੁਰਾਨਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਨੇਹਾ ਕੱਕੜ ਅਤੇ ਬਿਲਾਲ ਸਈਦ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਬਲਵਿੰਦਰ ਸੋਢੀ। ਇਹ ਫਰਮਾਇਸ਼ ਆ ਰਹੀ ਹੈ ਜੀ ਚੰਡੀਗੜ੍ਹ ਤੋਂ ਯਸ਼ ਕੁਮਾਰ ਵਰਮਾ ਵੱਲੋਂ। ਇਹ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਦਿੱਤੀ ਹੈ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੇਨ ਬਾਜ਼ਾਰ ਸ਼ੇਰਪੁਰਾ ਥਾਣਾ ਜ਼ਿਲ੍ਹਾ ਸੰਗਰੂਰ ਤੋਂ, ਮਿੰਟੂ ਸੰਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਅਮਨਜੋਤ ਸਿੰਘ ਸੱਪਲ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ, ਪਰ ਸੁਣਦੇ ਹਾਂ ਹਾਲੇ ਤੱਕ ਪੜੀਆਂ ਗਈਆਂ ਫਰਮਾਇਸ਼ਾਂ ਦੇ ਹਿਸਾਬ ਨਾਲ, ਨੇਹਾ ਕੱਕੜ ਅਤੇ ਬਿਲਾਲ ਸਈਦ ਦੀ ਆਵਾਜ਼ ਵਿੱਚ ਇਹ ਗੀਤ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ, ਸੋਨੂ, ਪੱਪੀ ਭਾਟੀਆ,

ਇਹਨਾਂ ਦਾ ਸਾਰਾ ਭਾਟੀਆ ਪਰਿਵਾਰ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਯਮੁਨਾਨਗਰ ਤੋਂ ਰੰਗਦੀਰ ਬਾਂਗਰ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਸਿਰਸਾ ਤੋਂ ਰਾਮ ਸਵਰੂਪ ਲੋਹਾਨੀ, ਪਰਮਜੀਤ ਪੰਮੀ, ਪੂਜਾ ਵਰਮਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਕਹਿ ਰਹੇ ਨੇ ਜੀ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬਲਕਾਰ ਸਿੰਘ ਬੱਦਨ, ਅਰਸ਼ਦੀਪ ਸਿੰਘ ਬੱਦਨ, ਵਿਜੇ ਕੁਮਾਰ ਕੌਂਡਲ, ਸੋਨੂ ਪ੍ਰਧਾਨ, ਪ੍ਰੀਤਮ ਸਿੰਘ। ਇਹ ਭੇਜ ਰਹੇ ਨੇ ਜੀ ਫਰਮਾਇਸ਼ ਘੁਮਿਆਰ ਦੇਵੀ ਮਾਤਾ ਮੰਦਿਰ ਹਾਜੀਪੁਰ ਤੋਂ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਰਮੇਸ਼ ਬਿੱਲਾ ਚਾਵਲਾ, ਪਿੰਡ ਅਤੇ ਦਾਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਈਜ਼ਲ, ਹੇਜ਼ਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਅਤੇ ਇਹਨਾਂ ਦਾ ਸਾਰਾ ਚਾਵਲਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਰਿੰਦਰ ਚਾਵਲਾ, ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਹੈਬੋਵਾਲ ਤੋਂ। ਹੈਬੋਵਾਲ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਪਰ ਨਾਮ ਨਹੀਂ ਲਿਖੇ, ਕੋਈ ਗੱਲ ਨਹੀਂ ਜੀ। ਇਹ ਫਰਮਾਇਸ਼ ਕਰ ਰਹੇ ਨੇ ਅਗਲਾ ਗੀਤ ਸੁਣਾ ਦਿੱਤਾ ਜਾਵੇ ਸ਼ੈਰੀ ਮਾਨ ਦੀ ਆਵਾਜ਼ ਵਿੱਚ। ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਗਦੀਸ਼ ਕੁਮਾਰ, ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੂਵਿੰਦ ਅਤੇ ਪੂਰਾ ਮੱਕੜ ਪਰਿਵਾਰ, ਪਿੰਡ ਕਬੂਲ ਸ਼ਾਹ, ਜ਼ਿਲ੍ਹਾ ਫਾਜ਼ਿਲਕਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸ਼ੈਰੀ ਮਾਨ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਵਿੱਕੀ ਪਾਇਲ, ਸੰਤੋਸ਼, ਰੌਨਿਤ ਫਾਜ਼ਿਲਕਾ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ, ਲਾਲਗਿਰੀ ਗੋਸਵਾਮੀ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਜਸਥਾਨ, ਸ਼੍ਰੀ ਗੰਗਾਨਗਰ ਤੋਂ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮਲੀਆ ਸਰਦਾਨਾ ਮੇਰਠ ਤੋਂ, ਅਨਿਲ ਜੈਨ, ਸੰਯਮ ਜੈਨ, ਮੁਸਕਾਨ, ਮਾਸਟਰ ਜੀਵਮ ਜੈਨ, ਸਾਧਨਾ ਮੇਰਠ ਤੋਂ। ਇਹ ਫਰਮਾਇਸ਼ ਕਰ ਰਹੇ ਨੇ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੈ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਮੈਸੇਜ ਕਰਕੇ ਭੇਜੀ ਹੈ ਜੀ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ ਅਤੇ ਇਹਨਾਂ ਦੇ ਸਾਰਾ ਵਰਮਾ ਪਰਿਵਾਰ ਵੱਲੋਂ ਇਹ ਫਰਮਾਇਸ਼ ਭੇਜ ਰਹੇ ਨੇ ਜੀ। ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਫਰਮਾਇਸ਼ ਕਰ ਰਹੇ ਨੇ ਜੀ। ਗੁਰਨਜ਼ਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਹਾਜੀਪੁਰ ਪੰਜਾਬ ਤੋਂ ਵਿਜਲ ਕੌਂਡਲ, ਪੂਜਾ ਕੌਂਡਲ, ਅਲੀਸ਼ਾ, ਆਦਿਤਿਆ ਅਤੇ ਇਹਨਾਂ ਦਾ ਸਾਰਾ ਕੌਂਡਲ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਦਲਾ ਟਾਊਨ, ਐਸ ਬੀ ਐਸ ਨਗਰ ਤੋਂ, ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਸ਼ਾ ਸੰਧੂ, ਭਰਤ ਭੂਸ਼ਣ ਸੰਧੂ ਇਹ ਫਰਮਾਇਸ਼ ਕਰ ਰਹੇ ਨੇ ਜੀ। ਜੈਸਮੀਨ ਸੈਂਡਲਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਵਾਰੀ ਵਾਰੀ ਸਿਰ ਦੋਵਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ ਅਤੇ ਪਹਿਲਾਂ ਸੁਣਦੇ ਹਾਂ ਗੁਰਨਜ਼ਰ ਦੀ ਆਵਾਜ਼ ਵਿੱਚ ਇਹ ਗੀਤ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਮਾਪਤ ਹੁੰਦਾ। ਦਿਨ ਦੇ 12 ਵਜ ਰਹੇ ਨੇ। ਹੁਣੇ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਨਮਸਕਾਰ।
1: ਅੱਜ ਦਾ ਵਾਸਤੇ ਮੇਰੇ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਗੁਰਪ੍ਰੀਤ ਕੌਰ ਅਤੇ ਮੇਰੇ ਨਾਲ
2: ਨਾਲ ਹੈ ਜੀ ਜੋਤੀ, ਔਰ ਬਹੁਤ ਹੀ ਪਿਆਰ ਭਰਿਆ ਸਵਾਗਤ ਹੈ ਜੀ ਸਾਰੇ ਹੀ ਸਰੋਤਿਆਂ ਦਾ। ਔਰ ਪ੍ਰੀਤੀ, ਅਸੀਂ ਤੁਰੋ ਤਾਜ਼ਾ ਮਾਹੌਲ ਲੈ ਕੇ ਆਪਣੇ ਸਰੋਤਿਆਂ ਲਈ ਆ ਗਏ ਹਾਂ, ਕਿਉਂਕਿ ਗਰਮੀ ਦੇ ਵਿੱਚ ਨਾ ਤਾਜ਼ਗੀ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਔਰ ਇਹ ਤਾਜ਼ਗੀ ਦਾ ਅਹਿਸਾਸ, ਇਹ ਖੁਸ਼ੀਆਂ, ਇਹ ਮੁਸਕਰਾਹਟ ਤਦ ਸਾਡੇ ਹੋਠਾਂ 'ਤੇ ਆਪਣੇ ਆਪ ਮੁਹਾਰੇ ਆ ਜਾਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਨਾ, ਜਿਹਨਾਂ ਨੂੰ ਉਹਨਾਂ ਨੂੰ ਮਿਲ ਲਈਏ, ਅਤੇ ਫਿਰ ਇਹ ਤਾਜ਼ਗੀ ਦਾ ਅਹਿਸਾਸ ਸਾਨੂੰ ਆਪਣੇ ਆਪ ਹੀ ਹੁੰਦਾ। ਅਤੇ ਕੁਛ ਕੁਛ

0: ਕਰੋ ਤਾਜ਼ਾ ਮਾਹੌਲ ਲੈ ਕੇ ਆਪਣੇ ਸਰੋਤਿਆਂ ਲਈ ਆ ਗਏ ਹਾਂ, ਕਿਉਂਕਿ ਗਰਮੀ ਦੇ ਵਿੱਚ ਨਾ ਤਾਜ਼ਗੀ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਔਰ ਇਹ ਤਾਜ਼ਗੀ ਦਾ ਅਹਿਸਾਸ, ਇਹ ਖੁਸ਼ੀਆਂ, ਇਹ ਮੁਸਕਰਾਹਟ ਤਦ ਸਾਡੇ ਹੋਠਾਂ 'ਤੇ ਆਪਣੇ ਆਪ ਮੁਹਾਰੇ ਆ ਜਾਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਨਾ, ਜਿਨ੍ਹਾਂ ਨੂੰ ਉਹਨਾਂ ਨੂੰ ਮਿਲ ਲਈਏ ਅਤੇ ਫਿਰ ਇਹ ਤਾਜ਼ਗੀ ਦਾ ਅਹਿਸਾਸ ਸਾਨੂੰ ਆਪਣੇ ਆਪ ਹੀ ਹੁੰਦਾ ਅਤੇ ਕੁਛ ਕੁਛ ਕਦਮ ਅਸੀਂ ਖੁਦ ਵੀ ਚੁੱਕਦੇ ਹਾਂ, ਕੁਛ ਕੁਛ ਗੱਲਾਂ ਦਾ ਧਿਆਨ ਅਸੀਂ ਆਪ ਵੀ ਰੱਖਦੇ ਹਾਂ ਤਾਂ ਕਿ ਅਸੀਂ ਤਰੋ ਤਾਜ਼ਾ ਰਹਿ ਸਕੀਏ ਅਤੇ ਆਲੇ ਦੁਆਲੇ ਆਪਣੇ ਵਾਤਾਵਰਨ ਨੂੰ ਖੁਸ਼ਗਵਾਰ ਬਣਾ ਸਕੀਏ।
0: ਬਿਲਕੁਲ ਜੀ, ਸ਼ੁਰੂਆਤ ਇਸਦੀ ਸਾਡੇ ਘਰ ਤੋਂ ਹੀ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਨੂੰ ਸਾਫ਼ ਸੁਥਰਾ ਅਤੇ ਤਰੋ ਤਾਜ਼ਾ ਕਰਨਾ ਹੁੰਦਾ ਹੈ, ਔਰ ਆਪਣੇ ਘਰ ਤੋਂ ਜਦੋਂ ਅਸੀਂ ਬਾਹਰ ਆਉਂਦੇ ਹਾਂ ਆਪਣੇ ਆਲੇ ਦੁਆਲੇ ਨੂੰ ਸਾਫ਼ ਔਰ ਸਵੱਛ ਰੱਖਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ, ਔਰ ਸਭ ਦਾ ਸਹਿਯੋਗ ਹੋਣਾ ਪ੍ਰੀਤੀ ਬਹੁਤ ਜ਼ਰੂਰੀ ਹੈ।
1: ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕਹੀ ਕਿ ਵਾਕਈ ਸਾਰ ਪਰਿਵਾਰ ਦੇ ਜਦੋਂ ਸਾਰੇ ਜੀਅ ਮਿਲ ਕੇ ਇੱਕ ਛੋਟਾ ਛੋਟਾ ਕਦਮ ਚੁੱਕਦੇ ਨੇ ਨਾ, ਅਤੇ ਫਿਰ ਮਿਲ ਕੇ ਕਹਿੰਦੇ ਨੇ ਘਰ ਨੂੰ ਅਸੀਂ ਫਿਰ ਖੁਸ਼ਗਵਾਰ ਮਾਹੌਲ ਜਿਹੜਾ ਉਹ ਸਾਡਾ ਬਣ ਜਾਂਦਾ, ਅਤੇ ਫਿਰ ਐਵੇਂ ਨਹੀਂ ਕਹਿੰਦੇ ਕਿ ਘਰ ਉਹ ਹੁੰਦਾ ਜਿੱਥੇ ਸਾਡੇ ਵਲਵਲੇ, ਪਿਆਰ, ਜਜ਼ਬਾਤ ਜਿਹੜੇ ਨੇ ਉਹ ਫੁੱਲਦੇ ਨੇ, ਔਰ ਸਾਨੂੰ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ, ਅਤੇ ਜਦੋਂ ਅਸੀਂ ਕੰਮ 'ਤੇ ਹੁੰਦੇ ਹਾਂ ਨਾ ਕਿਤੇ, ਫਿਰ ਜਦੋਂ ਥੱਕ ਜਾਂਦੇ ਹਾਂ ਅਤੇ ਫਿਰ ਸਾਡਾ ਦਿਲ ਕਰਦਾ ਨਾ ਵੀ ਚਲੋ ਭਾਈ ਘਰ ਨੂੰ ਚਲੀਏ
0: ਜੀ। ਔਰ ਇੱਕ ਗੱਲ ਹੋਰ ਹੈ ਪ੍ਰੀਤੀ, ਜਦੋਂ ਘਰ ਦੀ ਸਫਾਈ ਹੋ ਜਾਂਦੀ ਹੈ ਨਾ ਅਤੇ ਭੈਣਾਂ ਬੜੀਆਂ ਸ਼ਾਂਤ ਹੋ ਜਾਂਦੀਆਂ ਹੈ, ਇੰਨਾ ਅਸਰ ਹੁੰਦਾ ਹੈ ਸਾਡੇ ਵਾਤਾਵਰਨ ਦਾ, ਸਾਡੇ ਮੂਡ 'ਤੇ। ਆਲਾ ਦੁਆਲਾ ਸਾਫ਼ ਜਦੋਂ ਹੁੰਦਾ ਹੈ ਬਹੁਤ ਹੀ ਸਾਨੂੰ ਚੰਗਾ ਲੱਗਦਾ ਹੈ, ਸਾਫ਼ ਸਫਾਈ। ਔਰ ਵੈਸੇ ਅੱਜ ਤਾਂ ਅਸੀਂ ਸਿਰਫ ਘਰ ਪਰਿਵਾਰ ਦੀ ਸਾਫ਼ ਸਫਾਈ ਦੀ ਗੱਲ ਨਹੀਂ ਕਰਨੀ, ਅਸੀਂ ਪੂਰੇ ਵਿਸ਼ਵ ਦੇ ਵਾਤਾਵਰਨ ਦੀ ਸਫਾਈ ਦੀ, ਸਵੱਛਤਾ ਦੀ ਗੱਲ ਕਰਨੀ ਹੈ।
1: ਬਿਲਕੁਲ ਜੀ, ਮੈਂ ਤੁਹਾਡਾ ਇਸ਼ਾਰਾ ਸਮਝ ਚੁੱਕੀ ਹਾਂ, ਔਰ ਸਾਡੇ ਸਰੋਤੇ ਵੀ ਬਹੁਤ ਸੂਝਵਾਨ ਨੇ, ਮੈਨੂੰ ਪੂਰੀ ਉਮੀਦ ਹੈ ਜੀ ਉਹ ਵੀ ਸਮਝ ਚੁੱਕੇ ਹੋਣੇ ਨੇ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ, ਵਰਲਡ ਇਨਵਾਇਰਮੈਂਟ ਡੇ ਹੈ, ਔਰ ਜਿਹੜਾ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ, ਔਰ ਇਸ ਨੂੰ ਮਨਾਉਣ ਦੇ ਪਿੱਛੇ ਵੀ ਇਹੀ ਮੰਤਵ ਹੈ ਕਿ ਸਾਡੀ ਜਿਹੜੀ ਪ੍ਰਕਿਰਤੀ ਹੈ, ਸਾਡੀ ਕੁਦਰਤ ਹੈ, ਸਾਡਾ ਆਲਾ ਦੁਆਲਾ ਹੈ, ਵਾਤਾਵਰਨ ਹੈ, ਉਸ ਦੇ ਪ੍ਰਤੀ ਅਸੀਂ ਜਾਗਰੂਕ ਹੋਈਏ, ਉਸ ਦੀ ਸੰਭਾਲ ਕਰੀਏ।
0: ਬਿਲਕੁਲ ਜੀ, ਸੰਯੁਕਤ ਰਾਸ਼ਟਰ ਦਾ ਇਹੀ ਮੰਤਵ ਸੀ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸੁਰੱਖਿਅਤ ਰੱਖਿਆ ਜਾਵੇ ਤਾਂ ਕਿ ਹਰ ਇੱਕ ਜੀਵ ਦੀ ਹੋਂਦ ਜਿਹੜੀ ਹੈ, ਹਰ ਇੱਕ ਜੀਵ ਦਾ ਜੀਵਨ ਅਤੇ ਭਵਿੱਖ ਇਸ ਧਰਤੀ 'ਤੇ ਸੁਰੱਖਿਅਤ ਰਹੇ, ਔਰ ਉਹਦੇ ਲਈ ਇੱਕ ਸਹਿਯੋਗ ਆਪਸੀ ਬਹੁਤ ਜ਼ਰੂਰੀ ਹੈ। ਦੇਖੋ ਪ੍ਰੀਤੀ, ਅਸੀਂ ਦੇਖਦੇ ਹਾਂ ਕਿ ਪ੍ਰਦੂਸ਼ਣ ਜਿਹੜਾ ਹੈ ਦਿਨੋਂ ਦਿਨ ਕਿੰਨਾ ਜ਼ਿਆਦਾ ਵੱਧ ਰਿਹਾ ਹੈ, ਔਰ ਜਲਵਾਯੂ 'ਚ ਪਰਿਵਰਤਨ ਹੋ ਰਿਹਾ ਹੈ, ਗਲੋਬਲ ਵਾਰਮਿੰਗ ਹੈ, ਜੰਗਲਾਂ ਦੀ ਕਟਾਈ ਜਿਹੜੀ ਹੋ ਰਹੀ ਹੈ, ਇਹ ਸਾਰੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਣਾ ਬੇਹੱਦ ਜ਼ਰੂਰੀ ਹੈ, ਔਰ ਲੋਕਾਂ ਨੂੰ ਸੁਚੇਤ ਕਰਨ ਲਈ ਹੀ ਇਹ ਦਿਨ ਜਿਹੜਾ ਹੈ ਇਹ ਮਨਾਇਆ ਜਾਂਦਾ ਹੈ।
1: ਬਿਲਕੁਲ ਜੀ, ਔਰ ਇਸ ਦੇ ਲਈ ਬਹੁਤ ਲਾਜ਼ਮੀ ਹੈ ਕਿ ਪੇੜ ਲਗਾਓ ਅਤੇ ਜੀਵਨ ਬਚਾਓ
0: ਜੀ,
1: ਹੈ, ਔਰ ਜਲ ਹੀ ਸਾਡਾ ਜਿਹੜਾ ਜਲ ਹੀ ਜੀਵਨ ਹੈ ਕਹਿੰਦੇ ਨੇ, ਔਰ ਇਹ ਸੱਚਾਈ ਹੈ, ਔਰ ਸਾਨੂੰ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਲਈ ਜਿਸ ਤਰ੍ਹਾਂ ਤੁਸੀਂ ਕਿਹਾ ਵਾਕਈ ਛੋਟੇ ਛੋਟੇ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ, ਔਰ ਇਹਨਾਂ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨਾ ਚਾਹੀਦੀ ਹੈ ਕਿ ਆਪਣੇ ਘਰ ਦੇ ਵਿੱਚ ਤੁਸੀਂ ਛੋਟੇ ਛੋਟੇ ਪੇੜ ਪੌਦੇ ਲਗਾਓ ਔਰ ਵਾਤਾਵਰਨ ਨੂੰ ਸ਼ੁੱਧ ਅਤੇ ਸਵੱਛ ਬਣਾਓ।
0: ਬਿਲਕੁਲ, ਸਾਡਾ ਸਹਿਯੋਗ ਛੋਟੇ ਛੋਟੇ ਕਦਮਾਂ ਨਾਲ ਹੀ ਪੂਰਾ ਹੋ ਸਕਦਾ ਹੈ, ਜਿਸ ਤਰ੍ਹਾਂ ਅਸੀਂ ਪਲਾਸਟਿਕ ਦੀ ਵਰਤੋਂ ਨਾ ਦੇ ਬਰਾਬਰ ਕਰੀਏ, ਆਪਣੇ ਆਸ ਪਾਸ ਕੂੜਾ ਕਰਕਟ ਨਾ ਸੁੱਟੀਏ, ਔਰ ਸਵੱਛਤਾ ਰੱਖੀਏ, ਔਰ ਕੁਦਰਤੀ ਸੋਮੇ ਜਿਹੜੇ ਨੇ, ਪਾਣੀ ਜਿਹੜਾ ਹੈ ਉਸਨੂੰ ਜ਼ਰੂਰ ਅਸੀਂ ਬਚਾਉਣ ਦੀ ਕੋਸ਼ਿਸ਼ ਕਰੀਏ, ਵੇਸਟ ਨਾ ਕਰੀਏ, ਗੰਦਲਾ ਨਾ ਕਰੀਏ, ਔਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਬਹੁਤ ਸਾਰੇ ਉਪਰਾਲੇ ਅਸੀਂ ਕਰ ਸਕਦੇ ਹਾਂ।
1: ਦੇਖੋ, ਜਦੋਂ ਅਸੀਂ ਆਪਣੇ ਘਰ ਦੇ ਵਿੱਚ ਹੀ ਜਦੋਂ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਲਗਾਏ ਹੁੰਦੇ ਨਾ, ਖਾਸ ਤੌਰ 'ਤੇ ਰੰਗਦਾਰ ਫੁੱਲਾਂ ਦੇ, ਖੁਸ਼ਬੂਦਾਰ ਪੌਦੇ, ਹੈ ਨਾ, ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਨਾ, ਉਹ ਸਿਰਫ ਸਾਨੂੰ ਇੱਕ ਅੱਖਾਂ ਨੂੰ ਸਕੂਨ ਨਹੀਂ ਦਿੰਦੇ, ਸਾਡੇ ਮਨ ਨੂੰ, ਸਾਡੇ ਜ਼ਿਹਨ ਨੂੰ ਵੀ ਸਕੂਨ ਜਿਹੜਾ ਉਹ ਪ੍ਰਦਾਨ ਕਰਦੇ ਨੇ,
0: ਔਰ ਸਾਡੀ ਸਿਹਤ ਵੀ ਚੰਗੀ ਰਹਿੰਦੀ ਹੈ।
1: ਬਿਲਕੁਲ, ਔਰ ਇੱਕ ਪੇੜ ਇੱਕ ਜ਼ਿੰਦਗੀ, ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ, ਔਰ ਸਾਨੂੰ ਸਾਰਿਆਂ ਨੂੰ ਇਸ ਦੇ ਲਈ ਛੋਟੇ ਛੋਟੇ ਕਦਮ ਜ਼ਰੂਰ ਲਗਾ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ। ਸਾਨੂੰ ਜਲ ਨੂੰ ਬਚਾਉਣਾ ਚਾਹੀਦਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਪਲਾਸਟਿਕ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ, ਔਰ ਜਿੱਥੇ ਤੱਕ ਜੇ ਸੰਭਵ ਹੋ ਸਕੇ ਤਾਂ ਤੁਸੀਂ ਜੂਟ ਦੇ ਬੈਗ ਜਿਹੜੇ ਨੇ ਉਹਨਾਂ ਦੀ ਵਰਤੋਂ ਕਰੋ, ਪਲਾਸਟਿਕ ਨਾ ਯੂਜ਼ ਕਰੋ, ਔਰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਓ, ਚਾਰੇ ਪਾਸੇ ਹੋਵੇ ਹਰਿਆਲੀ ਅਤੇ ਵਾਤਾਵਰਨ ਵਿੱਚ ਫਿਰ ਰਹੀ ਖੁਸ਼ਹਾਲੀ।
0: ਬਿਲਕੁਲ, ਖੁਸ਼ਹਾਲੀ ਰਹੇਗੀ, ਔਰ ਕੁਦਰਤ ਦਾ ਵੀ ਇਹੀ ਕਹਿਣਾ ਹੈ ਜੀ, ਪੂਰੇ ਵਿਸ਼ਵ ਲਈ ਇਹੀ ਸੰਦੇਸ਼ ਕੁਦਰਤ ਦਾ ਵੀ ਹੈ ਕਿ ਅਗਰ ਅਸੀਂ ਕੁਦਰਤ ਦਾ ਧਿਆਨ ਰੱਖਾਂਗੇ ਤਾਂ ਬਦਲੇ ਦੇ ਵਿੱਚ ਸਾਨੂੰ ਵੀ ਬਹੁਤ ਸਾਰੀਆਂ ਨਿਆਮਤਾਂ ਮਿਲਣਗੀਆਂ। ਇਸੇ ਵਿਸ਼ੇ 'ਤੇ ਅਸੀਂ ਇੱਕ ਵਾਰਤਾ ਵੀ ਸਰੋਤਿਆਂ ਨੂੰ ਸੁਣਾਵਾਂਗੇ।
1: ਜੀ ਬਿਲਕੁਲ, ਕੁਦਰਤ ਦੀ ਪੁਕਾਰ
0: ਜੀ,
1: ਵਾਰਤਾਕਾਰ ਨੇ ਪਲਕਪ੍ਰੀਤ ਕੌਰ, ਆ ਸੁਣਦੇ ਹਾਂ।

ਵਾਤਾਵਰਣ ਨੂੰ ਬਚਾਉਣ ਅਤੇ ਮਨੁੱਖ ਨੂੰ ਮੁੜ ਕੁਦਰਤ ਨਾਲ ਜੋੜਨ ਦੇ ਉਦੇਸ਼ ਨਾਲ ਹਰ ਸਾਲ ਅੱਜ ਦੇ ਦਿਨ ਭਾਵ 5 ਜੂਨ ਨੂੰ ਸੰਸਾਰ ਭਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਸਾਰੀ ਮਨੁੱਖਤਾ ਲਈ ਇੱਕ ਚੇਤਾਵਨੀ ਅਤੇ ਸੰਦੇਸ਼ ਵਜੋਂ ਹੈ ਕਿ ਜੇਕਰ ਅਸੀਂ ਅੱਜ ਵੀ ਕੁਦਰਤ ਦੀ ਅਣਦੇਖੀ ਕਰਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਉਣਾ ਬਹੁਤ ਔਖਾ ਹੋ ਜਾਵੇਗਾ, ਕਿਉਂਕਿ ਮਨੁੱਖ ਆਪਣੇ ਛੋਟੇ ਵੱਡੇ ਲਾਭਾਂ ਲਈ ਵਾਤਾਵਰਣ ਦੀ ਅਣਦੇਖੀ ਕਰਦਾ ਹੋਇਆ ਕੁਦਰਤੀ ਸਰੋਤਾਂ ਦੀ ਬਹੁਤ ਬੇਰਹਿਮੀ ਨਾਲ ਵਰਤੋਂ ਕਰ ਰਿਹਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੀ ਗੱਲ ਹੈ। ਵਾਤਾਵਰਣ ਦੀ ਰੱਖਿਆ ਲਈ ਅਸੀਂ ਆਪਣਾ ਫਰਜ਼ ਕਿੰਨਾ ਕੁ ਨਿਭਾ ਰਹੇ ਹਾਂ, ਇਸ ਦਾ ਜਵਾਬ ਸ਼ਾਇਦ ਨਾ ਦੇ ਬਰਾਬਰ ਹੀ ਹੋਵੇਗਾ। ਸੰਯੁਕਤ ਰਾਸ਼ਟਰ ਵੱਲੋਂ 1972 ਵਿੱਚ ਹੋਈ ਵਾਤਾਵਰਣ ਸੰਬੰਧੀ ਕਾਨਫਰੰਸ ਤੋਂ 2 ਸਾਲ ਬਾਅਦ 1974 ਵਿੱਚ ਇਸ ਦਿਵਸ ਦੀ ਸ਼ੁਰੂਆਤ ਕੀਤੀ ਗਈ ਅਤੇ ਤਦੋਂ ਤੋਂ ਹੀ ਇਹ ਦਿਨ ਪੂਰੀ ਦੁਨੀਆ ਵਿੱਚ ਜਾਗਰੂਕਤਾ ਦੇ ਪ੍ਰਤੀਕ ਵਜੋਂ ਮਨਾਇਆ ਜਾ ਰਿਹਾ ਹੈ। ਵਾਤਾਵਰਣ ਕੋਈ ਰੁੱਖ, ਪਾਣੀ, ਹਵਾ ਜਾਂ ਮਿੱਟੀ ਦਾ ਨਾਮ ਨਹੀਂ, ਇਹ ਤਾਂ ਸਾਡੀ ਜ਼ਿੰਦਗੀ ਲਈ ਉਹ ਅਨਮੋਲਕ ਦਾਤ ਹੈ ਜਿਸ ਨਾਲ ਸਾਡਾ ਹਰ ਸਾਹ ਜੁੜਿਆ ਹੋਇਆ ਹੈ। ਅਸੀਂ ਜੋ ਹਵਾ ਲੈਂਦੇ ਹਾਂ, ਜੋ ਪਾਣੀ ਪੀਂਦੇ ਹਾਂ ਅਤੇ ਜਿਸ ਧਰਤੀ 'ਤੇ ਤੁਰਦੇ ਹਾਂ, ਇਹ ਸਭ ਕੁਦਰਤ ਦੀਆਂ ਅਨਮੋਲਕ ਨੇਮਤਾਂ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਆਧੁਨਿਕਤਾ ਅਤੇ ਵਿਕਾਸ ਦੀ ਅੰਨੀ ਦੌੜ ਵਿੱਚ ਮਨੁੱਖ ਨੇ ਆਪਣੇ ਹੀ ਜੀਵਨ ਦੇ ਆਧਾਰ ਭਾਵ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਹੈ। ਅੱਜ ਵਿਗਿਆਨ ਅਤੇ ਟੈਕਨੋਲੋਜੀ ਨੇ ਮਨੁੱਖੀ ਜੀਵਨ ਨੂੰ ਬੇਹੱਦ ਆਸਾਨ ਤਾਂ ਬਣਾਇਆ ਹੈ, ਪਰ ਇਸ ਵਿਕਾਸ ਦੀ ਕੀਮਤ ਕੁਦਰਤ ਅਦਾ ਕਰ ਰਹੀ ਹੈ। ਵੱਡੇ ਵੱਡੇ ਕਾਰਖਾਨਿਆਂ ਦਾ ਧੂੰਆਂ ਹਵਾ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਪਲਾਸਟਿਕ ਨੇ ਨਦੀਆਂ, ਦਰਿਆਵਾਂ ਅਤੇ ਸਮੁੰਦਰਾਂ ਨੂੰ ਪ੍ਰਦੂਸ਼ਿਤ ਕੀਤਾ ਹੈ। ਜੰਗਲਾਂ ਦੀ ਅੰਨੇਵਾਹ ਕਟਾਈ ਨਾਲ ਧਰਤੀ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ, ਜਿਸ ਨਾਲ ਗਲੋਬਲ ਵਾਰਮਿੰਗ ਲਗਾਤਾਰ ਵੱਧ ਰਹੀ ਹੈ। ਅੱਜ ਭਿਆਨਕ ਗਰਮੀ, ਬੇਮੌਸਮੀ ਬਾਰਿਸ਼ਾਂ, ਹੜ੍ਹ, ਸੋਕਾ ਅਤੇ ਕੁਦਰਤੀ ਆਫਤਾਂ ਮਨੁੱਖੀ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਹ ਸਭ ਕੁਦਰਤ ਵੱਲੋਂ ਮਿਲ ਰਹੀ ਚੇਤਾਵਨੀ ਭਰੇ ਸੰਕੇਤ ਹਨ ਕਿ ਹੁਣ ਵੀ ਸਮਾਂ ਹੈ, ਸੰਭਲ ਜਾਓ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਹੀ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਆਪਣੀ ਬਾਣੀ ਵਿੱਚ ਫਰਮਾਇਆ ਹੈ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹਨਾਂ ਪਵਿੱਤਰ ਸ਼ਬਦਾਂ ਵਿੱਚ ਡੂੰਘਾ ਜੀਵਨ ਦਰਸ਼ਨ ਲੁਕਿਆ ਹੋਇਆ ਹੈ। ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜ ਦਿੱਤਾ। ਅਰਥਾਤ ਇਹਨਾਂ ਸਭਨਾਂ ਦਾ ਸਤਿਕਾਰ ਕਰਨਾ ਮਨੁੱਖ ਦਾ ਸਭ ਤੋਂ ਪਹਿਲਾ ਧਰਮ ਹੈ। ਪਰ ਅੱਜ ਮਨੁੱਖ ਆਪਣੇ ਸਵਾਰਥਾਂ ਲਈ ਕੁਦਰਤੀ ਸਾਧਨਾਂ ਦਾ ਬੇਹਿਸਾਬ ਦੁਰਉਪਯੋਗ ਕਰ ਰਿਹਾ ਹੈ। ਜੇ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਵਾਤਾਵਰਣ ਪ੍ਰਦੂਸ਼ਣ ਦੇ ਕਈ ਖਤਰਨਾਕ ਰੂਪ ਸਾਡੇ ਸਾਹਮਣੇ ਆਉਂਦੇ ਹਨ। ਫੈਕਟਰੀਆਂ, ਗੱਡੀਆਂ ਅਤੇ ਪਰਾਲੀ ਨੂੰ ਲਾਈ ਅੱਗ ਤੋਂ ਨਿਕਲਦੇ ਧੂੰਏ ਕਾਰਨ ਹਵਾ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਹ ਪ੍ਰਦੂਸ਼ਿਤ ਹਵਾ ਮਨੁੱਖ ਨੂੰ ਦਮਾ, ਦਿਲ ਦੇ ਰੋਗ ਅਤੇ ਸਾਹ ਸੰਬੰਧੀ ਕਈ ਬਿਮਾਰੀਆਂ ਵੱਲ ਧੱਕ ਰਹੇ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਦੁਨੀਆ ਦੇ ਵੱਧ ਪ੍ਰਦੂਸ਼ਿਤ 20 ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਇਕੱਲੇ ਭਾਰਤ ਦੇ ਹੀ ਹਨ। ਇਸੇ ਤਰ੍ਹਾਂ ਪਾਣੀ ਦਾ ਪ੍ਰਦੂਸ਼ਣ ਵੀ ਗੰਭੀਰ ਰੂਪ ਧਾਰ ਚੁੱਕਿਆ ਹੈ। ਕਾਰਖਾਨਿਆਂ ਦਾ ਗੰਦਾ ਪਾਣੀ, ਪਲਾਸਟਿਕ ਅਤੇ ਕੂੜਾ ਦਰਿਆਵਾਂ ਅਤੇ ਝੀਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਨਤੀਜੇ ਵਜੋਂ ਪੀਣ ਵਾਲਾ ਪਾਣੀ ਵੀ ਸ਼ੁੱਧ ਨਹੀਂ ਰਿਹਾ। ਇਹਨਾਂ ਪ੍ਰਦੂਸ਼ਿਤ ਪਾਣੀਆਂ ਕਾਰਨ ਹੀ ਕੁਦਰਤੀ ਜਲ ਸਰੋਤਾਂ ਅਤੇ ਕੰਢੇ ਵਸਦੇ ਲੋਕ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਧਰਤੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਪਲਾਸਟਿਕ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਲਾਸਟਿਕ ਨਾ ਸੜਦਾ ਹੈ, ਨਾ ਮਿੱਟੀ ਵਿੱਚ ਮਿਲਦਾ ਹੈ ਅਤੇ ਨਾ ਹੀ ਇਹ ਵਾਤਾਵਰਣ ਲਈ ਲਾਭਦਾਇਕ ਹੈ। ਇਹ ਸਿਰਫ ਧਰਤੀ ਹੀ ਨਹੀਂ ਸਗੋਂ ਮਨੁੱਖੀ ਜੀਵਨ ਲਈ ਵੀ ਖਤਰਾ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਵੀ ਅੱਜ ਇੱਕ ਵੱਡੀ ਸਮੱਸਿਆ ਹੈ। ਲਾਊਡ ਸਪੀਕਰਾਂ, ਮਸ਼ੀਨਾਂ, ਟ੍ਰੈਫਿਕ ਅਤੇ ਉੱਚੀ ਆਵਾਜ਼ ਵਾਲੇ ਹੌਰਨ ਦਾ ਸ਼ੋਰ ਸ਼ਰਾਬਾ ਮਨੁੱਖੀ ਮਨ ਦੀ ਸ਼ਾਂਤੀ ਨੂੰ ਖੋ ਰਿਹਾ ਹੈ। ਇਸ ਨਾਲ ਤਣਾਅ, ਚਿੜਚਿੜਾਪਨ, ਨੀਂਦ ਦੀ ਘਾਟ

ਅਤੇ ਸੁਣਨ ਦੀ ਸਮਰੱਥਾ ਘਟਣ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਪਸ਼ੂ ਪੰਛੀ ਵੀ ਇਸ ਪ੍ਰਦੂਸ਼ਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਵਾਤਾਵਰਣ ਦੀ ਰੱਖਿਆ ਲਈ ਕੀ ਕੁਝ ਕਰ ਸਕਦੇ ਹਾਂ। ਇਸ ਦਾ ਜਵਾਬ ਬਹੁਤ ਹੀ ਸੌਖਾ ਹੈ। ਜੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਲਵੇ ਤਾਂ ਵਾਤਾਵਰਣ ਸੰਬੰਧੀ ਵੱਡਾ ਬਦਲਾਵ ਲਿਆਂਦਾ ਜਾ ਸਕਦਾ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਪਲਾਸਟਿਕ ਦੀ ਵਰਤੋਂ ਘਟਾ ਕੇ ਕੱਪੜੇ ਜਾਂ ਕਾਗਜ਼ ਦੇ ਥੈਲਿਆਂ ਨੂੰ ਅਪਣਾਉਣਾ ਚਾਹੀਦਾ ਹੈ। ਪਾਣੀ ਅਤੇ ਬਿਜਲੀ ਦੀ ਫਜ਼ੂਲ ਖਪਤ ਤੋਂ ਬਚਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਸਫਾਈ ਰੱਖਣੀ ਅਤੇ ਕੂੜਾ ਕਰਕਟ ਇੱਧਰ ਉੱਧਰ ਨਾ ਸੁੱਟਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੁਦਰਤ ਨਾਲ ਪਿਆਰ ਅਤੇ ਵਾਤਾਵਰਣ ਦੀ ਮਹੱਤਤਾ ਬਾਰੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਅਤੇ ਵੱਖ ਵੱਖ ਵਾਤਾਵਰਣ ਪ੍ਰੇਮੀਆਂ ਦੀਆਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਤਦੋਂ ਹੀ ਸਫਲ ਹੋ ਸਕਦੀਆਂ ਹਨ ਜਦੋਂ ਹਰ ਨਾਗਰਿਕ ਆਪਣੇ ਫਰਜ਼ ਨੂੰ ਸਮਝੇਗਾ। ਅੱਜ ਦਾ ਇਹ ਵਾਤਾਵਰਣ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਹੀ ਸਾਡਾ ਅਸਲ ਘਰ ਹੈ। ਜੇ ਅਸੀਂ ਇਸ ਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚਾਰ ਚੁਫੇਰਿਓ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਸੁਖਮਈ ਜੀਵਨ ਨਹੀਂ ਮਿਲ ਸਕੇਗਾ। ਸਮੇਂ ਦੀ ਮੰਗ ਹੈ ਕਿ ਅਸੀਂ ਕੁਦਰਤ ਨਾਲ ਮੁੜ ਆਪਣਾ ਰਿਸ਼ਤਾ ਮਜ਼ਬੂਤ ਬਣਾਉਂਦੇ ਹੋਏ ਇਹਨਾਂ ਵਾਤਾਵਰਣ ਸੰਬੰਧੀ ਰੱਬੀ ਅਨਮੋਲ ਦਾਤਾਂ ਦਾ ਆਨੰਦ ਮਾਣੀਏ। ਸੋ ਆਓ ਅਸੀਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਅਸੀਂ ਸਭ ਮਿਲ ਕੇ ਇਹ ਦ੍ਰਿੜ ਸੰਕਲਪ ਕਰੀਏ ਕਿ ਧਰਤੀ ਨੂੰ ਹਰਾ ਭਰਾ, ਸੁੰਦਰ ਅਤੇ ਸੁਰੱਖਿਆ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵਾਂਗੇ। ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਾਂਗੇ। ਪਾਣੀ ਦੀ ਇੱਕ ਇੱਕ ਬੂੰਦ ਦੀ ਕਦਰ ਕਰਦਿਆਂ ਉਸਦੀ ਸੰਭਾਲ ਕਰਾਂਗੇ ਅਤੇ ਪਲਾਸਟਿਕ ਵਰਗੀਆਂ ਵਾਤਾਵਰਣ ਲਈ ਘਾਤਕ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਆਪਣੇ ਆਲੇ ਦੁਆਲੇ ਸਫਾਈ ਬਣਾਈ ਰੱਖਣ, ਪ੍ਰਦੂਸ਼ਣ ਨੂੰ ਘਟਾਉਣ ਅਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਹਰੇਕ ਪੱਧਰ 'ਤੇ ਯਤਨ ਕਰਦੇ ਰਹਾਂਗੇ। ਅੱਜ ਮਨੁੱਖੀ ਲਾਪਰਵਾਹੀ ਕਾਰਨ ਹਵਾ, ਪਾਣੀ ਅਤੇ ਧਰਤੀ ਦਿਨੋ ਦਿਨ ਪ੍ਰਦੂਸ਼ਿਤ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ, ਜੀਵ ਜੰਤੂਆਂ ਅਤੇ ਕੁਦਰਤੀ ਸੰਤੁਲਨ 'ਤੇ ਪੈ ਰਿਹਾ ਹੈ। ਜੇਕਰ ਅਸੀਂ ਸਮੇਂ ਸਿਰ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਚਿੰਤਾਜਨਕ ਹੋ ਸਕਦਾ ਹੈ। ਇਸ ਲਈ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਘਰਾਂ, ਗਲੀਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖੀਏ ਅਤੇ ਪਲਾਸਟਿਕ ਵਰਗੀਆਂ ਹਾਨੀਕਾਰਕ ਚੀਜ਼ਾਂ ਦੀ ਵਰਤੋਂ ਘਟਾਈਏ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਛੋਟੇ ਛੋਟੇ ਕਦਮ ਜਿਵੇਂ ਕੂੜਾ ਨਿਰਧਾਰਤ ਥਾਵਾਂ 'ਤੇ ਸੁੱਟਣਾ, ਵਾਹਨਾਂ ਦੀ ਬੇਲੋੜੀ ਵਰਤੋਂ ਘਟਾਉਣ ਅਤੇ ਸਾਫ਼ ਊਰਜਾ ਦੇ ਸਾਧਨਾਂ ਨੂੰ ਅਪਣਾਉਣਾ ਵੀ ਵਾਤਾਵਰਣ ਦੀ ਰੱਖਿਆ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀਆਂ ਹਨ ਤਾਂ ਜੋ ਹਰ ਵਿਅਕਤੀ ਆਪਣੇ ਫਰਜ਼ ਨੂੰ ਸਮਝ ਸਕੇ। ਸਾਫ਼ ਹਵਾ, ਸ਼ੁੱਧ ਪਾਣੀ ਅਤੇ ਹਰਿਆਵਲ ਹੀ ਸਿਹਤਮੰਦ ਜੀਵਨ ਦੀ ਅਸਲ ਨੀਂਹ ਹਨ। ਜੇ ਅਸੀਂ ਅੱਜ ਤੋਂ ਹੀ ਕੁਦਰਤ ਦੀ ਰੱਖਿਆ ਲਈ ਸੱਚੇ ਦਿਲੋਂ ਯਤਨ ਕਰਾਂਗੇ ਤਾਂ ਹੀ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁੰਦਰ, ਸੁਰੱਖਿਅਤ ਅਤੇ ਰਹਿਣਯੋਗ ਧਰਤੀ ਦੇ ਸਕਾਂਗੇ। ਵਾਤਾਵਰਣ ਦੀ ਸੰਭਾਲ ਸਿਰਫ ਇੱਕ ਦਿਨ ਦਾ ਕੰਮ ਨਹੀਂ, ਸਗੋਂ ਹਰ ਦਿਨ ਨਿਭਾਉਣ ਵਾਲਾ ਫਰਜ਼ ਹੈ। ਜੇਕਰ ਅਸੀਂ ਸਾਰੇ ਹੀ ਇਸ ਦਿਨ ਨੂੰ ਮਿਲ ਕੇ ਹਰ ਰੋਜ਼ ਮਨਾਉਂਦੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਧਰਤੀ ਇੱਕ ਵਾਰ ਫਿਰ ਤੋਂ ਹਰਿਆਵਲ ਵੱਲ ਮਹਿਕੇਗੀ। ਸੋ ਆਓ ਅਸੀਂ ਅੱਜ ਤੋਂ ਹੀ ਨਹੀਂ ਬਲਕਿ ਹੁਣ ਤੋਂ ਹੀ ਇਹ ਮੁਹਿੰਮ ਦਾ ਹਿੱਸਾ ਬਣੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁੰਦਰ, ਸੁਰੱਖਿਅਤ ਅਤੇ ਰਹਿਣਯੋਗ ਧਰਤੀ ਮਿਲ ਸਕੇ। ਅੰਤ ਵਿੱਚ ਇਹਨਾਂ ਲਾਈਨਾਂ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੀ ਕਿ ਆਓ

0: ਸੇਧ ਦਿੰਦੇ ਨੇ।
1: ਬਿਲਕੁਲ ਜੀ, ਇਹ ਉਮਰਾਂ ਦੇ ਪੈਂਡੇ ਸਿਲਸਿਲੇ ਦੇ ਵਿੱਚ ਅੱਜ ਆਤਮ ਪ੍ਰਕਾਸ਼ ਹੁਣਾਂ ਦੇ ਨਾਲ ਕੀਤੀ ਗਈ ਗੱਲਬਾਤ ਆਪਣੇ ਸਰੋਤਿਆਂ ਨੂੰ ਸੁਣਾਵਾਂਗੇ, ਔਰ ਇਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਜੀ ਨੇ, ਆਓ ਸੁਣਦੇ ਹਾਂ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਅਸੀਂ ਹਾਜ਼ਰ ਹਾਂ ਅਤੇ ਅੱਜ ਇਸ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਆਤਮ ਪ੍ਰਕਾਸ਼ ਸਿੰਘ ਹੁਣਾਂ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਆਤਮ ਜੀ ਤੁਹਾਡਾ।
3: ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਇਸ ਪ੍ਰੋਗਰਾਮ 'ਚ ਬੁਲਾਇਆ
2: ਜੀ। ਤੁਹਾਡਾ ਨਾਮ ਬੜਾ ਖੂਬਸੂਰਤ ਹੈ ਅਤੇ ਇਸਦਾ ਮਤਲਬ ਵੀ ਬਹੁਤ ਸਾਰਥਕ ਹੈ। ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਨਾਮ ਕਿਹਨਾਂ ਨੇ ਰੱਖਿਆ ਤੁਹਾਡੇ ਪੇਰੈਂਟਸ 'ਚੋਂ, ਅਤੇ ਆਪਣੇ ਪਿਛੋਕੜ ਦੇ ਬਾਰੇ ਵੀ ਕੁਝ ਦੱਸੋ।
3: ਇਹ ਮੇਰੇ ਪੇਰੈਂਟਸ ਨੇ, ਫਾਦਰ ਮਦਰ ਨੇ ਮੇਰਾ ਨਾਮ ਰੱਖਿਆ ਸੀਗਾ, ਅਤੇ ਮੈਂ BCOM ਗ੍ਰੈਜੂਏਟ ਹੈਗਾ।
2: ਠੀਕ ਹੈ।
3: ਅਤੇ ਮੇਰਾ ਬਿਜ਼ਨਸ ਹੈ
2: ਜੀ,
3: ਅਤੇ ਨਾਲ ਮੈਂ ਸੋਸ਼ਲ ਵਰਕ ਸਮਾਜ 'ਚ ਕਰਦਾ, ਅਲੱਗ ਅਲੱਗ ਸੰਸਥਾਵਾਂ ਨਾਲ ਜੁੜੇ ਹਾਂ, ਅਤੇ ਮੈਂ ਇਨਵਾਇਰਮੈਂਟ 'ਤੇ ਅਸੀਂ ਕਾਫੀ ਕੰਮ ਕੀਤਾ ਹੈ। ਜਿੱਥੇ ਅਸੀਂ ਪੌਦੇ ਲਾਏ ਨੇ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਸੈਮੀਨਾਰ ਵੀ ਇਨਵਾਇਰਮੈਂਟ 'ਤੇ ਕੀਤੇ ਨੇ, ਤਾਂ ਕਿ ਲੋਕਾਂ ਇਹ ਨਹੀਂ ਵੀ ਇੱਕ ਜਗ੍ਹਾ ਅਸੀਂ ਦਰਖਤ ਲਾਏ ਅਤੇ ਕੱਲ੍ਹ ਨੂੰ ਉਸ ਦਰਖਤ ਦੀ ਕੀ ਮਹੱਤਤਾ, ਕੀ ਵੈਲਿਊ ਹੈ
2: ਜੀ,
3: ਉਹਦੇ ਬਾਰੇ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰੀਦਾ।
2: ਆਪਣੀ ਵਿੱਦਿਆ ਬਾਰੇ ਵੀ ਕੁਝ ਦੱਸੋ ਅਤੇ ਤੁਸੀਂ ਕਿਸ ਪ੍ਰੋਫੈਸ਼ਨ 'ਚ ਹੋ, ਇਸ ਦੇ ਬਾਰੇ ਵੀ ਕੁਝ ਦੱਸੋ।
3: ਮੈਂ BCOM ਗ੍ਰੈਜੂਏਟ ਹੈਗਾ
2: ਜੀ ਜੀ,
3: ਅਤੇ DAV ਕਾਲਜ ਜਲੰਧਰ ਤੋਂ ਮੈਂ BCOM ਕੀਤੀ।
2: ਠੀਕ ਹੈ ਜੀ।
3: ਅਤੇ ਮੇਰਾ ਰੀਅਲ ਇਸਟੇਟ ਦਾ ਬਿਜ਼ਨਸ ਹੈ।
2: ਠੀਕ ਹੈ ਜੀ।
3: ਅਤੇ ਉਹਦੇ 'ਚੋਂ ਟਾਈਮ ਕੱਢ ਕੇ ਸਮਾਜ ਸੇਵਾ ਦੇ ਵੀ ਕੰਮ ਕਰਦਾ
2: ਜੀ। ਤੁਸੀਂ ਬਿਜ਼ਨਸ 'ਚੋਂ, ਵੈਸੇ ਤਾਂ ਕਹਿੰਦੇ ਨੇ ਕਿ ਬਿਜ਼ਨਸ ਦੇ ਵਿੱਚ ਵਿਅਕਤੀ ਨੂੰ ਟਾਈਮ ਹੀ ਨਹੀਂ ਮਿਲ ਪਾਉਂਦਾ, ਆਪਣੇ ਕੰਮ ਕਾਜ ਦੇ ਵਿੱਚ ਹੀ ਇੰਨਾ ਉਹ ਰੁੱਝਿਆ ਰਹਿੰਦਾ ਹੈ, ਪਰ ਤੁਸੀਂ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ, ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹੋ, ਵਾਤਾਵਰਣ ਨਾਲ ਜੁੜੇ ਹੋਏ ਹੋ, ਇਹ ਕਿਵੇਂ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਬਿਜ਼ਨਸ ਤੋਂ ਇਲਾਵਾ ਵੀ ਸੁਸਾਇਟੀ ਦੇ ਵਿੱਚ ਵਿਚਰਿਆ ਜਾਏ, ਉਹਨਾਂ ਦੇ ਲਈ ਕੰਮ ਕੀਤਾ ਜਾਏ?
3: ਦੇਖੋ, ਜਿਹੜੀਆਂ ਚੀਜ਼ਾਂ ਸਮਾਜ ਨੂੰ ਚਾਹੀਦੀਆਂ ਨੇ
2: ਜੀ,
3: ਜੋ ਅਸੀਂ ਸੋਚਦੇ ਹਾਂ, ਅਤੇ ਅਸੀਂ ਜੇ ਨਹੀਂ ਅੱਗੇ ਲੱਗਾਂਗੇ, ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਏਗਾ
2: ਜੀ।
3: ਜਿਹੜੇ ਆਪਣੇ ਸਾਥੀ ਨੇ, ਜਦੋਂ ਅਸੀਂ ਆਪਣੇ ਦੋਸਤਾਂ ਮਿੱਤਰਾਂ 'ਚ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, AQI ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਨੂੰ ਜਦੋਂ ਜਾਣਕਾਰੀ ਮਿਲਦੀ, ਉਹ ਵੀ ਸਾਡੇ ਨਾਲ ਜੁੜਦੇ ਨੇ
2: ਜੀ,
3: ਅਤੇ ਇਹ ਜਿਹੜਾ ਜਿੰਨੇ ਵੀ ਵਿਸ਼ੇ ਨੇ ਸਾਡੇ ਜਿਨ੍ਹਾਂ 'ਤੇ ਅਸੀਂ ਕੰਮ ਕਰਦੇ ਹਾਂ
2: ਜੀ,
3: ਇਹ ਸਮਾਜ ਦੀ ਇੱਕ ਜ਼ਰੂਰਤ ਹੈ। ਸਮਾਜ ਜਿਹੜਾ ਸਾਡਾ ਅੱਜ ਬੜੀ ਤੇਜ਼ੀ ਨਾਲ ਬਦਲ ਰਿਹਾ
2: ਜੀ ਜੀ,
3: ਸਾਡੀ ਚੰਗੀ ਸਿਹਤ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ,
2: ਅਤੇ
3: ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ, ਇੱਕ ਬੰਦੇ ਨਾਲ ਨਹੀਂ, ਸਾਰਿਆਂ ਨਾਲ ਰਲ ਮਿਲ ਕੇ ਸਾਨੂੰ ਕੰਮ ਕਰਨਾ ਪਏਗਾ।
2: ਬਿਲਕੁਲ ਜੀ, ਸਾਰੇ ਮਿਲ ਕੇ ਚੱਲਾਂਗੇ, ਕਾਫ਼ਿਲਾ ਬਣੇਗਾ ਤਾਂ ਹੀ ਮੰਜ਼ਿਲ ਤੱਕ ਪਹੁੰਚਾਂਗੇ। ਤੁਸੀਂ ਕਿਹਾ ਕਿ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਏਗਾ, ਕਿਸੇ ਨੂੰ ਤਾਂ ਕੰਮ ਕਰਨਾ ਹੀ ਪਏਗਾ, ਤੁਹਾਡੇ ਪਰਿਵਾਰ ਦੇ ਵਿੱਚ ਵੀ ਕੁਝ ਇਹੋ ਜਿਹਾ ਮਾਹੌਲ ਰਿਹਾ ਕਿ ਇਸੇ ਤਰ੍ਹਾਂ ਅੱਗੇ ਵੱਧ ਕੇ ਪਹਿਲ ਕਰਨ ਦੇ ਲਈ ਅੱਗੇ ਆਉਣਾ, ਕੰਮ ਕਰਨਾ?
3: ਬਿਲਕੁਲ ਜੀ
2: ਜੀ,
3: ਕਿਉਂਕਿ ਮੇਰੇ ਜਿਹੜੇ ਸਾਡੇ ਦਾਦਾ ਦਾਦੀ ਨੇ
2: ਜੀ,
3: ਉਹ ਸਾਰੇ ਫਰੀਡਮ ਫਾਈਟਰ ਸੀ। ਮੇਰੇ ਦਾਦੀ ਜੀ ਦੇ ਬ੍ਰਦਰ
2: ਜੀ
3: ਬਾਬਾ ਬਲਵੰਤ ਸਿੰਘ ਜੀ, ਜਿਨ੍ਹਾਂ ਨੂੰ ਤਾਮਰ ਪੱਤਰ ਵੀ ਮਿਲਿਆ ਸਰਕਾਰ ਵੱਲੋਂ, ਅਤੇ ਉਹ ਸਰਦਾਰ ਭਗਤ ਸਿੰਘ ਨਾਲ ਜੇਲ੍ਹ 'ਚ ਰਹੇ।
2: ਅੱਛਾ।
3: ਅਤੇ ਉਹਨਾਂ ਕਈ ਵਾਰੀ ਉਹ ਜੇਲ੍ਹ 'ਚ ਗਏ,
2: ਅਤੇ
3: ਇੱਕ ਵਾਰੀ ਉਹ ਮਤਲਬ ਸਰਦਾਰ ਭਗਤ ਸਿੰਘ ਹੋਰਾਂ ਨਾਲ ਵੀ ਜੇਲ੍ਹ 'ਚ ਰਹੇ। ਇਸੇ ਤਰੀਕੇ ਨਾਲ ਮੇਰੇ ਦਾਦਾ ਜੀ ਜੋ ਜਲਿਆਂ ਵਾਲੇ ਬਾਗ ਗੋਲੀ ਚੱਲੀ, ਉਹ ਵੀ ਉੱਥੇ ਸੀ, ਅਤੇ ਉਹ ਲਾਸ਼ਾਂ ਦੇ ਥੱਲੇ ਆ ਗਏ ਅਤੇ ਉਹਨਾਂ ਦਾ ਬਚਾਅ ਹੋ ਗਿਆ ਉੱਥੇ। ਅਤੇ ਮੇਰੇ ਚਾਚਾ ਜੀ ਗਵਰਨਰ ਰਹਿਣੇ, ਲੈਫਟੀਨੈਂਟ ਗਵਰਨਰ ਰਹਿਣੇ, ਮੈਂਬਰ ਪਾਰਲੀਮੈਂਟ ਰਹਿਣੇ,
2: ਅਤੇ
3: ਉਹਨਾਂ ਕੋਲੋਂ ਵੀ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ, ਸਮਾਜ ਵਾਸਤੇ, ਦੇਸ਼ ਵਾਸਤੇ ਸੋਚਣ ਦਾ, ਕਰਨ ਦਾ ਮੌਕਾ ਮਿਲਿਆ ਮੈਨੂੰ।
2: ਬਹੁਤ ਵਧੀਆ ਗੱਲ ਹੈ। ਦੇਖੋ, ਮਨ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਸੋਚ ਪੈਦਾ ਹੁੰਦੀ ਹੈ ਤਾਂ ਉਸਦਾ ਬੀਜ ਕਿਧਰੇ ਨਾ ਕਿਧਰੇ ਸਾਡੇ ਪਰਿਵਾਰ ਦੇ ਵਿੱਚ ਹੁੰਦਾ ਹੈ। ਜਦੋਂ ਤੁਸੀਂ ਪੜ੍ਹਦੇ ਸੀ ਅਤੇ ਕਿਤਾਬਾਂ ਦੇ ਵਿੱਚ, ਸਿਲੇਬਸ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੀਆਂ ਕਹਾਣੀਆਂ ਪੜ੍ਹਦੇ ਸੀ, ਅਤੇ ਤੁਹਾਨੂੰ ਪਤਾ ਚੱਲਦਾ ਸੀ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਫਰੀਡਮ ਫਾਈਟਰ ਰਹੇ ਨੇ ਜਿਹੜੇ ਇਸ ਘਟਨਾਵਾਂ ਦੇ ਗਵਾਹ ਰਹੇ ਨੇ, ਅਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਸੀ?
3: ਜਿਹੜੇ ਸਾਡੇ ਬਜ਼ੁਰਗ ਸੀ
2: ਜੀ,
3: ਉਹ ਸਾਨੂੰ ਗੱਲਾਂ ਸੁਣਾਉਂਦੇ ਸੀ, ਅਤੇ ਭਗਤ ਸਿੰਘ ਹੋਰਾਂ ਦੀ ਮਾਤਾ
2: ਜੀ,
3: ਉਹ ਸਾਡੇ ਘਰਾਂ 'ਤੇ ਹੁੰਦੇ ਸੀ।
2: ਅੱਛਾ ਜੀ।
3: ਅਸੀਂ, ਮੈਂ ਉਹਨਾਂ ਦੇ ਵੀ ਦਰਸ਼ਨ ਕੀਤੇ ਨੇ, ਪੰਜਾਬ ਸਰਕਾਰ ਨੇ ਵੀ ਉਹਨਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀਗਾ
2: ਜੀ।
3: ਅਤੇ ਹੋਰ ਵੀ ਜਿਹੜੇ ਸ਼ਹਿਰ ਦੇ ਫਰੀਡਮ ਫਾਈਟਰ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਉਹ ਸਾਡੇ ਘਰ ਆਉਂਦੇ ਸੀ, ਅਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਸੀ। ਸਾਡੇ ਹੋਰ ਵੀ ਰਿਸ਼ਤੇਦਾਰ ਸੀ ਜਿਹੜੇ ਫਰੀਡਮ ਫਾਈਟਰ ਰਹੇ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਪੁਲਿਸ ਕੋਲੋਂ ਡਾਂਗਾ ਖਾਧੀਆਂ, ਅਲੱਗ ਅਲੱਗ ਤਰ੍ਹਾਂ ਤਰੀਕੇ ਨਾਲ ਤਸ਼ੱਦਦ ਸਹੀ, ਜਿਨ੍ਹਾਂ ਨੇ
2: ਜੀ,
3: ਉਹ ਸਾਡੇ ਰਿਸ਼ਤੇਦਾਰ ਸੀ ਜਿਨ੍ਹਾਂ ਦੀ ਦੇ ਨਾਲ ਅਸੀਂ ਵੱਡੇ ਹੋਏ, ਜਿਨ੍ਹਾਂ ਦੀ ਗੋਦ 'ਚ ਅਸੀਂ ਖੇਡੇ, ਉਹਨਾਂ ਨਾਲ ਵੱਡੇ ਹੋਏ, ਉਹਨਾਂ ਕੋਲੋਂ ਬੜਾ ਕੁਝ ਸਿੱਖਣ ਦਾ ਸਾਨੂੰ ਮੌਕਾ ਮਿਲਿਆ।
2: ਬਿਲਕੁਲ ਜੀ, ਇਹ ਪੀੜ੍ਹੀ ਦਰ ਪੀੜ੍ਹੀ ਜੋ ਤੁਹਾਡੇ ਪਰਿਵਾਰ ਦੇ ਵਿੱਚ ਰਿਵਾਇਤ ਚੱਲੀ ਆ ਰਹੀ ਹੈ ਕਿ ਦੇਸ਼ ਦੇ ਲਈ ਕੁਝ

0: ਕਰਨਾ ਅਤੇ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਮਨ ਦੇ ਵਿੱਚ ਸੋਚ ਰੱਖਣੀ, ਇਹ ਅੱਗੇ ਤੋਂ ਅੱਗੇ ਵਧੇ ਤਾਂ ਹੀ ਅਸੀਂ ਦੇਸ਼ ਦੇ ਨਾਲ ਵਧੀਆ ਤਰੀਕੇ ਨਾਲ ਜੁੜ ਸਕਦੇ ਹਾਂ, ਕਿ ਜੋ ਤੁਹਾਡੇ ਤੋਂ ਬਾਅਦ ਜਿਹੜੀ ਪੀੜ੍ਹੀ ਹੈ ਉਹ ਵੀ ਇਸੇ ਸੰਸਕਾਰ ਦੇ ਨਾਲ ਜੁੜੀ ਹੋਈ ਹੈ
1: ਮੇਰੀਆਂ ਦੋ ਬੇਟੀਆਂ ਨੇ ਜੀ,
0: ਜੀ।
1: ਇੱਕ ਡਾਕਟਰ ਹੈ ਅਤੇ ਇੱਕ ਫੈਸ਼ਨ ਡਿਜ਼ਾਈਨਰ ਹੈ,
0: ਜੀ।
1: ਅਤੇ ਮੇਰੀ ਵਾਈਫ ਸਕੂਲ 'ਚ ਪੜ੍ਹਾਉਂਦੇ ਨੇ, ਅਤੇ ਉਹਨਾਂ ਦੀ ਜਿਹੜੀ ਭਾਵਨਾ ਹੈ, ਮੇਰੀ ਹੁਣ ਡਾਕਟਰ ਬੇਟੀ ਹੈ
0: ਜੀ।
1: ਅਤੇ ਅਸੀਂ ਉਹਨਾਂ ਕੋਲੋਂ ਕਈ ਵਾਰੀ ਲੋਕਾਂ ਨੂੰ ਦਵਾਈਆਂ ਪੁੱਛ ਕੇ ਇੱਧਰ ਦਵਾਉਂਦੇ ਹਾਂ ਫ੍ਰੀ 'ਚ,
0: ਜੀ
1: ਉਹ ਅੱਗੇ DNP ਕਰ ਰਹੀ ਉਹਨੂੰ ਟੈਲੀਫੋਨ 'ਤੇ, ਅਤੇ ਉਹ ਜਦੋਂ ਇੱਥੇ ਵੀ ਹੁੰਦੀ ਸੀ ਅਤੇ ਉਹ ਫ੍ਰੀ ਕੰਸਲਟੈਂਸੀ ਦਿੰਦੀ ਸੀ
0: ਠੀਕ ਹੈ
1: ਜਿਹੜੇ ਲੋੜਵੰਦ ਹੁੰਦੇ ਸੀ,
0: ਜੀ।
1: ਆਪ ਜੋਬ ਕਰਦੀ ਸੀ ਲੇਕਿਨ ਜਿਹੜੇ ਕੋਈ ਲੋੜਵੰਦ ਹੁੰਦਾ ਸੀ ਉਹਨੂੰ ਫ੍ਰੀ ਕੰਸਲਟੈਂਸੀ ਦਿੰਦੀ ਸੀ, ਟਾਈਮ ਦਿੰਦੀ ਸੀ।
0: ਜੀ,
1: ਹਾਂਜੀ,
0: ਮਤਲਬ ਕਿ ਤੁਸੀਂ ਕਿਸੇ ਵੀ ਪੇਸ਼ੇ ਦੇ ਨਾਲ ਜੁੜੇ ਹੋਏ ਹੋ, ਕਿਸੇ ਵੀ ਕਿੱਤੇ ਦੇ ਨਾਲ, ਕਿਸੇ ਵੀ ਫੀਲਡ ਦੇ ਵਿੱਚ ਜੁੜੇ ਹੋਏ ਹੋ, ਤੁਸੀਂ ਆਪਣੀ ਜਿਹੜੀ ਭੂਮਿਕਾ ਹੈ, ਆਪਣਾ ਯੋਗਦਾਨ ਹੈ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਭਾ ਸਕਦੇ ਹੋ ਜੇਕਰ ਮਨ ਦੇ ਵਿੱਚ ਇੱਛਾ ਹੋਏ ਤਾਂ।
1: ਨਹੀਂ, ਉਹ ਮਨ 'ਚ ਇੱਛਾ ਹੋਏਗੀ ਨਾ ਜੀ,
0: ਜੀ
1: ਆਪੇ ਤੁਸੀਂ ਟਾਈਮ ਕੱਢ ਲੈਣਾ।
0: ਬਿਲਕੁਲ
1: ਹਾਂਜੀ, ਇੱਕ ਤੁਸੀਂ ਕਿਸੇ ਵੀ ਸਮਾਜ ਸੇਵੀ ਸੰਸਥਾ ਨਾਲ ਜੁੜਦੇ ਹੋ,
0: ਜੀ।
1: ਤੁਹਾਨੂੰ ਟਾਈਮ ਵੀ ਦੇਣਾ ਪੈਂਦਾ, ਪੈਸੇ ਵੀ ਖਰਚਣੇ ਪੈਂਦੇ ਨੇ, ਅਤੇ ਆਪਣੇ ਕੰਮ 'ਚੋਂ ਵੀ ਟਾਈਮ ਕੱਢਣਾ ਪੈਂਦਾ।
0: ਬਿਲਕੁਲ,
1: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਹੈਗੀਆਂ ਨੇ
0: ਜੀ,
1: ਉਹ ਕਰਨੀਆਂ ਪੈਂਦੀਆਂ ਨੇ।
0: ਬਹੁਤ ਵਧੀਆ ਗੱਲ ਹੈ ਜੀ। ਦੇਖੋ, ਕਹਿੰਦੇ ਨੇ ਕਿ ਜਿਹੜੇ ਡਾਕਟਰਸ ਹੁੰਦੇ ਨੇ ਉਹ ਸਾਡੇ ਲਈ ਰੱਬ ਦਾ ਰੂਪ ਹੁੰਦੇ ਨੇ, ਅਤੇ ਤੁਹਾਡੀਆਂ ਬੇਟੀਆਂ ਨੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਾਜ ਦੀ ਸੇਵਾ ਕੀਤੀ ਹੈ, ਕਿ ਜਿਨ੍ਹਾਂ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕੀਤੀ ਹੈ, ਅਤੇ ਉਹਨਾਂ ਨੇ ਵੀ ਤੁਹਾਡੇ ਤੋਂ ਹੀ ਸਿੱਖਿਆ ਹੋਏਗਾ ਇਹ ਸੇਵਾ ਭਾਵ ਦਾ ਜੋ ਮਨ ਦੇ
1: ਇਹ
0: ਵਿੱਚ ਵਿਚਾਰ
1: ਸਾਡੇ
0: ਹੈ।
1: ਬਜ਼ੁਰਗਾਂ ਦਾ ਆਸ਼ੀਰਵਾਦ ਹੈ ਜੀ।
0: ਹਾਂਜੀ
1: ਹਾਂਜੀ, ਉਹਨਾਂ ਦਾ ਆਸ਼ੀਰਵਾਦ ਹੈ, ਉਹਨਾਂ ਦੇ ਹੱਥਾਂ 'ਚ ਵੱਡੇ ਹੋਏ ਨੇ ਬੱਚੇ ਸਾਡੇ
0: ਜੀ। ਅਤੇ ਤੁਸੀਂ ਜਦੋਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਵੀ ਹੋ ਅਤੇ ਮੈਂਬਰ ਵੀ ਹੋ, ਇਹ ਕਿਸ ਤਰ੍ਹਾਂ ਤੁਸੀਂ ਇਹਨਾਂ ਸੰਸਥਾਵਾਂ ਦੇ ਨਾਲ ਜੁੜਨ ਦਾ ਖਿਆਲ ਆਇਆ, ਅਤੇ ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਦੇ ਨਾਲ ਇਸ ਦਾ ਤਾਲਮੇਲ ਬਿਠਾ ਪਾਉਂਦੇ ਹੋ?
1: ਦੇਖੋ, ਜਦੋਂ ਜਿਵੇਂ ਅਸੀਂ ਅੱਗੇ ਗੱਲ ਕਰ ਰਹੇ ਸੀ, ਜਦੋਂ ਤੁਹਾਡੇ ਇੱਕ ਮਨ ਵਿੱਚ ਸੋਚ ਹੈਗੀ,
0: ਹਾਂਜੀ,
1: ਪੋਜ਼ਿਟਿਵ ਸੋਚ ਹੈਗੀ
0: ਜੀ,
1: ਅਤੇ ਤੁਸੀਂ ਆਪੇ ਜੁੜਦੇ ਹੋ, ਜਦੋਂ ਤੁਹਾਡੇ 'ਚ ਪੋਜ਼ਿਟਿਵ ਸੋਚ ਹੈ ਤੁਹਾਨੂੰ ਲੋਕ ਵੀ ਨਾਲ ਜੋੜਦੇ ਨੇ, ਅਤੇ ਉਹ ਫਿਰ ਤੁਹਾਨੂੰ ਆਪਣਾ ਟਾਈਮ ਕੱਢ ਕੇ ਟਾਈਮ ਦੇਣਾ ਪੈਂਦਾ
0: ਜੀ,
1: ਅਤੇ ਕੰਮ ਕਰਨਾ ਪੈਂਦਾ ਹੈ। ਇਹ
0: ਬਿਲਕੁਲ
1: ਨਹੀਂ ਹੈਗਾ ਕਿ ਤੁਸੀਂ ਜਾ ਕੇ ਕਿਤੇ ਕੁਰਸੀ 'ਤੇ ਬੈਠ ਜਾਣਾ।
0: ਜੀ ਜੀ,
1: ਕਿਸੇ ਵੀ ਸੰਸਥਾ ਨਾਲ ਜੁੜੇ ਹੋ, ਜਿਹੜੀਆਂ ਉੱਥੋਂ ਦੀਆਂ ਪ੍ਰੈਕਟੀਕਲ ਪ੍ਰੋਬਲਮਸ ਨੇ ਜਾਂ ਉਹਨਾਂ ਦੇ ਕੋਈ ਡਿਵੈਲਪਮੈਂਟ ਦਾ ਕੰਮ ਚੱਲਣਾ ਹੈ। ਹੁਣ ਜਿਵੇਂ ਮੈਂ ਸ਼ਮਸ਼ਾਨ ਘਾਟ ਨਾਲ ਜੁੜਿਆ ਹੋਇਆ, ਉੱਥੇ ਹੁਣ ਸ਼ਮਸ਼ਾਨ ਘਾਟ ਨਵਾਂ ਬਣਾਇਆ ਜਾ ਰਿਹਾ, ਅਤੇ ਜੋ ਫੈਸਿਲਿਟੀਜ਼ ਚਾਹੀਦੀਆਂ ਨੇ ਅਸੀਂ ਅਲੱਗ ਅਲੱਗ ਸ਼ਮਸ਼ਾਨ ਘਾਟ ਜਿਹੜੇ ਨੇ ਉਹਨਾਂ ਤੋਂ ਦੇਖ ਰਹੇ ਹਾਂ ਵੀ ਕਿੱਥੇ ਵਧੀਆ ਬਣਿਆ, ਕਿੱਥੋਂ ਕਿਹੜੀ ਚੀਜ਼ ਫੈਸਿਲਿਟੀ ਚਾਹੀਦੀ ਹੈ,
0: ਜੀ।
1: ਅਤੇ ਉਹ ਇਹ ਚੀਜ਼ਾਂ ਦੇਖਣ ਵਾਸਤੇ, ਸੋਚਣ ਵਾਸਤੇ ਟਾਈਮ ਕਿਤੇ ਨਾ ਕਿਤੇ ਲੱਗਦਾ ਹੈ।
0: ਬਿਲਕੁਲ ਬਿਲਕੁਲ ਜੀ, ਅਤੇ ਇਹੀ ਸਵਾਲ ਸੀ ਸਾਡਾ ਕਿ ਕਿਉਂਕਿ ਤੁਸੀਂ ਬਿਜ਼ਨਸ ਦੇ ਵਿੱਚ ਹੋ, ਅਤੇ ਟਾਈਮ ਕਿਸ ਤਰ੍ਹਾਂ ਮੈਨੇਜ ਕਰਦੇ ਹੋ, ਦੋਨਾਂ ਚੀਜ਼ਾਂ ਲਈ ਟਾਈਮ ਕਿਸ ਤਰ੍ਹਾਂ ਕੱਢਦੇ ਹੋ?
1: ਹਾਂਜੀ, ਉਹ ਫਿਰ ਟਾਈਮ ਤਾਂ ਕੱਢਣਾ ਪੈਂਦਾ ਜੀ,
0: ਜੀ ਜੀ
1: ਪਰਿਵਾਰ ਦਾ ਵੀ ਸਹਿਯੋਗ ਹੁੰਦਾ ਹੈ।
0: ਬਿਲਕੁਲ,
1: ਹਾਂਜੀ, ਕਿਉਂਕਿ ਪਰਿਵਾਰ ਵੀ ਜੇ ਅਲਾਓ ਕਰੇ ਤਾਂ ਹੀ ਇਹ ਕੰਮ ਹੁੰਦੇ ਨੇ।
0: ਹਾਂਜੀ
1: ਹਾਂਜੀ
0: ਜੀ, ਬਿਲਕੁਲ ਸਹੀ ਕਿਹਾ ਤੁਸੀਂ, ਸਾਰਿਆਂ ਨਾਲ ਮਿਲ ਜੁਲ ਕੇ ਹੀ ਅਸੀਂ ਅੱਗੇ ਵੱਧ ਸਕਦੇ
1: ਹਾਂ।
0: ਹਾਂਜੀ, ਖਾਸ ਤੌਰ 'ਤੇ ਪਰਿਵਾਰ ਦੀ ਜੋ ਭੂਮਿਕਾ ਹੈ ਬਹੁਤ ਅਹਿਮ ਹੁੰਦੀ
1: ਹਾਂਜੀ
0: ਹੈ।
1: ਹਾਂਜੀ ਹਾਂਜੀ, ਪਰਿਵਾਰ ਦੀ ਵੀ ਜੇ ਮੈਂਬਰਸ ਦੀ ਸੋਚ ਹੋਏਗੀ, ਸਗੋਂ ਉਹ ਕਈ ਵਾਰੀ ਗਾਈਡ ਕਰਦੇ ਨੇ, ਪਾਪਾ ਇੱਦਾਂ ਕਰਨਾ ਚਾਹੀਦਾ ਜਾਂ ਮਿਸਿਸ ਕਰਨ ਦੇ ਵੀ ਇੱਦਾਂ ਕਰੋ ਤੁਸੀਂ।
0: ਜੀ
1: ਹਾਂ, ਕਿਉਂਕਿ ਉਹ ਵੀ ਇੱਕ ਟੀਚਰ ਨੇ, ਜੋਗ੍ਰਫੀ ਦੇ ਟੀਚਰ ਨੇ,
0: ਠੀਕ ਹੈ,
1: ਹੈੱਡ ਆਫ ਦੀ ਡਿਪਾਰਟਮੈਂਟ ਨੇ, ਅਤੇ ਫਿਰ ਉਹ ਕੰਮ ਕਰਨਾ
0: ਅਗਾਂਹ ਵਧੂ
1: ਜਾਂ
0: ਸੋਚ ਹੈ
1: ਸੋਚ ਹੈਗੀ
0: ਜੀ। ਠੀਕ ਹੈ ਜੀ, ਮਤਲਬ ਉਹ ਵੀ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਮਦਦ ਕਰਦੇ ਨੇ, ਅੱਗੇ ਵੱਧਦੇ ਨੇ। ਤੁਸੀਂ ਵਾਤਾਵਰਣ ਨਾਲ ਵੀ ਜੁੜੇ ਹੋਏ ਹੋ, ਅਤੇ ਵਾਤਾਵਰਣ ਦੇ ਲਈ ਕਿਹੜੇ ਕਿਹੜੇ ਕੰਮ ਕਰ ਰਹੇ ਹੋ?
1: ਅਸੀਂ ਵਾਤਾਵਰਣ ਵਾਸਤੇ, ਇੱਕ ਤਾਂ ਅਸੀਂ ਬੂਟੇ ਵੰਡੀ ਦੇ ਜੀ,
0: ਜੀ
1: ਅਲੱਗ ਅਲੱਗ ਸੰਸਥਾਵਾਂ ਸਾਡੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਅਸੀਂ, ਮੈਂ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਉੱਥੇ ਵੀ ਜਿਹੜੇ ਬੂਟੇ ਅਸੀਂ ਵੰਡਦੇ ਸੀ, ਜਦੋਂ
0: ਜੀ
1: ਕੋਈ ਸਮਾਗਮ ਵੱਡਾ ਹੁੰਦਾ ਸੀ ਤਾਂ ਅਸੀਂ ਬੂਟੇ ਨਾਲ ਸੰਗਤ ਨੂੰ ਪ੍ਰਸ਼ਾਦ ਰੂਪ ਵੀ ਦੇਈਦਾ ਸੀ ਵੀ ਤੁਸੀਂ ਘਰਾਂ ਜਾ ਕੇ ਲਗਾਓ। ਫਿਰ ਅਲੱਗ ਅਲੱਗ ਏਰੀਆਜ਼ ਜਾ ਕੇ ਅਸੀਂ ਜਿੱਥੇ ਬੂਟੇ ਲਗਾਉਂਦੇ ਹਾਂ ਉੱਥੇ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਹਨਾਂ ਬੂਟਿਆਂ ਦਾ ਕੀ ਫਾਇਦਾ,
0: ਜੀ,
1: ਕਿਉਂ ਲਗਾਉਣੇ ਚਾਹੀਦੇ ਨੇ। ਅਤੇ ਕਈ ਵਾਰੀ ਦੇਖਿਆ ਕਿ ਜਦੋਂ ਅਸੀਂ ਮੰਨ ਲਓ ਕਿਤੇ ਘੱਟ ਬੂਟੇ ਲਾ ਕੇ ਆਉਂਦੇ, ਅਤੇ ਜਦੋਂ ਲੋਕ ਜਾਗਰੂਕ ਹੁੰਦੇ ਨੇ ਸਾਡੇ ਕੋਲ ਹੋਰ ਬੂਟੇ ਮੰਗਦੇ ਨੇ,
0: ਜੀ,
1: ਅਤੇ ਬੂਟਿਆਂ ਦਾ ਧਿਆਨ ਵੀ ਰੱਖਦੇ ਨੇ, ਸਪੈਸ਼ਲੀ ਜਿਹੜੇ ਬੱਚੇ ਹੁੰਦੇ ਨੇ ਉਹ ਤਾਂ ਬਹੁਤ ਕੇਅਰਿੰਗ ਹੁੰਦੇ ਨੇ। ਮੇਰਾ ਇਹ ਤਜਰਬਾ ਹੈਗਾ ਕਿ ਬੱਚਿਆਂ ਨੂੰ ਜਦੋਂ ਅਸੀਂ ਗਾਈਡ ਕਰਦੇ ਹਾਂ, ਦੱਸਦੇ ਹਾਂ ਵੀ ਇਨਵਾਇਰਮੈਂਟ ਸਾਡਾ ਖਰਾਬ ਹੋ ਰਿਹਾ, ਸਾਡੀ ਸਿਹਤ ਖਰਾਬ ਹੋ ਰਹੀ ਹੈ, ਦਿੱਲੀ 'ਚ ਕੀ ਹਾਲ ਹੈ, ਹਾਂਜੀ, ਜਦੋਂ ਸਰਦੀਆਂ ਜਿਹੜਾ AQI ਬੜਾ ਵੱਧ ਜਾਂਦਾ,
0: ਬਿਲਕੁਲ,
1: ਅਤੇ ਦੂਸਰੇ ਕੰਟਰੀਜ਼,
0: ਹਾਂ,
1: ਜੋ ਦੂਸਰੇ ਕੰਟਰੀਜ਼ ਨਾਲ ਅਸੀਂ ਕੰਪੈਰੀਜ਼ਨ ਕਰਦੇ ਹਾਂ, ਅਤੇ ਸਾਡਾ ਇੱਥੇ AQI ਜਿਹੜਾ ਏਅਰ ਕੁਆਲਿਟੀ ਇੰਡੈਕਸ ਬੜਾ ਉੱਪਰ ਹੁੰਦਾ,
0: ਅਤੇ
1: ਜਦੋਂ ਅਸੀਂ ਬੱਚਿਆਂ ਨੂੰ ਦੱਸਾਂਗੇ, ਜਾਗਰੂਕ ਕਰਾਂਗੇ ਜਾਂ ਵੱਡਿਆਂ ਨੂੰ ਵੀ, ਅਤੇ ਤਾਂ ਹੀ ਉਸ ਬਾਰੇ ਸੋਚਦੇ ਨੇ। ਅਸੀਂ ਕਈ ਵਾਰੀ ਇਹ ਦੇਖਦੇ ਹਾਂ

0: ਕਿ ਜਿਹੜੇ ਬੰਦੇ ਨੂੰ ਇੱਥੇ ਪ੍ਰੋਬਲਮ ਕੋਈ ਹੁੰਦੀ ਹੈ, ਕਿ ਜਿਹੜਾ ਘੱਟ ਪਾਪੂਲੇਟਡ ਕੰਟਰੀ ਜਾਂ ਉਹਨਾਂ ਕੋਲ ਜਗ੍ਹਾ ਬਹੁਤ ਜ਼ਿਆਦਾ ਹੈ, ਉੱਥੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਸਾਹ
1: ਜੀ,
0: ਦੀਆਂ ਜਿਵੇਂ ਪ੍ਰੋਬਲਮਸ ਨੇ,
1: ਮਤਲਬ ਕਿ ਉਹ ਵਾਤਾਵਰਣ ਦੇ ਨਾਲ ਜੁੜੀ ਹੋਈ ਸਮੱਸਿਆ ਹੁੰਦੀ ਹੈ
0: ਵਾਤਾਵਰਣ ਨਾਲ ਜੁੜੀ। ਅਤੇ ਜੇ ਇੱਥੇ ਅਸੀਂ ਘੱਟ ਪੋਲਿਊਸ਼ਨ ਅਰੇਂਜ ਕਰੀਏ, ਪੋਲਿਊਸ਼ਨ
1: ਜੀ।
0: ਘਟਾਈਏ, ਪਲੱਸ ਅਸੀਂ ਇਨਵਾਇਰਮੈਂਟ ਨੂੰ ਗ੍ਰੀਨਰੀ ਵੱਲ ਲੈ ਕੇ ਚੱਲੀਏ,
1: ਜੀ ਜੀ,
0: ਅਤੇ ਇਹ ਪ੍ਰੋਬਲਮਸ ਇੱਥੇ ਵੀ ਹੱਲ ਹੋ ਸਕਦੀਆਂ।
1: ਤੁਸੀਂ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਪੌਦੇ ਤਾਂ ਲਗਾ ਰਹੇ ਹੋ, ਪੌਦੇ ਵੰਡਦੇ ਵੀ ਹੋ, ਅਤੇ ਤੁਸੀਂ ਸੈਮੀਨਾਰ ਵੀ ਕੰਡਕਟ ਕਰਦੇ ਹੋ। ਸੈਮੀਨਾਰ ਜਿਹੜੇ ਤੁਸੀਂ ਲਗਾਉਂਦੇ ਹੋ, ਕਿੱਥੇ ਲਗਾਉਂਦੇ ਹੋ ਸੈਮੀਨਾਰ, ਅਤੇ ਇਸ ਦੇ ਬਾਰੇ ਵੀ ਦੱਸੋ ਕੁਝ।
0: ਜਿਹੜੇ ਸੈਮੀਨਾਰ ਜਿੱਥੇ ਅਸੀਂ ਬੂਟੇ ਲਾਉਣੇ ਹੁੰਦੇ ਨਾ ਜੀ,
1: ਜੀ
0: ਉੱਥੇ ਹੀ ਜਿਹੜੇ ਉਸ ਏਰੀਏ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਦੇ ਬਾਰੇ, ਅਸੀਂ ਇਨਵਾਇਰਮੈਂਟ ਬਾਰੇ, ਬੂਟਿਆਂ ਦੇ ਫਾਇਦੇ, ਇੱਕ ਵੈਸੇ ਵੀ ਜਿਹੜੇ ਮੈਡੀਸਨਲ ਟ੍ਰੀਜ਼ ਨੇ
1: ਜੀ,
0: ਉਹਨਾਂ ਬਾਰੇ ਵੀ ਸਾਡੇ ਕੋਲ ਅਲੱਗ ਅਲੱਗ ਬੁਲਾਰੇ ਹੈਗੇ ਨੇ ਜਿਹੜੇ ਬੋਲਦੇ ਨੇ, ਦੱਸਦੇ ਨੇ, ਲੋਕਾਂ ਨੂੰ ਜਾਗਰੂਕ ਕਰਦੇ ਨੇ।
1: ਜੀ ਠੀਕ ਹੈ ਜੀ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਕਿ ਜਿਹੜੇ ਕਿ ਪੌਦੇ ਸਾਡੇ ਲਈ ਉਪਚਾਰ ਦਾ ਕੰਮ ਕਰ ਸਕਦੇ ਨੇ, ਜਿਹੜੇ ਸਾਡੇ ਲਈ ਬਹੁਤ ਫਾਇਦੇਮੰਦ ਨੇ ਜੇਕਰ ਅਸੀਂ ਉਹਨਾਂ ਨੂੰ ਲਗਾਉਂਦੇ ਹਾਂ। ਨਾ ਸਿਰਫ ਉਹ ਪੌਦੇ ਸਾਨੂੰ ਬਹੁਤ ਕੁਝ ਦਿੰਦੇ ਨੇ ਬਲਕਿ ਸਾਡੇ ਵਾਤਾਵਰਣ ਦੀ ਵੀ ਰੱਖਿਆ ਕਰਦੇ ਨੇ, ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਬਹੁਤ ਵੱਧਦੀ ਜਾ ਰਹੀ ਹੈ, ਵਾਤਾਵਰਣ ਨੂੰ ਬਹੁਤ ਚੁਣੌਤੀਆਂ ਆ ਰਹੀਆਂ ਨੇ, ਉਸ ਸਮੇਂ ਇਹ ਪੌਦੇ ਹੀ ਸਾਡੀ ਰੱਖਿਆ ਕਰ ਸਕਦੇ ਨੇ। ਸਾਡੇ ਸੁਣਨ ਵਾਲਿਆਂ ਨੂੰ ਵੀ ਕੁਝ ਸੁਨੇਹਾ ਦਿਓ ਕਿ ਉਹ ਪੌਦੇ ਲਗਾਉਣ, ਹਰਿਆਵਲ ਵਧਾਉਣ ਅਤੇ ਆਪਣੇ ਵਾਤਾਵਰਣ ਦੀ ਰੱਖਿਆ ਕਰਨ।
0: ਨਹੀਂ, ਇਹ ਬਹੁਤ ਹੀ ਜ਼ਿਆਦਾ ਜ਼ਰੂਰੀ।
1: ਜੀ
0: ਹੁਣ ਦੇਖੋ, ਗਰਮੀ ਇਸ ਸਾਲ ਕਹਿੰਦੇ ਬਹੁਤ ਜ਼ਿਆਦਾ ਪੈਣੀ, ਬਰਸਾਤਾਂ ਘੱਟ ਹੋਣੀਆਂ ਨੇ।
1: ਜੀ
0: ਹੁਣ ਸੜਕਾਂ 'ਤੇ ਜੇ ਕਿਸੇ ਨੇ ਕਾਰ ਖੜੀ ਕਰਨੀ ਅਤੇ ਕਿਸੇ ਨੂੰ ਦਰਖਤ ਨਹੀਂ ਮਿਲਦਾ ਵੀ ਜਿਹਦੀ ਛਾਂ ਥੱਲੇ ਦਰਖਤ ਥੱਲੇ ਕਾਰ ਖੜੀ ਕਰ, ਅਤੇ ਗੱਡੀਆਂ ਇੰਨੀਆਂ ਗਰਮ ਹੋ ਜਾਂਦੀਆਂ ਜਦੋਂ ਕਾਰ ਖੋਲਦੇ,
1: ਬਿਲਕੁਲ ਬਿਲਕੁਲ,
0: ਇਸੇ ਤਰੀਕੇ ਨਾਲ ਘਰ ਵੀ ਗਰਮ ਹੋ ਜਾਂਦੇ ਨੇ, ਬਿਜਲੀ ਦੀ ਵੀ ਖਪਤ ਵਧੀ। ਜੇ ਦਰਖਤ ਲੱਗੇ ਹੋਣ, ਬੂਟੇ ਲੱਗੇ ਹੋਣ, ਛਾਂ ਹੋਵੇ, ਹਵਾ ਚੱਲਦੀ ਹੋਵੇ, ਅਤੇ ਇਨਵਾਇਰਮੈਂਟ ਆਪੇ ਹੀ ਵਧੀਆ ਹੁੰਦਾ, ਅਤੇ ਜਿੱਥੇ ਬੂਟੇ ਜ਼ਿਆਦਾ ਲੱਗੇ ਹੋਣ ਉੱਥੇ ਮੀਂਹ ਵੀ ਠੀਕ ਪੈਂਦੇ ਨੇ।
1: ਜੀ ਬਿਲਕੁਲ ਸਹੀ ਕਿਹਾ ਤੁਸੀਂ, ਜਿੱਥੇ ਹਰਿਆਵਲ ਜ਼ਿਆਦਾ ਹੁੰਦੀ ਹੈ ਉੱਥੇ ਬਾਕੀ ਸ਼ਹਿਰਾਂ ਦੀ ਤੁਲਨਾ 'ਚ, ਬਾਕੀ ਜਗ੍ਹਾ ਦੀ ਤੁਲਨਾ ਵਿੱਚ ਤਾਪਮਾਨ ਘੱਟ ਹੁੰਦਾ ਹੈ।
0: ਅਤੇ ਤੁਸੀਂ ਇੱਕ ਦੇਖੋ ਜੀ, ਜਲੰਧਰ ਅਤੇ ਜਲੰਧਰ ਕੈਂਟ ਦੇ ਤਾਪਮਾਨ 'ਚ ਫਰਕ ਹੋਏਗਾ।
1: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਇਹ ਸਮਝਣ ਦੀ ਗੱਲ ਹੈ, ਅਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਵੀ ਰਹੇ ਹੋ, ਸੈਮੀਨਾਰਸ ਲਗਾ ਰਹੇ ਹੋ, ਜਾਗਰੂਕ ਕਰ ਰਹੇ ਹੋ ਲੋਕਾਂ ਨੂੰ, ਅਤੇ ਦਿਨ ਬ ਦਿਨ ਲੋਕ ਜੁੜ ਵੀ ਰਹੇ ਨੇ ਤੁਹਾਡੇ ਨਾਲ। ਹੋਰ
0: ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ, ਕਿਸੇ ਨੂੰ ਚੰਗਾ ਲੱਗਦਾ, ਉਹ ਸਾਡੇ ਨਾਲ ਜੁੜ ਜਾਂਦਾ। ਹਾਂਜੀ, ਅਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੁਸੀਂ ਵੀ ਅੱਗੇ ਇੱਦਾਂ ਹੀ ਕਰੋ ਜਿੱਦਾਂ ਅਸੀਂ ਕਰਦੇ, ਮੈਂ ਤੁਸੀਂ ਵੀ ਕਰੋ।
1: ਬਿਲਕੁਲ
0: ਹਾਂਜੀ
1: ਜੀ, ਆਤਮ ਪ੍ਰਕਾਸ਼ ਜੀ, ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਿਜ਼ਨਸ ਵੀ ਹੋ, ਕਈ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਹੋ, ਵਾਤਾਵਰਣ ਦੇ ਲਈ ਵੀ ਕੰਮ ਕਰ ਰਹੇ ਹੋ, ਅਤੇ ਇਸ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ, ਤਾਂ ਕਿ ਤੁਸੀਂ ਹੋਰ ਨਵੀਂ ਊਰਜਾ ਦੇ ਨਾਲ ਕੰਮ ਕਰ ਸਕੋ। ਤੁਸੀਂ ਆਪਣੀ ਹੈਲਥ ਮੇਨਟੇਨ ਕਰਨ ਦੇ ਲਈ ਕਿਹੜੀ ਰੂਟੀਨ ਬਣਾ ਕੇ ਰੱਖਦੇ ਹੋ?
0: ਇੱਕ ਤਾਂ ਥੋੜ੍ਹੀ ਬਹੁਤ ਸੈਰ ਕਰੀਦੀ, ਥੋੜ੍ਹੀ ਬਹੁਤੀ ਯੋਗਾ ਕਰੀਦੀ
1: ਜੀ,
0: ਫਿਰ ਮੇਰੀ ਬੇਟੀ ਡਾਕਟਰ ਹੈ, ਉਹ ਮੇਰੇ ਕੋਲੋਂ ਰੂਟੀਨ 'ਚ ਪੁੱਛਦੀ ਰਹਿੰਦੀ ਹੈ
1: ਜੀ,
0: ਕਿਸੇ ਦਾ ਜਾਂ ਕੋਈ ਟੈਸਟ ਕਰਾਇਆ ਜਿਹੜੇ ਪੈਰਾਮੀਟਰਸ ਨੇ ਠੀਕ ਹੈਗੇ ਕਿ ਨਹੀਂ ਹੈਗੇ ਜੀ, ਹਾਂਜੀ, ਕੀ ਖਾਧਾ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਬੇਟੀਆਂ ਵੈਸੇ ਵੀ ਆਪਣੇ ਫਾਦਰ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ, ਅਤੇ ਮੇਰੀ ਬੇਟੀ ਵੀ ਉਹ ਮੇਰੇ ਨਾਲ ਬਹੁਤ ਮੇਰਾ ਧਿਆਨ ਰੱਖਦੀ ਹੈ।
1: ਠੀਕ ਹੈ,
0: ਹਾਂਜੀ
1: ਠੀਕ ਹੈ ਜੀ, ਅਤੇ ਤੁਸੀਂ ਮਤਲਬ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਤੰਦਰੁਸਤ ਰਹੋ, ਫਿੱਟ ਰਹੋ, ਅਤੇ ਪੂਰੇ ਐਕਟਿਵ ਹੋ ਕੇ ਤੁਸੀਂ ਇਹ ਭੂਮਿਕਾ ਸਮਾਜ ਦੇ ਵਿੱਚ ਨਿਭਾਉਂਦੇ ਰਹੋ।
0: ਸਿਹਤ ਹੋਏਗੀ ਤਾਂ ਹੀ ਕੁਛ ਹੋ ਸਕਦਾ,
1: ਬਿਲਕੁਲ,
0: ਬਿਜ਼ਨਸ ਵੀ ਤਾਂ ਹੋ ਸਕਦਾ, ਸਮਾਜ ਲਈ ਵੀ ਤਾਂ ਹੀ ਕੁਛ ਬੰਦਾ ਕਰ ਸਕਦਾ
1: ਜੀ। ਅਤੇ ਤੁਸੀਂ ਇੱਕ ਆਪਣੇ ਉਮਰ ਦੇ ਤਜ਼ਰਬੇ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਸਮੇਂ ਨੂੰ ਦੇਖਦਿਆਂ ਹੋਇਆਂ?
0: ਬਸ ਇਹੋ ਕਹਿਣਾ ਚਾਹਾਂਗੇ ਵੀ ਇੱਕ ਤਾਂ ਅਸੀਂ ਇਨਵਾਇਰਮੈਂਟ ਦਾ ਧਿਆਨ ਰੱਖੀਏ
1: ਜੀ,
0: ਅਤੇ ਸਮਾਜ ਬਾਰੇ ਪੋਜ਼ਿਟਿਵ ਸੋਚ ਰੱਖੀ, ਜਿੰਨਾ ਵੀ ਕੋਈ ਕੋਈ ਕੰਮ ਕਰ ਸਕਦਾ ਸਮਾਜ ਵਾਸਤੇ, ਕਿਉਂਕਿ ਸਾਰਿਆਂ ਦੀ ਕੰਟਰੀਬਿਊਸ਼ਨ ਨਾਲ ਕੰਮ ਹੋਣਾ।
1: ਬਿਲਕੁਲ,
0: ਅਸੀਂ ਐਜੂਕੇਸ਼ਨ ਦਾ ਵੀ ਪ੍ਰਸਾਰ ਕਰਨਾ, ਮੈਡੀਕਲ ਫੈਸਿਲਿਟੀਜ਼ ਦਾ ਵੀ ਪ੍ਰਸਾਰ ਕਰਨਾ, ਜਿੱਥੇ ਸਰਕਾਰਾਂ ਨੇ ਕਰਨਾ ਉੱਥੇ ਅਸੀਂ ਵੀ ਤਿਲ ਫੁੱਲ ਵਿੱਚ ਪਾ ਕੇ ਅਸੀਂ ਵੀ ਉਹ ਕਰਨਾ, ਅਤੇ ਜੇ ਹੋਰ ਵੀ ਕਈ ਏਰੀਆਜ਼ ਹੈਗੇ ਨੇ ਜਿੱਥੇ ਸਾਨੂੰ ਕੰਮ ਕਰਨਾ ਚਾਹੀਦਾ, ਉਹਨਾਂ ਸਾਰੇ ਏਰੀਆਜ਼ ਵਿੱਚ ਹਰ ਇੱਕ ਬੰਦਾ ਹਰ ਇੱਕ ਏਰੀਏ 'ਚ ਕੰਮ ਨਹੀਂ ਕਰ ਸਕਦਾ,
1: ਬਿਲਕੁਲ ਬਿਲਕੁਲ,
0: ਜਿੱਥੇ ਉਹ ਕਰ ਸਕਦਾ, ਜਿੱਥੇ ਉਹਨੂੰ ਕੰਫਰਟੇਬਲ ਫੀਲ ਹੋ ਸਕਦਾ, ਜਿੰਨਾ ਕੁ ਉਹ ਟਾਈਮ ਦੇ ਸਕਦਾ ਉਹ ਸਮਾਜ ਨੂੰ ਦੇਸ਼ ਨੂੰ ਦੇਵੇ।
1: ਬਿਲਕੁਲ ਸਹੀ ਕਿਹਾ ਤੁਸੀਂ ਕਿ ਸਰਕਾਰ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦੀ, ਪ੍ਰਸ਼ਾਸਨ ਹਰ ਜਗ੍ਹਾ ਨਹੀਂ ਰਹਿ ਸਕਦਾ, ਇਸ ਲਈ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੀ ਨਾਲ ਮਦਦ ਕਰੇ, ਅਤੇ ਤੁਸੀਂ ਇਸ ਪੱਖੋਂ ਬਹੁਤ ਚੰਗੀ ਭੂਮਿਕਾ ਨਿਭਾ ਵੀ ਰਹੇ ਹੋ। ਅਤੇ ਅਕਸਰ ਸਾਡਾ ਹਰ ਇੱਕ ਨਾਗਰਿਕ ਦਾ ਇਹ ਮੈਂਟੈਲਿਟੀ ਹੁੰਦੀ ਹੈ ਕਿ ਅਸੀਂ ਕਿਉਂ ਕਰੇ, ਸਰਕਾਰ ਹੀ ਕਿਉਂ ਨਾ ਕਰੇ, ਅਤੇ ਉਹ ਇੱਕ ਸੁਨੇਹਾ ਇਹ ਵੀ ਦਿਓ ਕਿ ਹਰ ਇੱਕ ਇਨਸਾਨ ਨੂੰ ਸਰਕਾਰ ਦਾ, ਪ੍ਰਸ਼ਾਸਨ ਦਾ ਸਹਿਯੋਗ ਕਿਵੇਂ ਦੇਣਾ ਚਾਹੀਦਾ ਹੈ।
0: ਦੇਖੋ, ਸਰਕਾਰ ਨੇ ਤਾਂ ਕਰਨਾ ਹੀ ਹੈ
1: ਜੀ,
0: ਪਰ ਸਾਨੂੰ ਵੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ, ਜਿਹੜੇ ਕੰਮ ਸਰਕਾਰ ਕਰਦੀ ਪਈ ਹੈ ਸਾਨੂੰ ਸਰਕਾਰ ਦਾ ਸਹਿਯੋਗੀ ਹੋ ਕੇ ਸਮਾਜ 'ਚ ਚੱਲਣਾ ਚਾਹੀਦਾ
1: ਜੀ,
0: ਚਾਹੇ ਐਜੂਕੇਸ਼ਨ ਹੈ,

0: ਜਾਂ ਹੈਲਥ ਹੈ, ਚਾਹੇ ਇਨਵਾਇਰਮੈਂਟ ਹੈ ਜਾਂ ਕੋਈ ਹੋਰ ਹੈ,
1: ਬਿਲਕੁਲ
0: ਅਸੀਂ ਜੇ ਅਸੀਂ ਸਹਿਯੋਗ ਨਹੀਂ ਦਿਆਂਗੇ, ਹੈਲਪਫੁਲ ਨਹੀਂ ਹੋਵਾਂਗੇ ਤਾਂ ਸਮਾਜ 'ਚ ਸੁਧਾਰ ਨਹੀਂ ਹੋ ਸਕਦਾ।
1: ਜੀ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਭਵਿੱਖ ਦੇ ਵਿੱਚ ਵੀ ਤੁਸੀਂ ਕੁਝ ਪਲੈਨਿੰਗ ਕੀਤੀਆਂ ਹੋਣਗੀਆਂ ਕਿ ਮੈਂ ਭਵਿੱਖ ਦੇ ਵਿੱਚ, ਕਿਉਂਕਿ ਹੋਰ ਵਿਸ਼ੇ ਵੀ ਨੇ ਸਮਾਜ ਦੇ ਜਿਨ੍ਹਾਂ ਦੇ ਲਈ ਅਸੀਂ ਕੰਮ ਕਰਨਾ ਹੁੰਦਾ ਹੈ, ਉਹਨਾਂ ਦੇ ਬਾਰੇ ਵੀ ਸੋਚਦੇ ਹੋ?
0: ਮੈਂ ਕਾਫੀ ਸੰਸਥਾਵਾਂ ਨਾਲ ਜੁੜਿਆ ਜੀ,
1: ਜੀ
0: ਅਤੇ ਉਹਨਾਂ ਦੇ ਵਿੱਚ ਹੀ ਮਤਲਬ ਡਿਵੈਲਪਮੈਂਟ ਦੇ ਕੰਮ ਕੋਈ ਨਾ ਕੋਈ ਚੱਲਦੇ ਰਹਿੰਦੇ ਨੇ, ਇਨਵਾਇਰਮੈਂਟ ਦੇ ਚੱਲਦੇ ਰਹਿੰਦੇ ਨੇ, ਹੈਲਥ ਦੇ ਚੱਲਦੇ ਰਹਿੰਦੇ ਨੇ, ਐਜੂਕੇਸ਼ਨ ਦੇ ਚੱਲਦੇ ਰਹਿੰਦੇ ਨੇ,
1: ਬਿਲਕੁਲ,
0: ਅਤੇ ਉਹਨਾਂ ਨਾਲ ਜੁੜੇ ਰਹਿੰਦੇ ਹਾਂ। ਅਤੇ ਉਹ ਜਦੋਂ ਸੰਸਥਾਵਾਂ ਤਰੱਕੀ ਕਰਦੀਆਂ ਨਾਲ ਅਸੀਂ ਵੀ ਨਾਲ, ਸਮਾਜ 'ਚ ਸਾਡਾ ਵੀ ਇੱਜ਼ਤ ਮਾਨ ਰੁਤਬਾ ਵੱਧਦਾ ਜੀ।
1: ਜੀ ਇੱਕ ਗੱਲ ਹੋਰ ਕਰਨੀ ਚਾਹਾਂਗੀ ਕਿ ਜਿਸ ਤਰ੍ਹਾਂ ਹੀ ਇਨਸਾਨ ਦੀ ਉਮਰ ਹੁੰਦੀ ਹੈ ਅਤੇ ਸਪੈਸ਼ਲੀ ਜਦੋਂ ਉਹਨੂੰ ਲੱਗਦਾ ਹੈ ਕਿ ਹੁਣ ਮੈਂ ਸੀਨੀਅਰ ਸਿਟੀਜ਼ਨ ਹੋ ਰਿਹਾ, ਤਾਂ ਉਹ ਅਕਸਰ ਇਹ ਸੋਚ ਪਾੜ ਲੈਂਦਾ ਹੈ ਕਿ ਹੁਣ ਤਾਂ ਉਮਰ ਨਿਕਲ ਗਈ ਹੈ ਜਾਂ ਹੁਣ ਉਮਰ ਕਿੰਨੀ ਕੁ ਰਹਿ ਗਈ ਹੈ ਕੰਮ ਕਰਨ ਦੇ ਲਈ, ਅਤੇ ਉਸ ਵੇਲੇ ਆਪਣੇ ਆਪ ਨੂੰ ਐਕਟਿਵ ਬਣਾਈ ਰੱਖਣ ਦੇ ਲਈ, ਸਮਾਜ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਕੀ ਕਰਨਾ ਚਾਹੀਦਾ ਤੁਹਾਡੇ ਮੁਤਾਬਕ?
0: ਮੇਰੇ ਹਿਸਾਬ ਨਾਲ ਜਦੋਂ ਟਾਈਮ ਆਉਣਾ ਬੰਦੇ ਨੇ ਚਲੇ ਜਾਣਾ, ਪਰ ਜਦੋਂ ਤੱਕ ਇਸ ਧਰਤੀ 'ਤੇ ਹੈਗੇ ਹਾਂ, ਸਮਾਜ 'ਚ ਹੈਗੇ ਹਾਂ, ਉਦੋਂ ਤੱਕ ਸਾਨੂੰ ਜਿਹੜੇ ਸਮਾਜ ਦੇ ਕੰਮ, ਆਪਣੇ ਬਿਜ਼ਨਸ, ਆਪਣੀ ਜੋਬ ਜੋ ਵੀ ਕਰਦੇ ਹਾਂ, ਸਾਨੂੰ ਕਰਦੇ ਰਹਿਣਾ ਚਾਹੀਦਾ ਅਤੇ ਤਨ ਮਨ ਨਾਲ ਕਰਨਾ ਚਾਹੀਦਾ। ਇਹ ਨਹੀਂ ਹੈਗਾ ਕਿ ਅਸੀਂ ਮਨੋ ਨਾ ਕਰੀਏ, ਕੰਮ 'ਚ ਬੰਦੇ ਸਕਸੈਸ ਉਦੋਂ ਹੀ ਮਿਲਦੀ ਹੈ ਜਦੋਂ ਬੰਦਾ ਮਨੋ ਕੋਈ ਕੰਮ ਕਰਦਾ।
1: ਬਿਲਕੁਲ,
0: ਕਿਸੇ ਵੀ ਬੰਦੇ ਨੇ ਰੁਤਬੇ 'ਤੇ ਪਹੁੰਚਣਾ ਹੈ, ਕੋਈ ਕੰਮ ਕਰਨਾ ਹੈ, ਉਹਨੂੰ ਮਨੋ ਕਰਨਾ ਪਏਗਾ, ਤਾਂ ਹੀ ਉਹ ਕੰਮ ਸਿਰੇ ਚੜੇਗਾ।
1: ਇਸ ਤੋਂ ਇਲਾਵਾ ਵੀ ਤੁਹਾਡੇ ਕੁਝ ਸ਼ੌਕ ਨੇ, ਤੁਹਾਨੂੰ ਕੀ ਕਰਨਾ ਚੰਗਾ ਲੱਗਦਾ?
0: ਮੈਨੂੰ ਗਾਣੇ ਸੁਣਨੇ ਅੱਛੇ ਲੱਗਦੇ ਨੇ
1: ਜੀ। ਗਾਉਂਦੇ ਵੀ ਹੋ ਤੁਸੀਂ?
0: ਨਹੀਂ, ਗਾਉਂਦੇ ਨਹੀਂ, ਸਿਰੇ ਸੁਣਦੇ।
1: ਠੀਕ ਹੈ ਜੀ, ਆਤਮ ਪ੍ਰਕਾਸ਼ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਅਤੇ ਤੁਸੀਂ ਇੱਕ ਮਿਸਾਲ ਵੀ ਹੋ ਸ਼ਖਸੀਅਤ ਸਾਡੇ ਸੁਣਨ ਵਾਲਿਆਂ ਦੇ ਲਈ ਕਿ ਲਗਾਤਾਰ ਸਮਾਜ ਦੇ ਲਈ ਕੰਮ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ, ਚਾਹੇ ਤੁਸੀਂ ਕਿਸੇ ਵੀ ਕਿੱਤੇ 'ਚੋ, ਕਿਸੇ ਵੀ ਸਥਿਤੀਆਂ ਦੇ ਵਿੱਚੋ, ਆਪਣੀ ਸਰਗਰਮ ਭੂਮਿਕਾ ਸਮਾਜ ਦੇ ਵਿੱਚ ਨਿਭਾਉਂਦੇ ਰਹਿਣਾ ਚਾਹੀਦਾ, ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ। ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਲਈ, ਅਤੇ
0: ਬਹੁਤ ਬਹੁਤ
1: ਧੰਨਵਾਦ
0: ਜੀ ਤੁਹਾਡਾ ਜੀ।
1: ਸ਼ੁਕਰੀਆ ਜੀ
2: ਜੀ। ਹੁਣੇ ਸਾਡੇ ਸਰੋਤੇ ਸੁਣ ਰਹੇ ਸਨ ਸਿਲਸਿਲਾ ਉਮਰਾਂ ਦੇ ਪੈਂਡੇ, ਅਤੇ ਅੱਜ ਇਸ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਸਨ ਆਤਮ ਪ੍ਰਕਾਸ਼ ਸਿੰਘ ਜੀ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪੁਨਮ।
3: ਔਰ ਬਿਲਕੁਲ ਦੇਖੋ ਪ੍ਰੀਤੀ, ਆਤਮ ਪ੍ਰਕਾਸ਼ ਜੀ ਨੇ ਬਹੁਤ ਸਾਰੇ ਸੁਨੇਹੇ ਸਾਡੇ ਨਾਲ ਸਾਂਝੇ ਕੀਤੇ
2: ਜੀ,
3: ਔਰ ਸਮਾਜ ਸੇਵਾ ਦੀ ਭਾਵਨਾ ਰੱਖਦੇ ਨੇ, ਪੋਜ਼ਿਟਿਵ ਸੋਚ ਹੈ ਉਹਨਾਂ ਦੀ, ਵਾਤਾਵਰਣ ਪ੍ਰੇਮੀ ਹੈ। ਸਾਨੂੰ ਵੀ ਮਤਲਬ ਕੁਝ ਨਾ ਕੁਝ ਜਦੋਂ ਅਸੀਂ ਆਪਣੇ ਤਜ਼ਰਬੇਕਾਰ ਸ਼ਖਸੀਅਤਾਂ ਦੇ ਕੋਲ ਬੈਠਦੇ ਹਾਂ ਤਾਂ ਬਹੁਤ ਸਿੱਖਣਾ ਚਾਹੀਦਾ, ਔਰ ਸਿੱਖਦੇ ਵੀ ਹਾਂ।
2: ਔਰ ਜਿਹੜੀ ਵਿਸ਼ੇਸ਼ ਗੱਲ ਉਹਨਾਂ ਨੇ ਕਹੀ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਤਨ ਅਤੇ ਮਨ ਦੋਨਾਂ ਦੇ ਨਾਲ ਕਹਿੰਦੇ ਨਾ ਕੰਮ ਕਰਨਾ ਚਾਹੀਦਾ, ਔਰ ਫਿਰ ਅਸੀਂ ਕਿਹੜੇ ਖੇਤਰ ਵਿੱਚ ਵੀ ਕੰਮ ਕਰ ਰਹੀਏ ਹੋਈਏ, ਜਦੋਂ ਅਸੀਂ ਮਨ ਲਗਾ ਕੇ ਕੰਮ ਕਰਦੇ ਹਾਂ ਤਾਂ ਫਿਰ ਸਾਨੂੰ ਇੱਕ ਨਾ ਸੰਤੁਸ਼ਟੀ ਦੀ ਭਾਵਨਾ, ਵਿਸ਼ਵਾਸ ਔਰ ਸਫਲਤਾ ਉਹ ਸਾਨੂੰ ਮਿਲਦੀ ਹੈ।
3: ਇੱਕ ਗੱਲ ਹੋਰ ਕਹੀ ਉਹਨਾਂ ਨੇ
2: ਜੀ,
3: ਕਹਿੰਦੇ ਜੀ ਮੈਨੂੰ ਗੀਤ ਸੁਣਨਾ ਬਹੁਤ ਪਸੰਦ ਹੈ।
2: ਉਹ ਸਾਰਿਆਂ ਨੇ ਹੁੰਦੇ ਆ, ਅਤੇ ਫਿਰ ਅਸੀਂ ਵੀ ਇੱਕ ਗੀਤ ਸੁਣਾ ਦਈਏ ਸੋਚਿਆ ਨੂੰ ਜੀ।

सुर्खियां च औरत इस सिलसिला लेके हरप्रीत हाजिर है। स्क्वाड्रन लीडर सानिया ने भारतीय हवाई सेना विच पहली महिला अधिकारी वजो इतिहास रच दिता है। उसने वकारी श्रेणी ए क्वालिफाइड फ्लाइंग इंस्ट्रक्टर दे विच योग्यता प्राप्त कर ली है। ओ निर्देशक मुहारत लई IAF दे स्ट्रक्चर्ड ग्रेडिंग सिस्टम दे सिखर ते पहुंचण वाली पहली महिला अधिकारी है। एक कैट ए QFI सब तो उच्ची निर्देशक योग्यता है जो एक फौजी एविएटर IAF विच प्राप्त कर सकता है। ए उपलब्धि उस एविएटर नू उन्नत उड़ान हुनरा दा मुलांकण करन अते भविख दे उड़ान इंस्ट्रक्टरां नू सिखलाई देन लई अधिकारित करदा है। सानिया नू एयर चीफ मार्शल AP सिंह द्वारा उस दी इस शानदार प्राप्ति लई निजी तौर ते सम्मानित कीता गया है। ब्रिटिश कोलंबिया दी किरत मंत्री जेनिफर व्हाइटसाइड ने वैंकूवर दी सीनियर पंजाबन वकील राजवंत कौर राजी मांगट नू वर्क सेफ BC दे बोर्ड ऑफ डायरेक्टर्स दे विच डायरेक्टर वजो नियुक्त कीता है। उन्हां नू जनहित बोर्ड मेंबर वजो 2 साला लई नियुक्त कीता गया। राजी मांगट कोल संविधानक अते प्रशासनी कानून च 20 साल तो वध दा तजर्बा है। ਉਹ ਵੈਸਟ ਕੋਸਟ ਲੀਫ ਨਾਮਕ ਗੈਰ ਮੁਨਾਫਾ ਕਾਨੂੰਨੀ ਸੰਸਥਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਵੀ ਰਹੀ ਹੈ। ਵਰਕ ਸੇਫ BC ਦਾ ਬੋਰਡ BC ਦੇ ਵਰਕਰਸ ਕੰਪਨਸੇਸ਼ਨ ਸਿਸਟਮ ਦੀ ਦੇਖਭਾਲ ਕਰਦਾ ਹੈ। ਮਾਂਗਟ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਕਾਨੂੰਨ ਫੈਕਲਟੀ ਦੇ ਵਿੱਚ ਪ੍ਰੋਫੈਸਰ ਹੈ, ਜਿੱਥੇ ਉਹ ਸਿਵਲ ਲਿਬਰਟੀਜ਼ ਅਤੇ ਚਾਰਟਰ ਆਫ ਰਾਈਟਸ ਬਾਰੇ ਕੋਰਸ ਪੜ੍ਹਾਉਂਦੀ ਹੈ। ਉਹ ਗਵਰਨਰ ਜਨਰਲ ਕੈਨੇਡੀਅਨ ਲੀਡਰਸ਼ਿਪ ਲਈ ਡੈਲੀਗੇਟ ਵਜੋਂ ਚੁਣੇ ਗਏ ਸਨ ਤੇ 2019 ਦੇ ਵਿੱਚ ਲਾਅ ਸੁਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਇਕੁਇਟੀ ਡਾਇਵਰਸਿਟੀ ਅਤੇ ਇਨਕਲੂਜਨ ਅਵਾਰਡ ਪ੍ਰਾਪਤ ਕੀਤਾ ਸੀ ਅਤੇ 2024 ਦੇ ਵਿੱਚ ਉਹਨਾਂ ਨੂੰ ਕਿੰਗਜ਼ ਕੌਂਸਲ ਨਾਮਜ਼ਦ ਵੀ ਕੀਤਾ ਗਿਆ ਸੀ। ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਨਾਲ ਸੇਵਾ ਨਿਭਾ ਰਹੀ ਭਾਰਤੀ ਫੌਜ ਦੀ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਲਈ ਵਕਾਰੀ ਸੰਯੁਕਤ ਰਾਸ਼ਟਰ ਫੌਜੀ ਜੈਂਡਰ ਐਡਵੋਕੇਟ ਆਫ ਦਾ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਜਰ ਬਰਾਕ ਇਸ ਸਮੇਂ ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਵਿੱਚ ਮਹਿਲਾ ਸ਼ਮੂਲੀਅਤ ਟੀਮ ਦੀ ਕਮਾਂਡਰ ਵਜੋਂ ਭਾਰਤੀ ਬਟਾਲੀਅਨ ਨਾਲ ਸੇਵਾ ਨਿਭਾ ਰਹੀ ਹੈ। ਉਹ ਭਾਰਤੀ ਫੌਜ ਦੀ ਪਹਿਲੀ ਮਹਿਲਾ ਲੜਾਕੂ ਹੈਲੀਕਾਪਟਰ ਪਾਇਲਟ ਵੀ ਹੈ। ਇਸ ਮਾਨਤਾ ਦੇ ਨਾਲ ਮੇਜਰ ਬਰਾਕ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਤੀਜੀ ਭਾਰਤੀ ਸ਼ਾਂਤੀ ਰੱਖਿਅਕ ਬਣ ਗਈ ਹੈ। ਇਸ ਤੋਂ ਪਹਿਲਾਂ ਮੇਜਰ ਸੁਮਨ ਗਵਾਨੀ ਨੂੰ 2019 ਵਿੱਚ ਦੱਖਣੀ ਸੁਡਾਨ ਵਿੱਚ ਸੰਯੁਕਤ ਰਾਸ਼ਟਰ ਲਈ ਮਿਸ਼ਨ ਨਾਲ ਉਹਨਾਂ ਦੀ ਸੇਵਾ ਲਈ

0: ਸਨਮਾਨਿਤ ਕੀਤਾ ਗਿਆ ਸੀ, ਜਦੋਂ ਕਿ ਮੇਜਰ ਰਾਧਿਕਾ ਸੇਨ ਨੂੰ 2023 ਵਿੱਚ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਸਥਿਰਤਾ ਮਿਸ਼ਨ ਨਾਲ ਉਹਨਾਂ ਦੇ ਕੰਮ ਲਈ ਇਹ ਪੁਰਸਕਾਰ ਮਿਲਿਆ ਸੀ। ਜਲੰਧਰ ਦੇ ਇੱਕ ਸਕੂਲ ਦੀ 10 ਸਾਲਾ ਵਿਦਿਆਰਥਣ ਹਰਸੀਰਤ ਕੌਰ ਨੇ ਜੂਨੀਅਰ ਮਿਸ ਇੰਡੀਆ 2025 ਦਾ ਖਿਤਾਬ ਜਿੱਤ ਕੇ ਆਪਣੇ ਸ਼ਹਿਰ ਦਾ ਮਾਣ ਵਧਾਇਆ। 8 ਤੋਂ 10 ਸਾਲ ਦੀ ਸ਼੍ਰੇਣੀ ਵਿੱਚ ਮੁਕਾਬਲਾ ਕਰਦਿਆਂ ਹਰਸੀਰਤ ਇੰਦੌਰ ਵਿੱਚ ਹੋਏ ਗ੍ਰੈਂਡ ਫਿਨਾਲੇ ਵਿੱਚ ਜੇਤੂ ਰਹੀ, ਜਿੱਥੇ ਭਾਰਤ ਭਰ ਤੋਂ 120 ਭਾਗੀਦਾਰਾਂ ਨੇ ਹਿੱਸਾ ਲਿਆ ਸੀ। ਹਰਸੀਰਤ ਦੇ ਜਿੱਤ ਦੀ ਇਹ ਯਾਤਰਾ ਉਸ ਸਮੇਂ ਸ਼ੁਰੂ ਹੋਈ ਜਦੋਂ ਉਸਦੇ ਮਾਪਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਮੁਕਾਬਲੇ ਦਾ ਪਤਾ ਲੱਗਿਆ। ਹਰਸੀਰਤ ਨੇ ਆਨਲਾਈਨ ਅਤੇ ਆਫਲਾਈਨ ਸਿਖਲਾਈ ਸੈਸ਼ਨਾਂ ਰਾਹੀਂ ਇਸ ਪ੍ਰਤਿਯੋਗਿਤਾ ਦੀ ਤਿਆਰੀ ਕੀਤੀ। ਉਸਨੇ ਸਟੇਜ ਤੇ ਆਤਮ ਵਿਸ਼ਵਾਸ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਵਕਾਰੀ ਤਾਜ ਪ੍ਰਾਪਤ ਕੀਤਾ ਅਤੇ ਆਪਣੇ ਪਰਿਵਾਰ ਅਤੇ ਸਕੂਲ ਲਈ ਮਾਣ ਵਧਾ ਲਿਆ। ਇਹ ਸਨ ਇਸ ਹਫ਼ਤੇ ਦੀਆਂ ਸੁਰਖੀਆਂ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਸੁਰਖੀਆਂ ਲੈ ਕੇ। ਤਦ ਤੱਕ ਲਈ ਹਰਪ੍ਰੀਤ ਨੂੰ ਦੋ ਇਜਾਜ਼ਤ, ਨਮਸਕਾਰ।
1: ਜੀ, ਹੁਣੇ ਸਾਡੇ ਸਰੋਤੇ ਸੁਣ ਰਹੇ ਸਨ ਸਿਲਸਿਲਾ ਸੁਰਖੀਆਂ 'ਚ ਔਰਤ, ਅਤੇ ਅੱਜ ਦਾ ਇਹ ਸਿਲਸਿਲਾ ਪੇਸ਼ ਕਰ ਰਹੇ ਸਨ ਹਰਪ੍ਰੀਤ ਕੌਰ। ਅਤੇ ਜੀ, ਅੱਗੇ ਵਧਾਂਗੇ ਅਗਲੇ ਸਿਲਸਿਲੇ ਵੱਲ ਵੀ, ਅਤੇ ਉਸ ਤੋਂ ਪਹਿਲੇ ਇੱਕ ਪਿਆਰਾ ਜਿਹਾ ਗੀਤ ਹੋ ਜਾਏ।
2: ਬਿਲਕੁਲ ਜੀ, ਬਣਦਾ ਹੈ।
1: ਆਓ ਫਿਰ ਸੁਣਦੇ ਹਾਂ।

0: मतलब जिस चीज़ 'च भी ऐसी वरतों होंदी ना, उस खाने दा सच्ची स्वाद बहुत ही बदल जाता है, वधिया हो जाता है।
1: जी
0: और प्रीति, इस नूं मसालियां दी रानी भी कहा जाता है।
1: बिल्कुल जी, गुणा दी गुथली है छोटी हरी इलायची, और इस दी वरतों असी बिल्कुल स्वाद ते खुशबू दोनों दे लई करदे हां। और नाल ही नाल इहदे बहुत सारे आयुर्वेदिक तौर ते औषधी गुण भी ने, और इस विच कई एंटी ऑक्सीडेंट्स ते एंटी बैक्टीरियल गुण हुंदे ने, जिदे करके साडे लई इह बहुत लाभकारी भी है।
0: जी
1: और मन्निया जांदा है कि पाचन तंत्र दे लई इह बहुत गुणकारी है, और साडे जिहड़ियां पेट दीआं समस्यावां ने उहनां नूं दूर करन लई उत्तम है। ਇਸ ਦੇ ਵਿੱਚ ਜਿਹੜਾ ਹੈਗੇ ਪਾਚਕ ਰਸ ਜਿਹੜੇ ਨੇ ਉਹ ਹੁੰਦੇ ਨੇ, ਡਾਈਜੈਸਟਿਵ ਐਨਜ਼ਾਈਮਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਅਤੇ ਉਹਨਾਂ ਦੇ ਨਾਲ ਸਾਡਾ ਖਾਧਾ ਪੀਤਾ ਜਿਹੜਾ ਉਹ ਜਲਦੀ ਹਜ਼ਮ ਹੋ ਜਾਂਦਾ ਹੈ। ਪੇਟ ਵਿੱਚ ਗੈਸ, ਐਸਿਡਿਟੀ, ਜਲਨ ਅਗਰ ਹੋਏ ਤਾਂ ਫਿਰ ਤਾਂ ਹੀ ਕਹਿੰਦੇ ਆ ਕਿ ਛੋਟੀ ਇਲਾਚੀ ਖਾ ਲਓ
0: ਜੀ,
1: ਜੀ।
0: ਮਤਲਬ ਕਹਿਣ ਦਾ ਇਹੀ ਹੈ ਕਿ ਜੇਕਰ ਸਹੀ ਤਰੀਕੇ ਦੇ ਨਾਲ ਇਸ ਦਾ ਸੇਵਨ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ।
1: ਜੀ
0: ਔਰ ਦੇਖੋ, ਅੱਜ ਕੱਲ੍ਹ ਅੱਖਾਂ ਦੀਆਂ ਸਮੱਸਿਆਵਾਂ ਬਹੁਤ ਹੋ ਰਹੀਆਂ ਨੇ, ਕਿਉਂਕਿ ਹਰ ਕੋਈ ਮੋਬਾਈਲ ਕੰਪਿਊਟਰ 'ਚ ਬਿਜ਼ੀ ਹੈ।
1: ਜੀ
0: ਸੋ ਸ਼ਹਿਦ ਦੇ ਨਾਲ ਅਗਰ ਇੱਕ ਹਰੀ ਇਲਾਇਚੀ ਖਾਧੀ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਵੱਧਦੀ ਹੈ, ਔਰ ਜੇਕਰ ਮੂੰਹ 'ਚ ਛਾਲੇ ਹੋ ਜਾਣ ਨਾ ਤਾਂ ਮਸੂੜਿਆਂ ਦੀ ਸੜਨ ਵੀ ਹੋਵੇ ਤਾਂ ਬਦਬੂ ਆਉਂਦੀ ਹੋਵੇ। ਫਿਰ ਦਾਲਚੀਨੀ ਦੇ ਨਾਲ ਇਲਾਇਚੀ ਦਾ ਚੂਰਨ, ਇਹ ਦੋਨਾਂ ਨੂੰ ਮਿਲਾ ਕੇ ਮਤਲਬ ਚੂਰਨ ਬਣਾ ਲਓ, ਇਸ ਦਾ ਸੇਵਨ ਕਰਨ ਦੇ ਨਾਲ ਰਾਹਤ ਮਿਲਦੀ ਹੈ। ਮਤਲਬ ਕਹਿਣ ਦਾ ਇਹ ਹੈ ਕਿ ਸਾਡੀ ਜਿਹੜੀ ਓਰਲ ਹੈਲਥ ਹੈ ਨਾ, ਉਸਨੂੰ ਵੀ ਠੀਕ ਕਰਦੀ ਹੈ।
1: ਬਿਲਕੁਲ ਜੀ, ਓਰਲ ਹੈਲਥ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਸਾਡੇ ਲਈ ਕੁਦਰਤੀ ਮਾਉਥ ਫਰੈਸ਼ਨਰ ਦਾ ਕੰਮ ਜਿਹੜਾ ਹੈ ਉਹ ਕਰਦੀ ਹੈ, ਔਰ ਇਹਦੇ ਵਿੱਚ ਇਹ ਸਾਰੇ ਵਧੀਆ ਗੁਣ ਨੇ। ਇਸ ਦੇ ਅੰਦਰ ਜਿਹੜੇ ਬੈਕਟੀਰੀਆ ਨੇ ਸਾਡੇ ਮੂੰਹ ਦੇ ਅੰਦਰ ਜਿਹੜੇ ਬੈਕਟੀਰੀਆ ਹੁੰਦੇ ਨੇ ਉਹਨਾਂ ਨੂੰ ਖਤਮ ਕਰ ਦਿੰਦੀ ਹੈ, ਜਿਹੜੇ ਸਾਡੇ ਲਈ ਲਾਭਕਾਰੀ ਨਹੀਂ ਨੇ। ਅਤੇ ਮਸੂੜਿਆਂ ਦੇ ਇਨਫੈਕਸ਼ਨ ਦੇ ਲਈ, ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਗਰ ਛਾਲੇ ਨੇ ਤਾਂ ਉਹਨਾਂ ਨੂੰ ਵੀ ਇਹ ਠੀਕ ਕਰਨ ਵਿੱਚ ਮਦਦ ਕਰਦੀ ਹੈ। ਔਰ
0: ਬਿਲਕੁਲ
1: ਇਸ ਦੇ ਨਾਲ ਨਾਲ ਹੀ ਨਾ ਸਾਡੀ ਹਾਰਟ ਹੈਲਥ ਦੇ ਲਈ ਵੀ ਕਹਿੰਦੇ ਨੇ ਬਹੁਤ ਲਾਭਕਾਰੀ ਹੈ।
0: ਬਿਲਕੁਲ,
1: ਜੇ ਅਸੀਂ ਆਪਣੇ ਦਿਲ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਤਾਂ ਇਲਾਇਚੀ ਦੇ ਵਿੱਚ ਜੀ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਅਤੇ ਇਹ ਸਾਡੇ ਖੂਨ ਦੇ ਦੌਰੇ ਨੂੰ ਸਹੀ ਰੱਖਣ ਦੇ ਵਿੱਚ ਮਦਦ ਕਰਦਾ ਹੈ, ਮਾਨੇ ਸਾਡੇ ਬੀਪੀ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦਾ ਹੈ।
0: ਜੀ, ਔਰ ਗਲੇ 'ਚ ਜੇ ਖਰਾਸ਼ ਹੋ ਜਾਵੇ, ਆਵਾਜ਼ ਭੈੜ ਜਾਵੇ ਜਾਂ ਗਲੇ 'ਚ ਸੋਜ ਹੋ ਜਾਵੇ ਤਾਂ ਇਸੇ ਦਾਲਚੀਨੀ ਔਰ ਇਲਾਇਚੀ ਦਾ ਜਿਹੜਾ ਚੂਰਨ ਅਸੀਂ ਪਹਿਲਾਂ ਬਣਾਇਆ ਦੱਸਿਆ ਹੈ, ਉਸਨੂੰ ਪਾਣੀ 'ਚ ਉਬਾਲ ਕੇ ਠੰਡਾ ਕਰਕੇ ਕੁੱਲਾ ਕਰਨ ਦੇ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸੁੱਕੀ ਖਾਂਸੀ ਹੈ ਜਾਂ ਸਾਹ ਫੁੱਲਣ ਦੀ ਸਮੱਸਿਆ ਹੋਵੇ, ਉਸ ਦੇ ਵਿੱਚ ਵੀ ਇਲਾਇਚੀ ਅਤੇ ਕਾਲੀ ਮਿਰਚ ਦਾ ਕਾੜਾ ਬਣਾ ਕੇ ਪੀਤਾ ਜਾ ਸਕਦਾ ਹੈ।
1: ਬਿਲਕੁਲ ਜੀ, ਜਿਸ 'ਤੇ ਮੈਂ ਗੱਲ ਕਰ ਰਹੀ ਸੀ ਦਿਲ ਨੂੰ ਮਜ਼ਬੂਤ ਰੱਖਣ ਦੇ ਲਈ, ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਦਿਲ ਦੀਆਂ ਨਾੜੀਆਂ ਵਿੱਚ ਖੂਨ ਨੂੰ ਇਹ ਜੰਮਣ ਨਹੀਂ ਦਿੰਦੀ ਹੈ, ਔਰ ਇਸ ਦੇ ਨਾਲ ਫਿਰ ਸਾਡਾ ਹਾਰਟ ਅਟੈਕ ਦਾ ਜਿਹੜਾ ਖਤਰਾ ਹੈ ਉਹ ਘੱਟ ਜਾਂਦਾ ਹੈ। ਸੋ ਸਾਨੂੰ ਕਦੀ ਕਦੀ ਹਰੀ ਇਲਾਇਚੀ
0: ਖਾ ਲੈਣੀ ਚਾਹੀਦੀ ਹੈ। ਔਰ ਇੱਕ ਗੱਲ ਹੋਰ ਹੈ, ਇਸ ਦੀ ਸਿਰਫ ਜਿਹੜੀ ਖੁਸ਼ਬੂ ਹੈ ਨਾ, ਉਹ ਸਾਡੇ ਤਣਾਅ ਨੂੰ ਵੀ ਯਾਨੀ ਸਾਡੇ ਸਟ੍ਰੈਸ ਨੂੰ ਵੀ ਘਟਾਉਂਦੀ ਹੈ। ਦੇਖੋ ਕਿੰਨੀ ਗੁਣਕਾਰੀ ਹੈ ਕਿ ਉਹਦੀ ਖੁਸ਼ਬੂ ਹੀ ਸਾਨੂੰ ਮਤਲਬ ਨਿਜਾਤ ਦਿਲਾ ਦਿੰਦੀ ਹੈ।
1: ਸੋ
0: ਇਸੇ
1: ਲਈ ਕਹਿੰਦੇ ਨੇ ਜਦੋਂ ਸਾਡਾ ਦਿਲ ਜਿਹੜਾ ਹੈ ਕੱਚਾ ਹੋ ਰਿਹਾ ਜਾਂ ਵੋਮਿਟ ਆ ਰਿਹਾ ਤਾਂ ਸਾਨੂੰ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਜੀ, ਔਰ ਸਾਡੇ ਸਰੋਤੇ ਤੰਦਰੁਸਤ ਰਹਿਣ, ਖੁਸ਼ ਰਹਿਣ, ਮੁਸਕੁਰਾਉਂਦੇ ਰਹਿਣ। ਸੋ ਇਹਨਾਂ ਦੁਆਵਾਂ ਦੇ ਨਾਲ ਅੱਜ ਦਾ ਵਸਤੇ ਵੇਲੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਗੁਰਪ੍ਰੀਤ ਨੂੰ,
0: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
1: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੂਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਅਮਨਦੀਪ ਸਿੰਘ ਜੀ ਨੂੰ ਸੁਣੋਗੇ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਕਾਦਰ ਦੀ ਕੁਦਰਤ ਰੂਪਕ ਪੇਸ਼ ਕੀਤਾ ਜਾਵੇਗਾ। ਰਾਤ 7:45 'ਤੇ ਸੁਣੋਗੇ ਸਾਡਾ ਉਰਦੂ ਪ੍ਰੋਗਰਾਮ ਸਬਰੰਗ, ਜਿਸ ਨੂੰ ਸੁਣਨ ਤੋਂ ਬਾਅਦ ਗਜ਼ਲਾਂ ਦਾ ਆਨੰਦ ਮਾਣੋਗੇ। ਰਾਤ 8:00 ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 9:30 ਸੁਣੋਗੇ ਪ੍ਰੋਗਰਾਮ ਰੂਬਰੂ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਮੁਲਾਕਾਤ ਕਰੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਤਹਿਤ ਧਰਤੀ ਉੱਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਸ਼੍ਰੀ CP ਰਾਧਾ ਕ੍ਰਿਸ਼ਨਨ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਉੱਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਕਵਰ ਜੋੜਨ 'ਚ ਅਹਿਮ ਯੋਗਦਾਨ ਪਾਇਆ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਉੱਤੇ ਅੱਜ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਲੋਕ ਭਵਨ ਵਿੱਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ।

0: ਉਹਨਾਂ ਨੇ ਨਾਗਰਿਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੂਟੇ ਲਾਉਣ ਅਤੇ ਸੰਭਾਲ ਨਾਲ ਸੰਬੰਧਿਤ ਸਰਗਰਮੀਆਂ 'ਚ ਹਿੱਸੇਦਾਰੀ ਲੈਣ ਦਾ ਸੱਦਾ ਦਿੱਤਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ 'ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਏ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਏ। ਚੇਅਰਪਰਸਨ ਰਾਜਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਇਸ ਸੰਬੰਧ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਹਾਈਵੇ ਉੱਤੇ ਅੱਜ ਸਵੇਰੇ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਹਾਦਸਾ ਗ੍ਰਸਤ ਹੋ ਗਿਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਦੋਵਾਲ ਅੱਡੇ ਉੱਤੇ ਇੱਕ ਟਿੱਪਰ ਅਚਾਨਕ ਪੱਕੀ ਸੜਕ ਤੋਂ ਕੱਚੇ ਪਾਸੇ ਵਾਲੇ ਉੱਤਰ ਗਿਆ ਅਤੇ ਪਿੱਛੋਂ ਆ ਰਿਹਾ ਟੈਂਪੂ ਟਰੈਵਲਰ ਇਸ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਦੱਸੇ ਜਾ ਰਹੇ ਨੇ। ਪੰਜਾਬ ਪੁਲਿਸ ਨੇ ਇੱਕ ਦਿਨ ਪਹਿਲਾਂ ਵਿਦੇਸ਼ 'ਚ ਰਹਿੰਦੇ ਅੱਤਵਾਦੀ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਲਗਭਗ 2.5 ਕਿਲੋ RDX ਆਧਾਰਿਤ IED ਬਰਾਮਦ ਕੀਤਾ ਸੀ। ਇਸ ਸੰਬੰਧ ਵਿੱਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕਬਜ਼ੇ ਵਿੱਚੋਂ 5 ਪਿਸਤੌਲ, 1 ਕਿਲੋ ਤੋਂ ਵੱਧ ਹੈਰੋਇਨ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਹਨਾਂ 4 ਵਿੱਚੋਂ 1 ਮੁਲਜ਼ਮ ਅਫਗਾਨਿਸਤਾਨ ਦਾ ਨਾਗਰਿਕ ਹੈ। ਇਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਨੇ। ਇਸੇ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਕੋਲੋਂ ਬਰਾਮਦ ਕੀਤਾ ਗਿਆ RDX ਨਾਲ ਲੱਦਿਆ IED ਸੂਬੇ ਦੇ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਹੈ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਨੇ ਜ਼ਿਲ੍ਹਾ ਬਠਿੰਡਾ ਦਾ ਦੌਰਾ ਕੀਤਾ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਤੋਂ ਇਲਾਵਾ ਬਲਾਕ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਡਾਕਟਰ ਬੈਨੀਪਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਸੰਬੰਧੀ ਆਨਲਾਈਨ ਪੋਰਟਲ ਉੱਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 17,500 ਰੁਪਏ ਪ੍ਰਤੀ ਹੈਕਟੇਅਰ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾਵੇਗੀ। ਇਹ ਹੌਸਲਾ ਵਧਾਓ ਰਕਮ ਸਿਰਫ ਉਹਨਾਂ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ ਝੋਨੇ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ਕੀਤੀ ਹੋਏਗੀ। ਪੰਜਾਬ ਦੇ ਖੁਰਾਕ ਕਮਿਸ਼ਨਰ ਬਾਲਮਕੰਦ ਸ਼ਰਮਾ ਨੇ ਅੱਜ ਵੱਖ ਵੱਖ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਸੈਕਟਰਾਂ ਅਤੇ ਸਕੂਲਾਂ 'ਚ ਮੌਸਮੀ ਸਬਜ਼ੀਆਂ ਲਗਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ। ਖੁਰਾਕ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਪੋਸ਼ਣ ਅਤੇ ਭੋਜਨ ਸੁਰੱਖਿਆ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੇ ਸੁਤੰਤਰਤਾ ਸੈਨਾਨੀ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਭਾਰਗੋ ਕੈਂਪ 'ਚ ਰਾਸ਼ਨ ਡਿਪੂਆਂ ਤੋਂ ਲੋੜਵੰਦ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡੀਆਂ। ਉਹਨਾਂ ਦੱਸਿਆ ਕਿ ਹਰ 3 ਮਹੀਨਿਆਂ ਬਾਅਦ ਇਹ ਕਿੱਟਾਂ ਵੰਡੀਆਂ ਜਾਇਆ ਕਰਨਗੀਆਂ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਲਤਾ ਅਤੇ ਕਿਸ਼ੋਰ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖ਼ਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ 'ਤੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਅਨ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ ਨੇ। ਉਸ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪਹਿਲਾਂ ਹਜ਼ੀਰਾ ਜਾਣਗੇ। ਪ੍ਰਧਾਨ ਮੰਤਰੀ ਦੁਪਹਿਰ ਨੂੰ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕਰਨਗੇ। ਸ੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ, ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ।

0: ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਪ੍ਰਮੁੱਖ ਪਹਿਲਕਦਮੀਆਂ ਦਾ ਵੀ ਉਦਘਾਟਨ ਕਰਨਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਦਸਿਆ ਕਿ ਏਅਰ ਟਰੰਕ ਨੇ ਭਾਰਤ ਵਿਚ ਲਗਭਗ 3 ਲੱਖ ਕਰੋੜ ਦਾ ਨਿਵੇਸ਼ ਕਰਨ ਤੇ 5 ਗੀਗਾਵਾਟ ਡੇਟਾ ਸੈਂਟਰ ਸਮਰੱਥਾ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤੈ। ਉਨਾਂ ਕਿਹਾ ਕਿ ਇਹ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚਾ ਇਕੋ ਸਿਸਟਮ ਵਿਚ ਤਜਵੀਜ਼ਸ਼ੁਦਾ ਸਭ ਤੋਂ ਵੱਡੇ ਨਿਵੇਸ਼ਾਂ 'ਚੋਂ ਇਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਨਿਵੇਸ਼ ਕਲਾਊਡ ਕੰਪਿਊਟਿੰਗ ਅਤੇ AI ਲਈ ਇਕ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ, ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਤੇ ਸਥਾਨਕ ਸਪਲਾਈ ਚੇਨਾਂ ਦਾ ਸਮਰਥਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਸ਼ਟ ਹੈ ਕਿ ਦੁਨੀਆ ਦੀ ਡਿਜੀਟਲ ਅਰਥ ਵਿਵਸਥਾ ਦਾ ਭਵਿੱਖ ਭਾਰਤ ਵਿਚ ਤੇਜ਼ੀ ਨਾਲ ਆਕਾਰ ਲੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਫੈਸਲਾ ਕੀਤਾ।
1: हमने बदलती दीर्घ आर्थिक और वित्तीय परिस्थितियों तथा भविष्य के अनुमानों की विस्तार से समीक्षा की है। इसके बाद समिति ने सर्वसम्मति से LAF के अंतर्गत नीतिगत रेपो दर को 5.25% पर ही बनाए रखने का निर्णय लिया है।
0: ਫਿਕਸ ਡਿਪੋਜ਼ਿਟ ਸਹੂਲਤ ਦਰ 5% ਤੇ ਬਣੀ ਹੋਈ ਹੈ, ਜਦਕਿ ਸੀਮਾਂਤ ਸਥਾਈ ਸਹੂਲਤ ਅਤੇ ਬੈਂਕ ਦਰਾਂ 5.5% ਤੇ ਬਣੀਆਂ ਹੋਈਆਂ ਨੇ। RBI ਨੇ ਗੈਰ ਨਿਵਾਸੀ ਭਾਰਤੀਆਂ, ਭਾਰਤ ਦੇ ਵਿਦੇਸ਼ੀ ਨਾਗਰਿਕਾਂ ਤੇ ਹੋਰ ਯੋਗ ਵਿਦੇਸ਼ੀ ਨਿਵੇਸ਼ਕਾਂ ਲਈ ਇਕੁਇਟੀ ਬਾਜ਼ਾਰਾਂ 'ਚ ਨਿਵੇਸ਼ ਦੇ ਮੌਕਿਆਂ ਦਾ ਵੀ ਵਿਸਥਾਰ ਕੀਤਾ ਹੈ। ਉਦਯੋਗ ਸੰਗਠਨ SOCHAM ਨੇ RBI ਦੇ ਰੈਪੋ ਰੇਟ ਨੂੰ 2.25% ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਕਾਸ ਨੂੰ ਤੇਜ਼ ਅਤੇ ਉਦਯੋਗ ਨੂੰ ਮਜ਼ਬੂਤ ਕਰੇਗਾ। SOCHAM ਦੇ ਸਕੱਤਰ ਜਨਰਲ ਸੌਰਭ ਸਾਨੀਆਲ ਨੇ ਕਿਹਾ ਕਿ ਇਹ ਫੈਸਲਾ ਆਰਥਿਕ ਵਿਕਾਸ ਨੂੰ ਸਮਰਥਨ ਦੇਣ 'ਚ ਮਦਦ ਕਰੇਗਾ ਅਤੇ ਨਾਲ ਹੀ ਮਹਿੰਗਾਈ ਨੂੰ ਇੱਕ ਸੁਰੱਖਿਅਤ ਹੱਦ ਦੇ ਅੰਦਰ ਰੱਖੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਲਮੀ ਉਤਾਰ ਚੜ੍ਹਾਅ ਦੇ ਬਾਵਜੂਦ ਇਹ ਵਿੱਤੀ ਸਾਲ 'ਚ ਆਰਥਿਕ ਵਿਕਾਸ ਮਜ਼ਬੂਤ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ ਧਰਤੀ 'ਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀ ਸਭਿਅਤਾ ਨੇ ਆਪਣੇ ਨਾਗਰਿਕਾਂ ਨੂੰ ਕੁਦਰਤ ਦੇ ਨਾਲ ਇੱਕ ਸੁਰਤ ਵਿਚ ਰਹਿਣਾ ਸਿਖਾਇਆ। ਉਪ ਰਾਸ਼ਟਰਪਤੀ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਵੱਛ, ਸਿਹਤਮੰਦ ਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠਿਆਂ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ। ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਾਤਾਵਰਨ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ 'ਚ ਕਈ ਉਪਰਾਲੇ ਕੀਤੇ ਨੇ। ਭਾਰਤ ਨੇ ਭਾਰਤ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਹਰਿਆਲੀ ਦਾ ਵਿਸਥਾਰ, ਕਈ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦਾ ਵਾਧਾ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇੱਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਪ੍ਰਤੀ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਰਕਬੇ ਨੂੰ ਜੋੜਨ 'ਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦੇ ਸਿਧਾਂਤ ਤੋਂ ਪ੍ਰੇਰਿਤ ਮਿਸ਼ਨ ਲਾਈਫ ਦੀ ਭਾਵਨਾ ਰਾਹੀਂ ਇੱਕ ਸਵੱਛ ਅਤੇ ਹਰੇ ਭਰੇ ਗ੍ਰਹਿ ਵੱਲ ਕੰਮ ਕਰਨਾ ਜਾਰੀ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਰਾਜਧਾਨੀ 'ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਕਈ ਵਾਤਾਵਰਨ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਾਤਾਵਰਨ ਸੁਰੱਖਿਆ 'ਚ ਇੱਕ ਆਲਮੀ ਨੇਤਾ ਵਜੋਂ ਉਭਰਿਆ ਏ। ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਅੱਜ ਜੰਮੂ 'ਚ ਇੱਕ ਨਵੇਂ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸਥਾਪਨਾ ਦਾ ਰਸਮੀ ਐਲਾਨ ਕਰ ਰਹੇ ਨੇ। ਇਹ ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ 'ਚ ਮੌਸਮ ਦੀ ਪੇਸ਼ੀਨਗੋਈ ਤੇ ਆਫਤ ਪ੍ਰਬੰਧਨ ਦੀ ਤਿਆਰੀ ਨੂੰ ਮਜ਼ਬੂਤ ਕਰਨ ਵੱਲ ਇੱਕ

0: महत्वपूर्ण कदम है। ये मौसम विज्ञान रखना ते अत्याधुनिक एक्स बैंड डॉपलर मौसम रडार प्रणालियां ते स्वचालित मौसम स्टेशनों के एक नैटवर्क के नाल जुड़िया होगा। पंजाब राज महिला कमिशन ने लुधियाना च नौ कुड़ियां दे लापता होने दी रिपोर्टां दा अपने पद्धर ते नोटिस लै ते जांच दी वीरवे समेत रिपोर्ट मंगी है। चेयरपर्सन राष्ट्राली गिलती अगवाई वाले कमिशन ने एक हुक्म च लुधियाना पुलिस कमिश्नर नूं 8 जून तक रिपोर्ट पेश करने लई आख्या। पिछले महीने लुधियाना च कुछ दिनों के अंदर नाबालगा ते किशोरां समेत नौ कुड़ियां दे लापता होने दे गंभीर चिंतावां पैदा कर दित्तियां ने अते समाज विच असुरक्षा दा माहौल पैदा कीता है। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭਗ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਟੀਐਕਸ ਆਧਾਰਿਤ ਆਈਈਡੀ ਬਰਾਮਦ ਕਰਨ ਤੋਂ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ 1 ਕਿਲੋ ਤੋਂ ਵੱਧ ਹੈਰੋਇਨ ਤੇ 5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹਨਾਂ 4 ਮੁਲਜ਼ਮਾਂ 'ਚੋਂ ਇੱਕ ਅਫਗਾਨਿਸਤਾਨ ਦਾ ਨਾਗਰਿਕ ਹੈ। ਉਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੁਹਾਲੀ ਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸਬੰਧਤ ਨੇ। ਇਸ ਦੌਰਾਨ ਕੱਲ੍ਹ ਮੁਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡੀਐਕਸ ਨਾਲ ਭਰੇ ਆਈਈਡੀ ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਤੇ ਨਸ਼ਟ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੀ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਿਕਾਇਤਾਂ ਦੇ ਹੱਲ ਵਾਸਤੇ 70,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਇਹਨਾਂ ਵਿੱਚ ਅੰਕਾਂ ਦੀ ਤਸਦੀਕ ਲਈ 7,314 ਅਰਜ਼ੀਆਂ ਅਤੇ ਪੁਨਰ ਮੁਲਾਂਕਣ ਵਾਸਤੇ 63,000 ਤੋਂ ਵੱਧ ਅਰਜ਼ੀਆਂ ਸ਼ਾਮਲ ਨੇ। ਬੋਰਡ ਨੇ ਮੰਗਲਵਾਰ ਨੂੰ ਸਕੈਨ ਕੀਤੀਆਂ ਉੱਤਰ ਪੱਤਰੀਆਂ 'ਚ ਕਮੀਆਂ ਦੀ ਤਸਦੀਕ ਅਤੇ ਉੱਤਰਾਂ ਦੇ ਪੁਨਰ ਮੁਲਾਂਕਣ ਲਈ ਆਨਲਾਈਨ ਪੋਰਟਲ ਖੋਲ੍ਹਿਆ ਸੀ। 13 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨਣ ਤੋਂ ਕੁਝ ਦੇਰ ਬਾਅਦ ਕੁਝ ਵਿਦਿਆਰਥੀਆਂ ਨੇ ਦਿੱਤੇ ਗਏ ਅੰਕਾਂ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਅਤੇ ਸਵਾਲ ਉਠਾਏ। ਇਸ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਿਸਟਮ ਦੇ ਲਾਗੂਕਰਨ ਅਤੇ ਖਰੀਦ ਪਹਿਲੂਆਂ ਦੀ ਸਮੀਖਿਆ ਸ਼ੁਰੂ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਘਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं हबीबुर रहमान। वजीर आजम नरेंद्र मोदी आज गुजरात में 18,800 करोड़ रुपए से ज्यादा की लागत वाले बहुत से तरक्याती प्रोजेक्टों को मुल्क के नाम वक्फ करेंगे और संग बुनियाद रखेंगे। मरकज ने सरकारी तमस्कत में असासों के फ़ायदों पर गैर मुल्की अदारा जाति सरमायाकारों को टैक्स में छूट दी है। RBI ने रेपो रेट में कोई तब्दीली न करते हुए इसे 5.25% पर बरकरार रखा है। उसने GDP से मुतालिक अपनी पेशगोई में शरह तरक्की को कम बताया है। इस माली साल के दौरान पहले यह पेशगोई 6.9% पर थी, अलबत्ता इसे कम करके अब 6.6% कर दिया गया है। नेपाल के वजीर खारजा शिशिर खनाल आज भारत के 3 रोज़ा दौरे पर नई दिल्ली पहुँचेंगे। आज माहौलियात का आलमी दिन मनाया जा रहा है। हुकूमत ने नई दिल्ली में 18 नमो ऑक्सीजन पार्कों का इफ्तिताह किया। और जापान में मर्दों के 18 साल की उम्र तक के एशिया कप हॉकी के सेमीफाइनल में आज शाम भारत का मुकाबला उसके देरीना हरीफ पाकिस्तान से होगा। अब खबरें तफसील से। वज़ीर आज़म नरेंद्र मोदी आज सड़क, बिजली और सनअती शोबों के कई तरक्याती प्रोजेक्टों का आगाज़ करेंगे, जिनकी मालियत 18,000

ਇਸ ਗੀਤ ਦੇ ਨਾਲ ਹੀ ਫੌਜੀ ਵੀਰੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਫੌਜੀ ਵੀਰੋ ਜੈ ਹਿੰਦ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਸੁਰਜੀਤ ਕੁਮਾਰ ਜੀ ਨੂੰ। ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ ਲੋਕ ਗਾਥਾ ਬਾਬਾ ਫਰੀਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਸੁਮੀਤ ਕੁਮਾਰ ਦੀ ਆਵਾਜ਼ ਵਿੱਚ ਗੀਤ। ਸਾਡੀ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਵੱਧ ਰਹੀ ਹੈ ਤੇਜ਼ੀ ਦੇ ਨਾਲ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੇ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ, ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ। ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਬਣਾਉਣ ਦੀ ਅਪੀਲ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਦੇ ਤਹਿਤ ਪੰਜਾਬ ਲੋਕ ਭਵਨ ਵਿਖੇ ਬੂਟੇ ਲਾਉਣ ਦੀ ਮੁਹਿੰਮ ਦੀ ਕੀਤੀ ਅਗਵਾਈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਦੇ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਲਿਆ ਨੋਟਿਸ ਅਤੇ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਮੰਗੀ ਰਿਪੋਰਟ। ਪੰਜਾਬ ਪੁਲਿਸ ਨੇ ਵਿਦੇਸ਼ੀ ਦਹਿਸ਼ਤਗਰਦ ਦੇ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਦੇ ਨਾਲ ਕੀਤਾ ਕਾਬੂ।

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਿਕਾਇਤਾਂ ਦੇ ਹੱਲ ਦੇ ਲਈ 70,000 ਤੋਂ ਵੱਧ ਅਰਜ਼ੀਆਂ ਪ੍ਰਾਪਤ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਕੀਤਾ ਜਾਰੀ। ਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ।

ਦੋ ਪੰਛੀ ਵੇਖੇ ਉਡਾਰੀਆਂ ਭਰਦੇ, ਦੋ ਪੰਛੀ ਵੇਖੇ ਉਡਾਰੀਆਂ ਭਰਦੇ, ਖੰਭ ਖਿਲਾਰ ਕਲਾਕਾਰੀਆਂ ਕਰਦੇ। ਓਪਰੇ ਜੇ ਲੱਗੇ ਭੇਸ ਤੋਂ, ਖੋਰੇ ਤਾਰਿਆਂ ਦੇ ਸੀ ਦੇਸ਼ ਤੋਂ। ਨਾ ਕੈਦੀ ਸੀ ਉਹ ਪਿੰਜਰੇ ਦੇ, ਨਾ ਕੈਦੀ ਸੀ ਉਹ ਪਿੰਜਰੇ ਦੇ, ਨਾ ਉਹ ਆਲ੍ਹਣਿਆਂ ਵਾਲੇ ਸੀ। ਉਹ ਤਾਂ ਖਲਕਤ ਦੇ ਵਿੱਚ ਉੱਡਣ ਦੇ ਲਈ ਖੁਦਾ ਨੇ ਪਾਲੇ ਸੀ। ਪੰਛੀ ਨੂੰ ਦੇਖ ਕੇ ਉੱਡਣ ਨੂੰ ਸਾਡਾ ਵੀ ਦਿਲ ਕਰਦੇ, ਪਰ ਉਹਨਾਂ ਦੀਆਂ ਉਡਾਰੀਆਂ ਦਾ ਅਸੀਂ ਕਿੰਨਾ ਕੁ ਖਿਆਲ ਰੱਖਦੇ ਹਾਂ? ਇਹਦਾ ਜਵਾਬ ਹੈ ਅੱਜ ਦਾ ਦਿਨ, ਵਿਸ਼ਵ ਵਾਤਾਵਰਣ ਦਿਵਸ। ਅੱਜ ਦੇ ਇਸ ਦਿਨ 'ਤੇ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਕਿ ਕਿਵੇਂ ਸਾਡੇ ਘਰਾਂ ਦੇ ਵਿੱਚ ਚਿੜੀਆਂ ਦੇ ਆਲੜੇ ਹੁੰਦੇ ਸੀ। ਘਰਾਂ ਦੇ ਵਿੱਚ ਹੀ ਕਾਂ ਰੋਟੀ ਖੋ ਕੇ ਲੈ ਜਾਂਦੇ ਸੀ। ਤੋਤ ਦੇ ਦਰਖਤ 'ਤੇ ਲੱਗੇ ਛੋਟੇ ਛੋਟੇ ਫਲ ਅਸੀਂ ਖਾਂਦੇ ਸੀ, ਜਾਮਣਾਂ ਖਾਂਦੇ ਸੀ, ਅੰਬੀਆਂ, ਅਤੇ ਨਾਲੇ ਵਿਹੜੇ ਦੇ ਵਿੱਚ ਖਿਲਰੇ ਪੱਤਿਆਂ ਨੂੰ ਇਕੱਠੇ ਕਰਦੇ ਰਹਿਣਾ ਸਾਰਾ ਦਿਨ। ਅਤੇ ਕੁਝ ਇੱਦਾਂ ਦੀਆਂ ਹੀ ਯਾਦਾਂ ਹਰ ਪਾਸੇ ਬਣੀਆਂ ਹੋਈਆਂ ਨੇ। ਗੁਰਦਾਸ ਮਾਨ ਗਾਇਕ ਇਸ ਗੀਤ ਦੇ ਵਿੱਚ ਨਾ ਯਾਦਾਂ ਦੀ ਗੱਲ ਕਰ ਰਹੇ ਨੇ। ਸ਼ੁਰੂਆਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੀ, ਅਤੇ ਯਾਦਾਂ ਦੀ ਗੱਲ ਕੀ ਕਰ ਰਹੇ ਨੇ ਗੁਰਦਾਸ ਮਾਨ ਗਾਇਕ, ਸੁਣਦੇ ਇਸ ਗੀਤ ਵਿੱਚ।

ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਬਿਲਕੁਲ ਅੱਜ ਹੈ ਵਿਸ਼ਵ ਵਾਤਾਵਰਣ ਦਿਵਸ ਤੇ ਅਸੀਂ ਗੱਲ ਕੀਤੀ ਯਾਦਾਂ ਦੀ ਕਿ ਕਿਸ ਤਰ੍ਹਾਂ ਤਾਜ਼ਾ ਹੋ ਜਾਂਦੀਆਂ ਨੇ ਉਹ ਯਾਦਾਂ ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਪ੍ਰੈਜ਼ੈਂਟ ਦੇ ਵਿੱਚ ਅਸੀਂ ਆਈਏ ਤਾਂ ਅੱਜ ਦੇ ਵਿੱਚ ਵੀ ਕਿਹਾ ਇਹ ਜਾਂਦਾ ਜੇ ਅਸੀਂ ਵਿਗਿਆਨ ਦੀ ਗੱਲ ਕਰੀਏ ਸਾਇੰਸ ਦੀ ਗੱਲ ਕਰੀਏ ਤਾਂ ਵਿਗਿਆਨੀ ਅਤੇ ਸਾਇੰਸਦਾਨ ਇਹੀ ਕਹਿੰਦੇ ਨੇ ਕਿ ਡਿਪਰੈਸ਼ਨ ਜੋ ਅੱਜ ਇੱਕ ਆਮ ਬਿਮਾਰੀ ਬਣ ਚੁੱਕੀ ਹੈ ਉਸ ਦਾ ਇੱਕੋ ਇੱਕ ਹੱਲ ਹੈ ਜੀ ਚਿੜੀਆਂ ਦੀਆਂ ਤੁਸੀਂ ਆਵਾਜ਼ਾਂ ਸੁਣੋ ਕਾਵਾਂ ਦੇ ਨਾਲ ਰੁੱਖਾਂ ਦੇ ਨਾਲ ਮਿੱਟੀ ਦੇ ਨਾਲ ਤੁਸੀਂ ਜਿਹੜਾ ਵਕਤ ਹੈ ਉਹ ਸਪੈਂਡ ਕਰੋ ਅਤੇ ਇੱਕ ਦੂਜੇ ਦੇ ਨਾਲ ਤੁਸੀਂ ਰੂਬਰੂ ਇੱਕ ਦੂਜੇ ਦੇ ਕੋਲ ਬੈਠ ਕੇ ਚਾਹ ਦਾ ਕੱਪ ਸਾਂਝੇ ਕਰਦੇ ਹੋਏ ਤੁਸੀਂ ਗੱਲਾਂ ਬਾਤਾਂ ਕਰੋ ਇਹ ਨਹੀਂ ਕਿ ਤੁਸੀਂ ਫੋਨ ਦੇ ਉੱਪਰ ਗੱਲਾਂ ਕਰਦੇ ਰਹੋ ਫੋਨ 'ਤੇ ਤੁਸੀਂ ਬੈਠੇ ਰਹੋ ਚੈਟਿੰਗ ਤੁਸੀਂ ਕਰੋ ਇੱਦਾਂ ਬਿਲਕੁਲ ਨਾ ਕਰੋ ਜੀ ਕੁਦਰਤ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਉਸ ਨੂੰ ਜੋੜੋ ਅਤੇ ਚਿੱਠੀ ਹੈ ਜੀ ਨੱਥ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਜੀ ਪੂਰਾ ਐਡਰੈਸ ਦੇ ਦਿੱਤਾ ਇਹਨਾਂ ਨੇ ਜੀ ਅਤੇ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾ ਤੋਂ ਇਹਨਾਂ ਦੇ ਨਾਲ ਨੇ ਜੀ ਪਿੰਡ ਹੈਗਾ ਰਾਏਪੁਰ ਡੱਬਾ ਅਤੇ ਲਿਖਣ ਵਾਲੇ ਨੇ ਫੌਜੀ ਮੱਖਣ ਸਿੰਘ ਬੂਟਾ ਬਲੀ ਸ਼ਨੀ ਹਿਤੇਸ਼ ਜਸ਼ਨਪ੍ਰੀਤ ਸਿੰਘ ਅਤੇ ਦਮਨਪ੍ਰੀਤ ਨੰਨੂ ਡੱਬੂ ਅਤੇ ਦੱਬੂ ਅਤੇ ਕੁਲਵਿੰਦਰ ਕੌਰ ਨੀਲਮ ਜੋਤੀ ਅਤੇ ਸਾਰਾ ਹੀ ਲੱਦੜ ਪਰਿਵਾਰ ਅਤੇ ਪਿੰਡ ਹੈ ਬਾਲਦ ਖੁਰਦ ਅਤੇ ਜ਼ਿਲ੍ਹਾ ਸੰਗਰੂਰ ਅਤੇ ਲਿਖਣ ਵਾਲੇ ਨੇ ਜੀ ਅਸ਼ਵਨੀ ਗਰਗ ਵਿਨੋਦ ਗਰਗ ਪੂਜਾ ਗਰਗ ਅਤੇ ਪ੍ਰਿਯੰਕਾ ਗਰਗ ਅਤੇ ਰਾਜਸਥਾਨ ਤੋਂ ਇਹ ਚਿੱਠੀ ਪਿੰਡ ਹੈਗੇ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਲਿਖਣ ਵਾਲੇ ਨੇ ਜੀ ਰਾਜੂ ਟੁਟੇਜਾ ਖੁਸ਼ਦਿਲ ਉਰਮਿਲਾ ਟੁਟੇਜਾ ਗੁੱਡੂ ਜੀਨੂ ਮਨੂ ਆਦਿੱਤੇ ਭੂਮੀ ਰਾਖੀ ਅੰਮ੍ਰਿਤ ਪੜਵਾਲ ਸ਼ਿਵ ਸੇਠੀ ਕਰਨਪੁਰੀ ਸਮਾਇਲ ਟੁਟੇਜਾ ਫਰਮਾਇਸ਼ ਇਹਨਾਂ ਸਾਰਿਆਂ ਦੀ ਅਤੇ ਆਵਾਜ਼ ਹੈ ਜੀ ਅੰਕਿਤ ਅਤੇ ਸਾਥੀਆਂ ਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਹੁਣੇ ਹੁਣੇ ਪ੍ਰਭਗਿੱਲ ਦੀ ਖੂਬਸੂਰਤ ਆਵਾਜ਼ ਨੂੰ ਅਸੀਂ ਸੁਣਿਆ ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਜੀ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਪਿੰਡ ਹੈਗਾ ਜੀ ਬੁਰਜ ਹਨੂੰਮਾਨਗੜ੍ਹ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਚਿੱਠੀ ਹੈ। ਅਤੇ ਲਿਖਣ ਵਾਲੇ ਨੇ ਜੀ ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜ ਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ। ਅਤੇ ਛੱਤੀਸਗੜ੍ਹ ਤੋਂ ਚਿੱਠੀ ਆਈ ਹੈ ਜੀ ਪਾਟਾ ਪਾਰਾ ਦਤਰੇਂਗੀ ਤੋਂ, ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ ਅਤੇ ਦੀਪਕ ਕੁਮਾਰ ਵਰਮਾ, ਚਾਵਿੰਦਰ ਕੁਮਾਰ ਵਰਮਾ। ਅਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਲਿਖ ਰਹੇ ਨੇ। ਅਤੇ ਪਿੰਡ ਹੈਗਾ ਜੀ ਲੋਹਗੜ੍ਹ ਠਾਕਰਾਂ ਵਾਲਾ, ਫਿਰੋਜ਼ਪੁਰ ਤੋਂ ਚਿੱਠੀ ਹੈ ਜੀ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਇਹਨਾਂ ਦਾ ਪੋਤਰਾ ਗੁਰਨੂਰ ਸਿੰਘ। ਫਰਮਾਇਸ਼ ਇਹਨਾਂ ਸਾਰਿਆਂ ਦੀ ਨੇਹਾ ਕੱਕੜ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਤੁਸੀਂ ਵੀ ਆਪਣੀ ਪਸੰਦੀਦਾ ਗੀਤ ਸੁਣ ਸਕਦੇ ਹੋ। ਕਰਨਾ ਤੁਸੀਂ ਕੀ ਹੈ ਜੀ, ਚਿੱਠੀ ਲਿਖਣੀ ਹੈ ਅਤੇ ਚਿੱਠੀ ਹੈ ਜੀ ਲਿਖਣੀ ਤੁਸੀਂ ਇਸ ਪਤੇ 'ਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਜਲੰਧਰ। ਅਤੇ ਇਸ ਪਤੇ ਦੇ ਉੱਪਰ ਚਿੱਠੀ ਪਹੁੰਚ ਗਈ ਹੈ ਜੀ, ਮਹਾਰਾਸ਼ਟਰ ਤੋਂ ਆਈ ਹੈ ਚਿੱਠੀ, ਬੀੜ ਸ਼ਹਿਰ ਤੋਂ ਪ੍ਰਕਾਸ਼ ਪਗਾਰੀਆ, ਪ੍ਰਾਗ ਅਤੇ ਪ੍ਰਦੀਪ ਅਤੇ ਕੇਸ਼ਵ ਪਟੇਲ ਇਹਨਾਂ ਦੇ ਨਾਲ, ਅਤੇ ਪਿੰਡ ਹੈਗਾ ਜੀ ਦੌਲਤਪੁਰ ਨਵਾਂ ਸ਼ਹਿਰ ਤੋਂ ਇਹ ਚਿੱਠੀ ਹੈ। ਪਿਰਥੀ ਸਿੰਘ ਦੁੱਗਲ, ਭਜਨ ਕੌਰ, ਨਵਦੀਪ ਦੁੱਗਲ, ਅਰਮਾਨ ਅਤੇ ਕ੍ਰਿਤਿਕਾ, ਗੁਰਲੀਨ ਅਤੇ ਪੱਬੂ ਅਤੇ ਕਾਲੂ ਪੇਂਟਰ ਇਹਨਾਂ ਦੇ ਨਾਲ। ਮਾਨਮੱਤੀ ਪਿੰਡ ਗਾਜੇਵਾਸ ਤੋਂ ਰਣਧੀਰ ਸਿੰਘ ਮਾਨ, ਮਲਕੀਤ ਸਿੰਘ, ਝੰਡਾ ਸਿੰਘ ਅਤੇ ਸ਼ਾਦੀ ਸਿੰਘ, ਗੁਲਾਬ ਸਿੰਘ ਅਤੇ ਗੁਰਚਰਨ ਸਿੰਘ ਅਤੇ ਸਾਰਾ ਮਾਨ ਪਰਿਵਾਰ। ਅਤੇ ਨੱਥਾ ਸਿੰਘ ਪਿੰਡ ਨਵੇਂ ਤੋਂ ਰਾਜਸਥਾਨ ਤੋਂ ਇਹ ਚਿੱਠੀ ਹੈ ਜੀ, ਰੁਲੀਆ ਰਾਮ ਅਤੇ ਰੰਗਾ ਸਿੰਘ ਜੀ ਇਹਨਾਂ ਦੇ ਨਾਲ। ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਕਲਾ, ਹੈਪੀ ਡਾਕਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ ਅਤੇ ਸਾਰਾ ਡਾਕਲਾ ਪਰਿਵਾਰ। ਫਰਮਾਇਸ਼ ਇਹਨਾਂ ਸਾਰਿਆਂ ਦੀ ਰਣਜੀਤ ਬਾਵਾ ਦੀ ਖੂਬਸੂਰਤ ਆਵਾਜ਼।

ਜਜੋਰੀਆ ਗਗਨਦੀਪ ਜਜੋਰੀਆ ਬੇਬੀ ਆਰਜੂ ਜਜੋਰੀਆ ਲਿਖ ਰਹੇ ਨੇ ਚਿੱਠੀ ਜੀ ਪਟੇਲ ਨਗਰ ਮਲੋਟ ਤੋਂ ਅਤੇ ਲਿਖਣ ਵਾਲੇ ਨੇ ਜੀ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਅਤੇ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਅਤੇ ਦੀਪਕ ਜੈਨ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਅਤੇ ਨਗੀਨਾ ਜੈਨ ਅਤੇ ਕ੍ਰਿਸ਼ਨ ਗੋਪਾਲ ਸ਼ਰਮਾ ਬਿੱਟੂ ਜੈਨ ਅਤੇ ਟੀਟੂ ਜੈਨ ਅਤੇ ਜੇ ਬੀ ਰਾਓ ਇਹ ਲਿਖ ਰਹੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਘੋਟਨਾ ਜੈਨ ਮੌਸੰਮੀ ਜੈਨ ਅਤੇ ਰਬੜੀ ਜੈਨ ਵੀ ਇਹਨਾਂ ਦੇ ਨਾਲ ਨੇ ਅਤੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ ਸੁਖਵਿੰਦਰ ਸਿੰਘ ਰਵਿੰਦਰ ਸਿੰਘ ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਅਤੇ ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਹਰਜੀਤ ਹਰਮੰਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਅਤੇ ਚਿੱਠੀ ਹੈ ਜੀ ਪਿੰਡ ਹੈਗਾ ਜੀ ਖਾਨੇ ਕੀ ਢਾਪ ਮਲੋਟ ਤੋਂ ਚਿੱਠੀ ਹੈ ਸ਼ਮਸ਼ੇਰ ਸਿੰਘ ਕੌਲਤਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਅਤੇ ਮਨਰੀਤ ਅਤੇ ਤਰਨਵੀਰ ਸਿੰਘ ਇਹਨਾਂ ਦੇ ਨਾਲ ਅਤੇ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ ਏ ਆਈ ਆਰ ਪੰਜਾਬ ਤੇ ਪਿੰਡ ਘੁਪਾਇਆ ਤਹਿਸੀਲ ਜਲਾਲਾਬਾਦ ਤੇ ਜ਼ਿਲ੍ਹਾ ਫਾਜ਼ਿਲਕਾ। ਲਿਖਣ ਵਾਲੇ ਨੇ ਜੀ ਪੱਪੂ ਮੁਨੀਮ ਅਮਰੋ ਬਾਈ ਰਾਜੂ ਫੌਜੀ ਤੇ ਹਰਪ੍ਰੀਤ ਕੌਰ ਬਲਜੀਤ ਕੌਰ ਹਰਮੇਸ਼ ਸਿੰਘ ਤੇ ਪੋਤਰੀ ਗੁਰਨੂਰ ਤੇ ਇਹਨਾਂ ਦੇ ਨਾਲ ਪ੍ਰਣੀਤ ਕੌਰ ਤੇ ਮਨਦੀਪ ਬਬਲੂ ਤੇ ਮਾਣੋ ਇਹਨਾਂ ਦੇ ਨਾਲ। ਤੇ ਲਿਖਣ ਵਾਲੇ ਨੇ ਜੀ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀਪਨਹਰ ਤੇ ਪੋਤਰ ਗੁਰੂ ਸ਼ਬਦ ਤੇ ਵਰੁੜ ਜੋਲਕਾ ਤੋਂ ਮਹਿੰਦਰ ਸਰਕਰੇ ਵਿਛਿਆ ਸਰਕਰੇ ਤੇ ਮਿਲਿੰਦ ਸਰਕਰੇ। ਥੋੜ੍ਹਾ ਅਧੂਰਾ ਇਹਨਾਂ ਨੇ ਐਡਰੈਸ ਦਿੱਤਾ ਹੈ ਜੀ। ਚਿੱਠੀ ਤੁਸੀਂ ਲਿਖੀ ਹੈ ਜੀ ਬਹੁਤ ਵਧੀਆ ਜੀ, ਬਹੁਤ ਸਜਾ ਕੇ ਲਿਖੀ ਹੈ, ਰੰਗ ਬਿਰੰਗੀ ਚਿੱਠੀ ਹੈ, ਬਹੁਤ ਸਾਰੇ ਰੰਗਾਂ ਦੇ ਵਿੱਚ ਸਜੀ ਹੋਈ ਹੈ, ਪਰ ਆਪਣਾ ਜਿਹੜਾ ਪਤਾ ਹੈ ਉਹ ਇਹਨਾਂ ਨੇ ਸਾਰਾ ਨਹੀਂ ਦਿੱਤਾ, ਇਹਨਾਂ ਨੇ ਜ਼ਿਲ੍ਹਾ ਸ਼ਹਿਰ ਕੋਈ ਖਾਸ ਨਹੀਂ ਲਿਖਿਆ। ਅਤੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਚਿੱਠੀ ਹੈ ਜੀ ਵਿਨੋਦਪੁਰੀ ਵੀ ਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਬੀ ਕੇ ਪੁਰੀ ਕੈਲਾਸ਼ਪੁਰੀ ਅਨੀਤਾ ਮਮਤਾ ਮੇਘਾ ਪੂਜਾਪੁਰੀ ਅਤੇ ਗਗਨ ਕਪੂਰ ਗੁੰਜਨ ਕਪੂਰ ਲਾਲਸਾ ਕਪੂਰ ਰਮਾ ਮਲਿਕ ਕੁਨਾਲ ਮਲਿਕ ਅਤੇ ਨਿਧੀ ਮਲਿਕ ਹਰੀਸ਼ਪੁਰੀ ਅਤੇ ਸਤੀਸ਼ਪੁਰੀ ਰਾਕੇਸ਼ਪੁਰੀ ਵਿਨੋਦਪੁਰੀ ਪਾਲੀ ਅਤੇ ਡੀ ਸੀ ਅਤੇ ਅਰੁਣਪੁਰੀ ਨੇਹਾਪੁਰੀ ਏਕਤਾਪੁਰੀ ਅਤੇ ਸ਼ਮੀਪੁਰੀ ਬੋਧੀਪੁਰੀ ਸੁਨੀਲਪੁਰੀ ਵੀ ਕੇ ਪੁਰੀ ਆਰ ਐੱਸ ਪੁਰੀ ਅਤੇ ਸਾਰਾ ਪੁਰੀ ਪਰਿਵਾਰ ਅਤੇ

ਬਹੁਤ ਹੀ ਵਧੀਆ, ਬਹੁਤ ਹੀ ਖੂਬਸੂਰਤ ਹੈ ਚਿੱਠੀ, ਇੱਕ ਇੱਕ ਦੀ ਇਹਦੇ ਵਿੱਚ ਝਲਕ ਮਿਲਦੀ ਹੈ ਚਿੱਠੀ ਦੇ ਵਿੱਚ, ਹਮੇਸ਼ਾ ਦੀ ਤਰ੍ਹਾਂ ਕਹਾਂਗੇ। ਅਤੇ ਅਸੀਂ ਇੱਕ ਅੱਜ ਦੇ ਦਿਨ 'ਤੇ ਖਾਸ ਗੱਲ ਇਹ ਕਹਾਂਗੇ ਕਿ ਇੱਕ ਉਡੀਕ ਹੁੰਦੀ ਸੀ ਸਾਨੂੰ ਕਾਂ ਦੇ ਉੱਡਣ ਦੀ, ਕਾਂ ਜਦੋਂ ਉੱਡਦਾ ਸੀ ਇੱਕ ਉਡੀਕ ਹੁੰਦੀ ਸੀ ਕਿ ਕਾਂ ਉੱਡਿਆ ਅਤੇ ਪ੍ਰਾਹੁਣੇ ਸਾਡੇ ਆਉਣਗੇ ਜੀ, ਇੱਕ ਸਾਨੂੰ ਰਹਿੰਦਾ ਸੀ। ਅਤੇ ਅੱਜ ਵੀ ਸਾਨੂੰ ਇਹ ਜ਼ਰੂਰ ਰਹਿਣਾ ਚਾਹੀਦਾ, ਪ੍ਰਾਹੁਣਿਆਂ ਦੀ ਸਾਨੂੰ ਉਡੀਕ ਰਹਿਣੀ ਚਾਹੀਦੀ ਹੈ। ਅਤੇ ਨਾਲੋਂ ਨਾਲ ਇੱਕ ਹੋਰ ਗੱਲ ਜੋ ਚੇਤੇ ਆਉਂਦੀ ਹੈ ਜੀ, ਪਿੰਡ ਦੀ ਸੱਥ ਦੀ, ਕਿ ਅਸੀਂ ਦਰੱਖਤਾਂ ਦੇ ਥੱਲੇ ਕਿੱਦਾਂ ਬਹਿੰਦੇ ਸੀ ਗਰਮੀਆਂ ਦੇ ਵਿੱਚ, ਖਾਸ ਕਰਕੇ ਦਰੱਖਤਾਂ ਦੇ ਥੱਲੇ ਇਕੱਠੇ ਹੋ ਕੇ ਅਸੀਂ ਬਹਿੰਦੇ ਸੀ, ਕੋਈ ਨਾ ਕੋਈ ਗੇਮ ਅਸੀਂ ਖੇਡਦੇ ਸੀ, ਅਤੇ ਜਿਹੜੇ ਬੱਚੇ ਹੁੰਦੇ ਸੀ ਉਹ ਕਿਸ ਤਰ੍ਹਾਂ ਦਰੱਖਤਾਂ ਦੀਆਂ ਜਿਹੜੀਆਂ ਟਾਹਣੀਆਂ ਹੁੰਦੀਆਂ ਸੀ ਉਹਨਾਂ ਨੂੰ ਝੂਟਦੇ ਹੁੰਦੇ ਸੀ। ਜੇ ਅੱਜ ਵੀ ਇਹ ਹੈ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਹੈ ਤਾਂ ਇਸ ਨੂੰ ਕਰ ਲੈਣਾ ਚਾਹੀਦਾ। ਤੇ ਆਵਾਜ਼ ਹੈ ਜੀ ਮਨਕੀਰਤ ਔਲਖ ਦੀ, ਬਹੁਤ ਹੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਗੱਲ ਹੈ ਜੀ। ਅੱਜ ਅਸੀਂ ਨਾਲੋ ਨਾਲ ਕਰ ਰਹੇ ਹਾਂ ਵਿਸ਼ਵ ਵਾਤਾਵਰਣ ਦਿਵਸ ਦੀ ਵੀ, ਤੇ ਅਸੀਂ ਨਾਲੋ ਨਾਲ ਅੱਜ ਦੀ ਵੀ ਗੱਲ ਕਰ ਰਹੇ ਹਾਂ ਕਿ ਅੱਜ ਕੀ ਹੋ ਰਿਹਾ ਜੀ। ਸਭ ਤੋਂ ਵੱਡੀ ਜੋ ਸਮੱਸਿਆ ਹੈ ਜੀ ਡਿਪਰੈਸ਼ਨ ਦੀ, ਮਾਨਸਿਕ ਤਣਾਅ ਦੀ ਜੋ ਹੋ ਰਹੀ ਹੈ। ਤੇ ਜੇ ਅਸੀਂ ਵਿਗਿਆਨ ਦੀ ਸਾਇੰਸ ਦੀ ਗੱਲ ਕਰੀਏ ਤਾਂ ਸਾਇੰਸ ਦੇ ਵਿੱਚ ਮੰਨਿਆ ਜਾਂਦਾ ਕਿ ਬੋਰਡ ਦੇ ਦਰਖਤ ਦੇ ਥੱਲੇ, ਜਿਹੜਾ ਬੋਰਡ ਦਾ ਦਰਖਤ ਹੁੰਦਾ ਉਹਦੇ ਥੱਲੇ ਜੇ ਅਸੀਂ ਥੋੜ੍ਹਾ ਜਿੰਨਾ ਟਾਈਮ ਸਪੈਂਡ ਕਰ ਲੈਂਦੇ ਹਾਂ ਤਾਂ ਅਸੀਂ ਡਿਪਰੈਸ਼ਨ ਤੋਂ ਬਚ ਸਕਦੇ ਹਾਂ, ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਅਤੇ ਪਹਿਲੇ ਟਾਈਮ ਦੇ ਵਿੱਚ ਅਸੀਂ ਬੋਰਡ ਦੇ ਥੱਲੇ ਬਹਿੰਦੇ ਹੁੰਦੇ ਸੀ, ਅਤੇ ਹੁਣ ਨਹੀਂ, ਜੇ ਅਸੀਂ ਬਹਿੰਦੇ ਤਾਂ ਜ਼ਰੂਰ ਬਹਿਣਾ ਚਾਹੀਦਾ। ਅਤੇ ਨਾਲੋ ਨਾਲ ਇੱਕ ਹੋਰ ਗੱਲ ਯਾਦ ਆਈ ਹੈ ਜੀ, ਰੁੱਕਾ ਹੁੰਦਾ ਸੀ ਚਿੱਠੀ ਦੀ ਇੱਕ ਸ਼ਕਲ, ਹੀ ਆਪਾਂ ਕਹਾਂਗੇ ਚਿੱਠੀ ਦਾ ਇੱਕ ਰੂਪ ਹੁੰਦਾ ਸੀ ਰੁੱਕਾ, ਜਿਹੜਾ ਕਿ ਭੇਜਿਆ ਜਾਂਦਾ ਸੀ ਮਾਵਾਂ ਦੇ ਵੱਲੋਂ, ਪੇਕਿਆਂ ਦੇ ਵੱਲੋਂ ਸਹੁਰੇ ਘਰ ਗਈ ਕੁੜੀ ਨੂੰ, ਖਾਸ ਕਰਕੇ ਸਪੈਸ਼ਲੀ ਕਿ ਹੁਣ ਛੁੱਟੀਆਂ ਆ ਗਈਆਂ ਜੀ, ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ, ਅਤੇ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਆ ਜਾਓ ਜੀ ਛੁੱਟੀਆਂ ਕੱਟਣ। ਜੇ ਤੁਸੀਂ ਨਹੀਂ ਗਏ ਤਾਂ ਤੁਸੀਂ ਹੁਣੇ ਆਪਣੇ ਨਾਨਕੇ ਪਿੰਡ ਜੀ ਪਹੁੰਚ ਜਾਓ। ਅਤੇ ਚਿੱਠੀ ਹੈ ਜੀ ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਦੀ, ਅਤੇ ਲਿਖਣ ਵਾਲੇ ਨੇ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ ਬੇਬੀ, ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਅਤੇ ਚਾਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਅਤੇ ਸਹਾਰਨਪੁਰ ਤੋਂ ਸੁਰੇਸ਼ ਨਾਰੰਗ, ਆਸ਼ਾ ਨਾਰੰਗ, ਸੋਨਾਲੀ ਪਾਰਥਿਕ ਅਤੇ ਕੇਸ਼ਵ, ਅਤੇ

ਦੇਖਣ ਵਾਲੇ ਨੇ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਅਤੇ ਵਿਪਾਸ਼ਾ ਸ਼ਰਮਾ, ਅਤੇ ਪਿੰਡ ਹੈਗਾ ਨਥਾਣਾ ਜ਼ਿਲ੍ਹਾ ਬਠਿੰਡਾ, ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਦੀ ਚਿੱਠੀ, ਅਤੇ ਐਮੀ ਵਿਰਕ ਅਤੇ ਮੰਨਤ ਨੂਰ ਦੀ ਖੂਬਸੂਰਤ ਆਵਾਜ਼।

ਪੰਜਾਬ ਤੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀ ਅਸੀਂ ਨਾਲੋ ਨਾਲ ਗੱਲ ਕਰ ਰਹੇ ਹਾਂ ਜੀ ਤੇ ਅੱਜ ਦੇ ਦਿਨ ਤੇ ਖਾਸ ਕਰਕੇ ਗੱਲ ਹੋ ਰਹੀ ਹੈ ਜੀ ਬੂਟੇ ਲਾਉਣ ਦੀ ਪੌਦੇ ਲਾਉਣ ਦੀ ਤੇ ਘਰਾਂ ਦੇ ਵਿੱਚ ਵੀ ਅਸੀਂ ਬੂਟੇ ਲਾ ਸਕਦੇ ਹਾਂ ਜੀ ਅਸੀਂ ਫੁੱਲਾਂ ਦੇ ਬੂਟੇ ਲਾ ਸਕਦੇ ਫਲਾਂ ਦੇ ਵੀ ਲਾ ਸਕਦੇ ਸਬਜ਼ੀਆਂ ਵੀ ਅਸੀਂ ਉਗਾ ਸਕਦੇ ਹਾਂ ਤੇ ਬਹੁਤ ਜਲਦੀ ਅੱਜ ਦੇ ਜਿਹੜਾ ਮੌਸਮ ਇਹ ਚੱਲ ਰਿਹਾ ਬਹੁਤ ਜਲਦੀ ਇਹ ਸਬਜ਼ੀਆਂ ਉੱਗਦੀਆਂ ਆ ਤੇ ਇਸ ਕਰਕੇ ਇਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਘਰ ਦੀ ਸਬਜ਼ੀ ਅਸੀਂ ਖਾਵਾਂਗੇ ਤਾਂ ਤੰਦਰੁਸਤ ਵੀ ਅਸੀਂ ਰਹਾਂਗੇ ਤੇ ਪ੍ਰਮਲਾ ਗਾਂਝਾ ਲੋਟ ਜ਼ਿਲ੍ਹਾ ਰਾਜਸਥਾਨ ਮੱਧ ਪ੍ਰਦੇਸ਼ ਤੋਂ ਜ਼ਿਲ੍ਹਾ ਰਤਲਾਮ ਹੈ ਜੀ ਅਤੇ ਮੱਧ ਪ੍ਰਦੇਸ਼ ਤੋਂ ਇਹ ਚਿੱਠੀ ਹੈ ਜੀ ਅਤੇ ਪ੍ਰਮਲਾ ਗੰਜ ਅਲੋਟ ਹੈ ਅਤੇ ਜ਼ਿਲ੍ਹਾ ਹੈਗਾ ਰਤਲਾਮ ਅਤੇ ਮੱਧ ਪ੍ਰਦੇਸ਼ ਤੋਂ ਚਿੱਠੀ ਹੈ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਅਤੇ ਮਾਇਆ ਵਰਮਾ ਅਤੇ ਸ਼ੋਭਾ ਵਰਮਾ ਰਾਹੁਲ ਜੋਤੀ ਅਤੁਲ ਅਤੇ ਪਾਇਲ ਵਰਮਾ ਪ੍ਰਿਆਸ਼ ਵਰਮਾ ਅਤੇ ਰਿਸ਼ੀ ਵਰਮਾ ਇਹਨਾਂ ਦੇ ਨਾਲ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਜਿੰਦਰ ਹਸਮੁਖ ਜਿੰਦਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ ਮਲੋਟ ਕੈਂਪ ਤੋਂ ਜੀ ਸਤੀਸ਼ ਮਿਗਲਾਨੀ ਸੀਮਾ ਅਨਮੋਲ ਧਰਮਪਾਲ ਵੀਰ ਸਿੰਘ ਲਾਟੀ ਵਿਵਾਨ ਲਖਵਿੰਦਰ ਸੰਧੂ ਮਹਾਵੀਰ ਸੰਧੂ ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਅਤੇ ਲਿਖਣ ਵਾਲੇ ਨੇ ਜੀ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਸਾਧੂ ਸ਼ਹਿਰ ਤੋਂ ਅਤੇ ਪਿੰਡ ਹੈ ਜੀ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਵੀਨ ਕਾਠਪਾਲ ਨਿਸ਼ੂ ਕਾਠਪਾਲ ਦੀਕਸ਼ਾ ਕਾਠਪਾਲ ਜੰਨਤ ਕਾਠਪਾਲ ਅਤੇ ਸ਼ਿਮਲਾ ਕਾਠਪਾਲ ਅਤੇ ਆਦਾਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਫਰਮਾਇਸ਼ ਇਹਨਾਂ ਸਾਰਿਆਂ ਦੀ ਸੱਜਣ ਅਦੀਪ ਦੀ ਖੂਬਸੂਰਤ ਆਵਾਜ਼।

ਟਿਊਨ ਕੀਤਾ ਹੋਏ AIR ਪੰਜਾਬ ਅਤੇ ਚਿੱਠੀਆਂ ਜੀ ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ ਬਲਵਿੰਦਰ ਅਤੇ ਹਰਜਿੰਦਰ ਦੀ, ਅਤੇ ਨਾਲ ਹੀ ਜੀ ਗਿੱਦੜਵਾਹਾ ਤੋਂ ਇਹਨਾਂ ਦੇ ਨਾਲ ਨੇ ਜੀ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਅਤੇ ਪਿੰਡ ਮੌਲਾ ਹੈ। ਲਿਖਣ ਵਾਲੇ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੌਲਾ ਅਤੇ ਦਰਸ਼ਨ ਬਰਾੜ, ਮਲਕੀਤ ਘੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਇਹਨਾਂ ਦੇ ਨਾਲ, ਅਤੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਅਤੇ ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਾਮ, ਦਮਨ ਅਤੇ ਅਭਿਜੋਤ ਅਤੇ ਲਿਖ ਰਹੇ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋਂ ਕੈਂਚੀਆਂ, ਬਠਿੰਡਾ ਤੋਂ ਚਿੱਠੀ, ਅਤੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਅਤੇ ਟੋਨੀ ਦੀਵਾਨ ਅਤੇ ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ। ਅਤੇ ਲਿਖਣ ਵਾਲੇ ਨੇ ਜੀ ਅਹਿਮਦਗੜ੍ਹ ਮੰਡੀ ਤੋਂ, ਗੁਰੂ ਤੇਗ ਬਹਾਦਰ ਮਾਰਕੀਟ ਹੈ ਜੀ, ਕਹਿੰਦੇ ਮੁਹੰਮਦ, ਅਨਵਰ, ਅਨਸਾਰੀ, ਰਵੀਨਾ, ਆਫੀਆ, ਸਨਾ, ਸ਼ਮਾ, ਰਹੀਨਾ, ਰੀਨਾ, ਨਾਸਰਾ, ਜਾਸਮੀਨ, ਸ਼ਕੀਲਾ, ਰਜ਼ੀਆ ਸੁਲਤਾਨਾ ਅਤੇ ਜਾਵਦ ਅਨਸਾਰੀ, ਅਖਤਰ ਮੁਹੰਮਦ, ਸਰਾਜ ਅਨਸਾਰੀ। ਅਤੇ ਫਰਮਾਇਸ਼ ਇਹਨਾਂ ਦੀ ਅਸੀਂ ਸੁਣਾਂਗੇ ਜੀ। ਨਿਮਰਤ ਖਹਿਰਾ ਦੀ ਖੂਬਸੂਰਤ ਆਵਾਜ਼ ਹੈ ਅਤੇ ਕੁੱਕੜ ਦੀ ਉਹ ਗੱਲ ਕਰ ਰਿਹਾ ਜੀ। ਕੁੱਕੜ ਬਾਂਗ ਦਿੰਦਾ ਹੁੰਦਾ ਸੀ, ਬੋਲਦਾ ਹੁੰਦਾ ਸੀ ਤਾਂ ਅਸੀਂ ਉੱਠਦੇ ਹੁੰਦੇ ਸੀਗੇ। ਅਤੇ ਅੱਜ ਅਸੀਂ ਪੰਛੀਆਂ ਦੀ ਵੀ ਗੱਲ ਕਰ ਰਹੇ ਹਾਂ ਅਤੇ ਵਾਤਾਵਰਨ ਦਿਵਸ, ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਅਸੀਂ ਪੰਛੀਆਂ ਦੀ ਸਪੈਸ਼ਲੀ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਜੇ ਅਸੀਂ ਇਹਨਾਂ ਨੂੰ ਜਿਉਂਦੇ ਰੱਖਦੇ ਹਾਂ, ਇਹਨਾਂ ਦੀ ਅਸੀਂ ਜ਼ਿੰਦਗੀ ਦੀ ਦੇਖਭਾਲ ਕਰਦੇ, ਇਹਨਾਂ ਦੀ ਅਸੀਂ ਦੇਖਭਾਲ ਕਰਦੇ ਹਾਂ, ਸਾਡਾ ਬਹੁਤ ਫਾਇਦਾ ਆ। ਅਤੇ ਇਹਦੇ ਵਿੱਚ ਅਸੀਂ ਇੱਕ ਹੋਰ ਗੱਲ ਕਰਾਂਗੇ ਕਿ ਅਸੀਂ ਆਪਣਾ ਜਿਹੜਾ ਧੁੱਪ ਤੋਂ ਬਹੁਤ ਜ਼ਿਆਦਾ ਬਚਾਅ ਕਰ ਲੈਂਦੇ, ਬਿਲਕੁਲ ਵੀ ਧੁੱਪ ਦੇ ਵਿੱਚ ਅਸੀਂ ਨਹੀਂ ਜਾਂਦੇ ਹੈਗੇ, ਬਿਲਕੁਲ ਵੀ ਨਹੀਂ ਜਾਂਦੇ ਹੈਗੇ, ਉਹ ਬਹੁਤ ਗਲਤ ਕਰਦੇ ਹਾਂ। ਜਿਹੜੀ ਸਵੇਰ ਦੇ ਟਾਈਮ ਦੀ ਹਲਕੀ ਹਲਕੀ ਧੁੱਪ ਹੁੰਦੀ ਜੇ ਅਸੀਂ ਲੈਂਦੇ ਹਾਂ ਤਾਂ ਬਹੁਤ ਵਧੀਆ ਹੁੰਦੀ ਹੈ। ਅਤੇ ਬਾਰਿਸ਼ ਤੋਂ ਵੀ ਅਸੀਂ ਬੜਾ ਬਚ ਕੇ ਰਹਿੰਦੇ ਹਾਂ, ਉਹ ਵੀ ਕਈ ਵਾਰ ਸਾਨੂੰ ਮਹਿੰਗਾ ਪੈ ਜਾਂਦਾ। ਥੋੜ੍ਹੀਆਂ ਥੋੜ੍ਹੀਆਂ ਕੜੀਆਂ ਜੇ ਪੈਂਦੀਆਂ ਤਾਂ ਉਹ ਅਸੀਂ ਉਹਦਾ ਮਜ਼ਾ ਲੈ ਲਈਏ, ਆਨੰਦ ਲੈ ਲਈਏ ਤਾਂ ਬਹੁਤ ਵਧੀਆ ਹੁੰਦਾ। ਇਸ ਕਰਕੇ ਕੁਦਰਤ ਦੇ ਨਾਲ ਜੁੜਨਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਅੱਜ ਵਿਸ਼ਵ ਵਾਤਾਵਰਣ ਦਿਵਸ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਨਾਲੋ ਨਾਲ ਅਤੇ ਇੱਕ ਹੋਰ ਅਸੀਂ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਜੀ। ਘਰਾਂ ਦੇ ਵਿੱਚ ਅੱਜ ਕੱਲ੍ਹ ਜਿਹੜਾ ਵਿਹੜਿਆਂ ਦਾ ਰਿਵਾਜ਼ ਘੱਟਦਾ ਜਾ ਰਿਹਾ, ਵੈਸੇ ਪਿੰਡਾਂ ਦੇ ਵਿੱਚ ਤਾਂ ਨਹੀਂ, ਸ਼ਹਿਰਾਂ ਦੇ ਵਿੱਚ ਖਾਸ ਕਰਕੇ ਹੋ ਰਹੇ, ਇਹ ਵੀ ਥੋੜ੍ਹਾ ਜਿਹਾ ਸਾਨੂੰ ਸੁਧਾਰਨਾ ਚਾਹੀਦਾ। ਥੋੜ੍ਹਾ ਜਿਹਾ ਤਾਂ ਚਾਹੇ ਥੋੜ੍ਹੀ ਜਿਹੀ ਅਸੀਂ ਜਗ੍ਹਾ ਰੱਖੀਏ ਆਪਣੇ ਘਰ ਦੇ ਵਿੱਚ, ਖੁੱਲ੍ਹੀ ਛੱਤ ਤੋਂ ਬਿਨਾਂ ਮਤਲਬ ਜਿਹੜਾ ਉਹ ਵਿਹੜਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਵਿੱਚ ਪੰਛੀ ਵੀ ਆਉਣ ਅਤੇ ਤਾਜ਼ੀ ਹਵਾ ਵੀ ਆਵੇ। ਅਤੇ ਪੰਛੀਆਂ ਦੇ ਲਈ ਤੁਸੀਂ ਵਿਹੜੇ ਦੇ ਵਿੱਚ ਜਾਂ ਫਿਰ ਕੋਠੇ 'ਤੇ ਤੁਸੀਂ ਪਾਣੀ ਜ਼ਰੂਰ ਰੱਖੋ ਜਿਹੜਾ ਉਹਨਾਂ ਨੂੰ ਪੀਣ ਦੇ ਲਈ ਪਾਣੀ ਮਿਲੇ, ਅਤੇ ਥੋੜ੍ਹਾ ਜਿਹਾ ਤੁਸੀਂ ਅਨਾਜ ਵੀ ਰੱਖ ਸਕਦੇ ਹੋ ਜਿਹੜਾ ਉਹਨਾਂ ਦੀ ਵੀ ਜਿਹੜੀ ਭੁੱਖ ਹੈ ਉਹ ਮਿਟੇ। ਅਤੇ ਲਿਖਣ ਵਾਲੇ ਨੇ ਜੀ ਚਿੱਠੀ ਹਰਜਿੰਦਰ ਸਿੰਘ ਭਾਟੀਆ, ਅੰਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ, ਅਤੇ ਦਿੱਲੀ ਤੋਂ ਹੈ ਜੀ ਚਿੱਠੀ ਗੁਰਮੀਤ ਸਿੰਘ ਅਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਚਿੱਠੀ ਪਾ ਰਹੇ ਨੇ, ਮਹਾਂਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਸ਼ ਠਾਕੁਰ, ਅਤੇ ਅਲੀਕਾਟਾ ਬਵਾਲੀ ਤੋਂ ਬਸੰਤ ਸਿੰਘ ਚੰਦ, ਰਾਜ ਕੁਮਾਰ, ਸੁਨੀਤਾ, ਕੁਲਦੀਪ ਗਾਂਧੀ, ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਬਜਾਜ। ਫਰਮਾਇਸ਼ ਇਹਨਾਂ ਸਾਰਿਆਂ ਦੀ ਵੀਤ ਬਲਜੀਤ ਅਤੇ ਸਾਥੀਆਂ ਦੀ ਖੂਬਸੂਰਤ ਆਵਾਜ਼।

ਅਸੀਂ ਜਾਂਦੇ ਜਾਂਦੇ ਚਿੱਠੀਆਂ ਸ਼ਾਮਿਲ ਕਰ ਰਹੇ ਹਾਂ ਜੀ। ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ, ਇਹਨਾਂ ਨੇ ਆਪਣਾ ਪਤਾ ਨਹੀਂ ਲਿਖਿਆ, ਨਾਮ ਹੀ ਲਿਖਿਆ ਜੀ। ਵਿਜੇ ਕੌਂਡਲ, ਪੂਜਾ ਅਲੀਸ਼ਾ ਅਤੇ ਆਦਿਤਿਆ ਕੌਂਡਲ, ਅਤੇ ਮਲੋਰ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ ਅਤੇ ਗੈਵੀ ਗਿੱਲ, ਅਮਨਦੀਪ ਗਿੱਲ ਅਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ, ਅਤੇ ਬੁਰਜ ਸਿਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਇਹਨਾਂ ਦੇ ਨਾਲ, ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਨੀ ਠਾਕੁਰ, ਸੂਰਜ ਠਾਕੁਰ, ਜਯੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ ਇਹਨਾਂ ਦੇ ਨਾਲ, ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਮੁਕੇਸ਼ ਜਾਂਗੂ, ਇਹਨਾਂ ਦੀ ਚਿੱਠੀ ਹੈ ਜੀ ਪਿੰਡ ਰਾਜਪੁਰਾ ਤੋਂ। ਕਹਿੰਦੇ ਸਾਰੀ ਪੰਚਾਇਤ ਵੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੈ, ਜ਼ਿਲ੍ਹਾ ਫਾਜ਼ਿਲਕਾ ਪੈ ਜਾਂਦਾ, ਤਹਿਸੀਲ ਅਬੋਹਰ ਅਤੇ ਪਿੰਡ ਹੈਗਾ ਜੀ ਰਾਜਪੁਰਾ, ਅਤੇ ਬੱਤੀਆਂ ਵਾਲਾ ਚੌਂਕ ਹੈ ਅਤੇ ਪਿੰਡ ਹੈਗਾ ਮਾਧੋਪੁਰ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਡੀ, ਰਾਮ ਲਾਲ ਖਰੋੜਾ ਅਤੇ ਬੱਬੂ ਟਿਵਾਣਾ USA ਵਾਲੇ, ਅਤੇ ਸਾਰਾ ਮਾਧੋਪੁਰੀ ਪਰਿਵਾਰ, ਅਤੇ ਪਿੰਡ ਹੈਗਾ ਆ ਜੀ ਆਜ਼ਮ ਵਾਲਾ, ਅਤੇ ਤਹਿਸੀਲ ਹੈ ਫਾਜ਼ਿਲਕਾ। ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜੀ ਇਹਨਾਂ ਦੇ, ਜਸਵੰਤ ਕੌਰ ਇਹਨਾਂ ਦੇ ਨਾਲ, ਰਾਜ ਮਿਸਤਰੀ ਪਿੰਡ ਮਾਹੋਆਣਾ ਬੋਦਲਾ ਤੋਂ ਬਲਵਿੰਦਰ ਕੌਰ ਬੂਕ, ਸੁਰਿੰਦਰ ਕੌਰ ਅਤੇ ਸਾਰਾ ਬਾਰਵਲ ਪਰਿਵਾਰ, ਬਲਦੇਵ ਸਿੰਘ ਬਾਰਵਲ ਅਤੇ ਅਮਰ ਲਾਲ ਵੀ ਇਹਨਾਂ ਦੇ ਨਾਲ, ਅਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ, ਅਤੇ ਲਿਖਣ ਵਾਲੇ ਨੇ ਜੀ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਮਾਨ, ਅਤੇ ਗੁਰਨੂਰ ਮਾਨ, ਅਤੇ ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਅਤੇ ਕੁਲਵਿੰਦਰ ਕੌਰ ਮਾਨ, ਅਤੇ KS ਮਾਨ, ਅਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਅਤੇ ਪੋਤਰ ਇਹਨਾਂ ਦਾ ਸੁਖਮਨਜੀਤ ਸਿੰਘ ਅਤੇ ਪੋਤਰੀ ਸਹਿਜ ਪ੍ਰੀਤ ਕੌਰ, ਅਤੇ ਲਿਖਣ ਵਾਲੇ ਨੇ ਜੀ ਰਘੂਨਾਥਪੁਰਾ, ਸ਼੍ਰੀ ਗੰਗਾ ਨਗਰ, ਰਾਜਸਥਾਨ ਤੋਂ ਚਿੱਠੀ ਹੈ ਜੀ। ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ, ਅਤੇ ਪਿੰਡ ਹੈਗਾ ਮੁੱਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ ਅਤੇ ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਅਤੇ ਕਾਕਾ ਕਾਠਪਾਲ, ਅਤੇ ਲਿਖਣ ਵਾਲੇ ਨੇ ਜੀ ਬਕਸਰ ਬਿਹਾਰ ਤੋਂ ਲਿਖ ਰਹੇ ਨੇ ਸ਼ਰਫੂਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ, ਅਤੇ ਪੁਰਾਣਾ ਤਲਾਬ ਡੁਮਰਾਵ ਤੋਂ ਵਲੀਉਲਾ ਅੰਸਾਰੀ, ਅਤੇ ਆਸਮਾਨ ਨਾਜ਼ ਅੰਸਾਰੀ, ਅਤੇ ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਅਤੇ ਸਾਰੰਪੁਰ ਬਕਸਰ ਤੋਂ ਰਾਜ SD ਅੰਸਾਰੀ, ਅਤੇ ਆਸਮਾ ਖਾਤੂਨ ਅੰਸਾਰੀ, ਅਤੇ ਗੁਲਫਰਾਜ਼ ਭਾਗਲਪੁਰੀ, ਅਤੇ ਲਿਖਣ ਵਾਲੇ ਨੇ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਇਹਨਾਂ ਦੀ ਚਿੱਠੀ ਹੈ। ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਚਿੱਠੀ ਹੈ ਜੀ। ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕਿਰਤ ਬੂਕ, ਭੂਸ਼ਣ ਖੇੜਾ, ਬਲਵੀਰ, ਜਸ਼ਨ ਬੂਕ ਅਤੇ ਸਾਰਾ ਬੂਕ ਪਰਿਵਾਰ, ਅਤੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਮੋਲਾ ਤੋਂ ਪਾਲ ਗੁਰਦਿਆਲ

ਸਾਧੂਗੁਰ ਦਿਸ਼ਾ ਮੋਲਾ, ਦਰਸ਼ਨ ਬਰਾੜ ਤੇ ਮਲਕੀਤ ਘੁੜਿਆਣਾ, ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਤੇ ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾ ਵਾਲੀ, ਤੇ ਲਿਖਣ ਵਾਲੇ ਨੇ ਜੀ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਅਨਮੋਲ, ਤੇ ਸਹਿਜਪ੍ਰੀਤ ਰਹਿਮਤ, ਖੁਸ਼ਪ੍ਰੀਤ ਰਾਣਾ ਚੱਕ ਪੱਖੀ ਤੋਂ, ਸੁਖਚਰਨ ਸਿੰਘ ਬਰਾੜ ਢਾਣੀ ਨੱਥਾ ਸਿੰਘ ਤੋਂ, ਤੇ ਸ਼ਮਸ਼ੇਰ ਸਿੰਘ ਢਿੱਲੋਂ ਨੇੜੇ ਸੈਕੰਡਰੀ ਸਕੂਲ ਪੈ ਜਾਂਦੇ, ਕਹਿੰਦੇ ਕਰਤਾਰ ਸਿੰਘ ਸੈਕੰਡਰੀ ਸਕੂਲ ਦੇ ਨੇੜੇ ਇਹਨਾਂ ਦੇ ਨਾਲ ਸ਼ਾਮਿਲ ਹੋ ਗਏ ਚਿੱਠੀ ਦੇ ਵਿੱਚ, ਤੇ ਸੋਹਣ ਲਾਲ ਚੌਂਕੀਦਾਰ ਨੇ ਨੁਕੇਰੀਆ ਦੇ ਵਿੱਚ ਆਪਣਾ ਪ੍ਰੋਫੈਸ਼ਨ ਵੀ ਲਿਖ ਰਹੇ ਆ, ਤੇ ਨਾਲੋਂ ਨਾਲ ਕਰਨੈਲ ਸਿੰਘ ਜਿਹੜੇ ਆ ਉਹ ਪਿੰਡ ਅਲਿਆਣਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਿਲ ਨੇ, ਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਕਾ ਤੇ ਵੰਸ਼ ਬੱਤਾ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ, ਤੇ ਜਾਂਦੇ ਜਾਂਦੇ ਅਸੀਂ ਆਵਾਜ਼ ਸੁਣਾਂਗੇ ਮਾਸਟਰ ਸਲੀਮ ਤੇ ਸਾਥੀਆਂ ਦੀ, ਲਵਲੇ ਲੈ ਕੇ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ, ਸਟੇ ਟਿਊਨਡ AIR ਪੰਜਾਬ।

ਹਾਰਾ ਹਾਕੀ ਸਟੇਡੀਅਮ ਵਿੱਚ ਪਾਕਿਸਤਾਨ ਨਾਲ ਹੋ ਰਿਹਾ ਹੈ। ਅਸਾਂ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੂਫੀਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਮਨਦੀਪ ਸਿੰਘ ਜੀ ਦੀ ਆਵਾਜ਼ ਵਿੱਚ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਅਮਨਦੀਪ ਸਿੰਘ ਦੀ ਆਵਾਜ਼ ਵਿੱਚ ਸੁਫੀਆਨਾ ਕਲਾਮ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਅਮਨਦੀਪ ਸਿੰਘ ਜੀ ਨੂੰ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਹ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਪੀਲਾ ਜਾਂ ਨੀਲਾ ਹਰਾ ਰੰਗ ਨਹੀਂ ਹੈ। ਸੰਸਕ੍ਰਿਤ ਵਿੱਚ ਰੰਗ ਦਾ ਅਰਥ ਖੁਸ਼ੀ, ਖੇੜਾ ਜਾਂ ਆਨੰਦ ਹੈ। ਦਰਅਸਲ ਆਨੰਦ ਖੁਸ਼ੀ ਦੀ ਪਰਮ ਸੀਮਾ ਹੈ। ਇਹਨੂੰ ਅਸੀਂ ਪਰਮ ਆਨੰਦ ਵੀ ਕਹਿ ਲੈਂਦੇ ਹਾਂ। ਇਹੀ ਵਿਸਮਾਦ ਹੈ। ਗੁਰਬਾਣੀ ਦੇ ਉਪਾਸ਼ਕ ਅਤੇ ਪਾਠਕ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਵਿੱਚ ਨਾਮ ਦੀ ਹੀ ਮਹਿਮਾ ਜਾਂ ਗਾਇਨ ਅੰਕਿਤ ਹੈ। ਨਾਮ ਨੂੰ ਗੁਰਮਤ ਵਿੱਚ ਵਿਸਮਾਦ ਵੀ ਕਿਹਾ ਗਿਆ ਹੈ। ਨਾਮ ਵਿੱਚ ਵਿਸਮਾਦ ਹੈ ਜਾਂ ਨਾਮ ਹੀ ਵਿਸਮਾਦ ਹੈ। ਨਾਮ ਅਤੇ ਵਿਸਮਾਦ ਸਮਾਨ ਅਰਥੀ ਜਾਂ ਪਰਿਆਏ ਹਨ। ਇਬਨ ਅਰਬੀ ਦਾ ਕਥਨ ਹੈ ਕਿ ਜੇ ਨਾਮ ਨਾ ਹੁੰਦੇ ਤਾਂ ਰੱਬ ਨੂੰ ਕੁਝ ਵੀ ਯਾਦ ਨਾ ਹੁੰਦਾ ਅਤੇ ਉਹਨੂੰ ਵੀ ਕੋਈ ਯਾਦ ਨਾ ਕਰਦਾ। ਨਾਮ ਕਰਕੇ ਹੀ ਰੱਬ ਸਾਨੂੰ ਯਾਦ ਰੱਖਦਾ ਹੈ ਅਤੇ ਨਾਮ ਸਦਕਾ ਹੀ ਅਸੀਂ ਉਹਨੂੰ ਯਾਦ ਕਰਦੇ ਹਾਂ। ਭਾਗਵਤ ਪੁਰਾਣ ਵਿੱਚ ਭਗਵਾਨ ਕਹਿੰਦੇ ਹਨ, ਹੇ ਨਾਰਦ, ਮੈਂ ਬੈਕੁੰਠ ਵਿੱਚ ਨਹੀਂ ਰਹਿੰਦਾ ਅਤੇ ਨਾ ਹੀ ਹੱਠ ਕਰਨ ਵਾਲੇ ਯੋਗੀ ਦੇ ਦਿਲ ਵਿੱਚ ਵੱਸਦਾ ਹਾਂ। ਮੈਂ ਤਾਂ ਉੱਥੇ ਨਿਵਾਸ ਰੱਖਦਾ ਹਾਂ ਜਿੱਥੇ ਮੇਰੇ ਭਗਤ ਮੇਰਾ ਨਾਮ ਜਪਦੇ ਹਨ। ਗਿਆਨ ਦੇ ਸਮੁੰਦਰ ਨੂੰ ਡੀਕ ਲਾ ਕੇ ਪੀਣ ਵਾਲੇ ਸ਼ੰਕਰਾਚਾਰੀਆ ਜੀ ਨੇ ਪਾਣੀ ਦੇ ਵਿਆਕਰਣ ਨੂੰ ਰੱਟਾ ਮਾਰਨ ਵਾਲੇ ਪੰਡਿਤ ਨੂੰ ਭਜ ਗੋਬਿੰਦਮ ਭਜ ਗੋਬਿੰਦਮ ਗੋਬਿੰਦਮ ਭਜ ਮੂੜ ਮਤੇ ਦਾ ਉਪਦੇਸ਼ ਦਿੱਤਾ ਸੀ। ਰਾਜਾ ਗੋਪਾਲਚਾਰੀ ਜੀ ਨੇ ਲਿਖਿਆ ਕਿ ਜਿਸ ਵੇਲੇ ਗਿਆਨ ਦ੍ਰਿੜ ਹੋ ਜਾਵੇ ਅਤੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਵੇ ਉਦੋਂ ਉਹਨੂੰ ਵਿਗਿਆਨ ਕਿਹਾ ਜਾਂਦਾ ਹੈ। ਜਦ ਉਹ ਵਿਗਿਆਨ ਆਤਮ ਵਿਸ਼ਵਾਸ, ਸਿਦਕ ਅਤੇ ਆਸਥਾ ਨਾਲ ਅਮਲ ਵਿੱਚ ਢਲਦਾ ਹੈ ਉਦੋਂ ਉਹ ਭਗਤੀ, ਭਜਨ ਅਰਥਾਤ ਬੰਦਗੀ ਬਣਦਾ ਹੈ। ਭਗਤੀ ਦੇ ਬਗੈਰ ਗਿਆਨ ਇੱਕ ਬੇਲੋੜੀ, ਸਜਾਵਟੀ ਅਤੇ ਚਮਕੀਲੀ ਸ਼ੈ ਹੈ। ਜਰਮਨ ਦੇ ਵਿਦਵਾਨ ਰੁਡੋਲਫ ਓਟੋ ਨੇ ਆਪਣੀ ਪੁਸਤਕ ਦ ਆਈਡੀਆ ਆਫ ਹੋਲੀ ਵਿੱਚ ਨਾਮ ਦੀ ਵਿਸਮਾਦੀ ਹਕੀਕਤ ਜਾਂ ਅਵਸਥਾ ਨੂੰ ਨੋਮੀਨਸ ਦਾ ਨਾਂ ਦਿੱਤਾ ਹੈ। ਯੂਨਾਨੀ ਭਾਸ਼ਾ ਵਿੱਚ ਨੋਮਿਨ ਦਾ ਅਰਥ ਨੋਡ ਆਫ ਦ ਗੋਡ ਹੈ। ਇਹੀ ਵਾਹਿਗੁਰੂ ਦੀ ਮਿਹਰ, ਬਖਸ਼ਿਸ਼ ਅਤੇ ਹੁਕਮ ਹੈ। ਸੰਸਕ੍ਰਿਤ ਭਾਸ਼ਾ ਵਿੱਚ ਨੋਮੀਨਸ ਨੂੰ ਨਾਮਨ ਆਖਿਆ ਗਿਆ ਹੈ। ਜਦ ਮਨੁੱਖ ਵਾਹਿਗੁਰੂ ਦੇ ਇਸ ਹੁਕਮ, ਰਜ਼ਾ, ਮਿਹਰ ਜਾਂ ਬਖਸ਼ਿਸ਼ ਅੱਗੇ ਨਤਮਸਤਕ ਹੁੰਦਾ ਹੈ ਤਾਂ ਇਹਨੂੰ ਸੰਸਕ੍ਰਿਤ ਵਿੱਚ ਨਮਨ ਆਖਿਆ ਜਾਂਦਾ ਹੈ। ਇਬਨ ਅਰਬੀ ਦਾ ਕਥਨ ਬਿਲਕੁਲ ਦਰੁਸਤ ਹੈ ਕਿ ਵਾਹਿਗੁਰੂ ਸਾਨੂੰ ਨਾਮ ਸਦਕਾ ਹੀ ਯਾਦ ਰੱਖਦਾ ਹੈ ਅਤੇ ਅਸੀਂ ਵੀ ਉਹਨੂੰ ਨਾਮ ਦੇ ਸਹਾਰੇ ਹੀ ਯਾਦ ਕਰਦੇ ਹਾਂ। ਇਸੇ ਕਰਕੇ ਬਾਣੀ ਦੇ ਅਟਲ ਫੁਰਮਾਨ ਹਨ, ਚੇਤ ਅਚੇਤ ਮੂੜ ਮਨ ਮੇਰੇ, ਭਜੋ ਗੋਬਿੰਦ ਭੂਲ ਮਤ ਜਾਹੋ, ਰਾਮ ਭਜ ਰਾਮ ਭਜ ਜਨਮ ਸਿਰਾਤ ਹੈ। ਬਾਣੀ ਵਿੱਚ ਨਾਮ ਦੇ ਰੰਗ ਨੂੰ ਮਜੀਠੀ ਕਿਹਾ ਗਿਆ ਹੈ ਜੋ ਕਦੀ ਨਹੀਂ ਉਤਰਦਾ। ਰਾਮ ਰੰਗ ਕਦੇ ਉਤਰ ਨਾ ਜਾਏ। ਨਾਮ ਦੇ ਇਸ ਮਜੀਠੀ ਰੰਗ ਵਿੱਚ ਰੰਗੇ ਹੋਏ ਜਾਂ ਰੱਤੇ ਹੋਏ ਹੋਣ ਦਾ ਭਾਵ ਹੈ ਕਿ ਜੋ ਵਾਹਿਗੁਰੂ ਦੇ ਹੁਕਮ, ਭਾਣੇ ਜਾਂ ਰਜ਼ਾ ਨੂੰ ਸਤਿਬਚਨ ਕਰਕੇ ਮੰਨਦੇ ਹਨ। ਰੱਤੇ ਇਸ਼ਕ ਖੁਦਾਏ, ਰੱਤੇ ਸਹੀ ਜੇ ਮੁੱਖ ਨਾ ਮੋੜਨ। ਰੱਤੇ ਦਾ ਭਾਵ ਵੀ ਅੱਖਾਂ ਨੂੰ ਦਿਖਣ ਵਾਲਾ ਰੰਗ ਨਹੀਂ ਹੈ। ਰੱਤ ਦਾ ਅਰਥ ਵੀ ਪ੍ਰੇਮ ਕਰਨ ਵਾਲਾ, ਖੁਸ਼ ਆਨੰਦ ਚਿੱਤ ਜਾਂ ਵਿਸਮਾਦ ਵਿੱਚ ਰਹਿਣ ਵਾਲਾ ਹਨ। ਇਸ ਤਰ੍ਹਾਂ ਰੰਗ ਰੱਤੇ ਦਾ ਅਰਥ ਬਣਦਾ ਹੈ ਰੰਗ ਵਿੱਚ ਰੱਤੇ ਹੋਏ ਅਰਥਾਤ ਖੁਸ਼ੀ ਵਿੱਚ ਖੁਸ਼ ਰਹਿਣ ਵਾਲੇ। ਸਵਾਲ ਪੈਦਾ ਹੁੰਦਾ ਹੈ ਕਿਹਦੀ ਖੁਸ਼ੀ ਵਿੱਚ ਖੁਸ਼ ਰਹਿਣ ਵਾਲੇ? ਜਵਾਬ ਹੈ ਉਹ ਜੋ ਵਾਹਿਗੁਰੂ ਨੂੰ, ਵਾਹਿਗੁਰੂ ਦੀ ਖੁਸ਼ੀ ਨੂੰ ਹੀ ਆਪਣੀ ਖੁਸ਼ੀ ਮੰਨਦੇ ਹਨ, ਅਰਥਾਤ ਜੋ ਲੋਕ ਵਾਹਿਗੁਰੂ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ। ਕਹਿੰਦੇ ਹਨ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਗੁਰਿਆਈ ਮਿਲਣ ਤੋਂ ਪਹਿਲਾਂ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਇਆ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਪਾਤਸ਼ਾਹ ਦੀ ਦੇਹ 'ਤੇ ਕਿਸੇ ਰੋਗ ਦੇ ਨਿਸ਼ਾਨ ਹਨ। ਉਹਨਾਂ ਆਪਣੀ ਹੁਦਰ ਤੋਂ ਹੀ ਕੋਈ ਦਵਾਈ ਲਿਆ ਕੇ ਜਲ ਵਿੱਚ ਮਿਲਾਉਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਰੋਗ ਘਟਣਾ ਸ਼ੁਰੂ ਹੋ ਗਿਆ। ਲੇਕਿਨ ਇੱਕ ਨਿਸ਼ਾਨ 'ਤੇ ਆ ਕੇ ਰੋਕਥਾਮ ਬੰਦ ਹੋ ਗਈ, ਜਿਵੇਂ ਦਵਾਈ ਦਾ ਅਸਰ ਖਤਮ ਹੋ ਗਿਆ ਹੋਵੇ। ਤੀਜੇ ਪਾਤਸ਼ਾਹ ਹੈਰਾਨੀ ਅਤੇ ਚਿੰਤਾ ਵਿੱਚ ਪੁੱਛਣ ਲੱਗੇ ਕਿ ਪਾਤਸ਼ਾਹ, ਰੋਗ ਇੱਥੇ ਕਿਉਂ ਰੁਕਿਆ ਹੈ? ਹਜ਼ੂਰ ਨੇ ਪੁੱਛਿਆ ਕਿ ਤੁਸੀਂ ਇਹਦਾ ਇਲਾਜ ਕਿਉਂ ਕਰ ਰਹੇ ਸੀ? ਤੀਜੇ ਪਾਤਸ਼ਾਹ ਹੈਰਾਨ ਹੋਏ, ਕਿਉਂ, ਇਲਾਜ ਦੀ ਜ਼ਰੂਰਤ ਨਹੀਂ ਸੀ? ਦੂਜੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਇਹ ਤਾਂ ਗੁਰੂ ਘਰ ਦੀ ਦਾਤ ਸੀ। ਤੀਜੇ ਪਾਤਸ਼ਾਹ ਪੁੱਛਣ ਲੱਗੇ, ਜੀ ਤੁਹਾਨੂੰ ਇਹੀ ਦਾਤ ਮਿਲੀ? ਦੂਜੇ ਪਾਤਸ਼ਾਹ ਨੇ ਫਰਮਾਇਆ ਕਿ ਗੁਰੂ ਘਰ ਤੋਂ ਜੋ ਮਿਲੇ ਉਹੀ ਦਾਤ ਹੁੰਦੀ ਹੈ। ਪੰਚਮ ਪਾਤਸ਼ਾਹ ਲਈ ਲਾਹੌਰ ਵਿਖੇ ਤਪਦੀ ਰੁੱਤੇ

0: ਸੀਸ 'ਤੇ ਪੈਣ ਵਾਲਾ ਰੇਤਾ, ਤਪਦੀ ਲੋਹ, ਵਾਹਿਗੁਰੂ ਦਾ ਭਾਣਾ, ਰਜ਼ਾ ਜਾਂ ਦਾਤ ਹੀ ਸੀ ਜਿਸ ਬਾਬਤ ਉਹਨਾਂ ਆਖਿਆ, ਤੇਰਾ ਕੀਆ ਮਿੱਠਾ ਲਾਗੈ। ਦਸਮ ਪਾਤਸ਼ਾਹ ਨੇ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਧਰਮ ਦੇ ਲੇਖੇ ਲਗਾ ਕੇ ਸ਼ੁਕਰ ਵਿੱਚ ਆਖਿਆ ਸੀ, ਤੇਰਾ ਤੁਝ ਕੋ ਸੌਂਪ 'ਤੇ ਕਿਆ ਲਾਗੈ ਮੇਰਾ, ਇਹ ਹੈ ਹੁਕਮ, ਇਹ ਹੈ ਭਾਣਾ, ਇਹ ਹੈ ਆਨੰਦ ਅਤੇ ਇਹ ਹੈ ਵਿਸਮਾਦ। ਇਸੇ ਬਾਬਤ ਭਗਤ ਕਬੀਰ ਸਾਹਿਬ ਨੇ ਆਖਿਆ, ਕਬੀਰ ਜਿਸ ਮਰਨੇ 'ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਐ ਪੂਰਨ ਪਰਮਾਨੰਦ। ਵਾਹਿਗੁਰੂ ਦੇ ਰੰਗ ਵਿੱਚ ਰੱਤੇ ਹੋਏ ਕਾਦਰ ਦੀ ਕੁਦਰਤ ਨੂੰ ਆਪਣੇ ਤਨ ਅਤੇ ਮਨ 'ਤੇ ਹੰਢਾਉਣ ਵਾਲੇ ਗੁਰੂ ਕੇ ਪਿਆਰਿਆਂ ਦਾ ਮਨੋਬਲ ਹੀ ਇਹ ਵਿਸਮਾਦ ਹੈ ਅਤੇ ਇਹੀ ਨਾਮ ਦੀ ਕਮਾਈ ਹੈ। ਨਿਧਾਨ ਦਾ ਅਰਥ ਧਨ ਸੰਪਤੀ ਨਹੀਂ ਬਲਕਿ ਆਸਰਾ ਹੈ। ਸੁਰਤ ਸੰਭਾਲਦੇ ਹੀ ਮਨੁੱਖ ਨੂੰ ਫਿਕਰ ਘੇਰ ਲੈਂਦੇ ਹਨ, ਜਾਨ ਨੂੰ ਖਤਰਾ ਮਹਿਸੂਸ ਹੁੰਦਾ ਹੈ, ਮੌਤ ਦਾ ਡਰ ਸਤਾਉਂਦਾ ਹੈ ਅਤੇ ਉਪਜੀਵਕਾ ਦੀ ਚਿੰਤਾ ਵੱਡ ਵੱਡ ਖਾਣ ਲੱਗਦੀ ਹੈ, ਜੀਵਨ ਨਰਕ ਹੋ ਜਾਂਦਾ ਹੈ, ਚਿੰਤਾ ਚਿਤਾ ਬਣ ਜਾਂਦੀ ਹੈ, ਉਮੀਦ ਦੇ ਸਭ ਦਰਵਾਜ਼ੇ ਬੰਦ ਨਜ਼ਰ ਆਉਂਦੇ ਹਨ, ਸਭੋ ਭੱਜੇ ਆਸਰਾ ਚੁੱਕਿਆ ਸਭ ਅਸਰਾਉ ਵਾਲੀ ਹਾਲਤ ਬਣ ਜਾਂਦੀ ਹੈ। ਰਾਜੇ ਮਹਾਰਾਜੇ ਡੋਲ ਜਾਂਦੇ ਹਨ। ਇਸ ਅਵਸਥਾ ਵਿੱਚ ਹਰ ਮਨੁੱਖ ਕਿਤੇ ਨਾ ਕਿਤੇ ਕੋਈ ਨਾ ਕੋਈ ਆਸਰਾ ਭਾਲਦਾ ਹੈ, ਲੇਕਿਨ ਵਾਹਿਗੁਰੂ ਨੂੰ ਯਾਦ ਕਰਨ ਵਾਲੇ ਅਤੇ ਪਿਆਰ ਕਰਨ ਵਾਲੇ ਭਗਤ ਉਹਦੇ ਹੁਕਮ, ਰਜ਼ਾ ਜਾਂ ਭਾਣੇ ਅੱਗੇ ਨਤਮਸਤਕ ਹੁੰਦੇ ਹਨ ਅਤੇ ਮੁਕਤੀ ਹਾਸਲ ਕਰਦੇ ਹਨ। ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨ ਤੱਤੀ ਵਾਓ, ਇਹੀ ਨਮਨ ਹੈ, ਨੌਮਿਨ ਅਤੇ ਨਾਮ ਹੈ, ਇਹੀ ਅਸਲ ਆਸਰਾ ਹੈ, ਇਹੀ ਨਿਧਾਨ ਹੈ ਜੋ ਵਾਹਿਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਣ ਵਾਲੇ ਭਗਤਾਂ ਨੂੰ ਪ੍ਰਾਪਤ ਹੁੰਦਾ ਹੈ। ਇਸੇ ਲਈ ਪਾਤਸ਼ਾਹ ਨੇ ਫੁਰਮਾਨ ਕੀਤਾ, ਪਾਈਅਨ ਸਭ ਨਿਧਾਨ ਤੇਰੇ ਰੰਗ ਰੱਤਿਆ।
1: ਪਾਈਅਨ ਸਭ ਨਿਧਾਨ ਤੇਰੇ ਰੰਗ ਰੱਤਿਆ। ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਅਵਤਾਰ ਸਿੰਘ। ਨਾਮ ਰੂਪੀ ਨਿਧੀ ਦਾ ਵਾਸਾ ਪ੍ਰਭੂ ਦੇ ਅਨਿੰਨ ਪਿਆਰੇ ਭਗਤਾਂ ਦੇ ਹਿਰਦੇ ਵਿੱਚ ਹੁੰਦਾ ਹੈ। ਸਤ ਪੁਰਸ਼ਾਂ ਦੀ ਸੰਗਤ ਕਰਕੇ ਉਹ ਪ੍ਰਭੂ ਦਾ ਨਾਮ ਜਪਦੇ ਹੋਏ ਜਨਮ ਮਰਨ ਮੋਹ ਮਾਇਆ ਦੇ ਦੁੱਖਾਂ ਤੋਂ ਨਿਜਾਤ ਪ੍ਰਾਪਤ ਕਰ ਲੈਂਦੇ ਨੇ। ਨਾਮ ਨਿਧਾਨ ਅਪਾਰ, ਭਗਤਾ ਮਨ ਵਸੈ, ਜਨਮ ਮਰਨ ਮੋਹ ਦੁੱਖ, ਸਾਧੂ ਸੰਗ ਨਸੈ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ

ਸ਼ਾਮ 6 ਵਜ ਕੇ 30 ਮਿੰਟ 'ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ, ਜਿਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਕਾਦਰ ਦੀ ਕੁਦਰਤ ਬਾਰੇ ਸੁਣੋਗੇ ਰੂਪਕ 'ਚ। ਸੱਤ ਵੱਜ ਕੇ 10 ਮਿੰਟ 'ਤੇ ਸੁਣਾਂਗੇ ਮਹਿਲਾ ਸਸ਼ਕਤੀਕਰਨ 'ਚ ਵਾਰਤਾ, ਸੁਣੋਗੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਕੁਣਾ ਕੋਲੋਂ। ਸੱਤ ਵੱਜ ਕੇ 45 ਮਿੰਟ 'ਤੇ ਪ੍ਰੋਗਰਾਮ ਸਬਰੰਗ ਸੁਣੋਗੇ ਅਫਸਾਨਾ ਨਿਗਾਰ, ਜਿਸ 'ਚ ਵਾਰਤਾਕਾਰ ਹੋਣਗੇ ਡਾਕਟਰ ਆਬਿਦ ਅਲੀ ਖਾਨ। ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 9 ਵੱਜ ਕੇ 30 ਮਿੰਟ 'ਤੇ ਪ੍ਰੋਗਰਾਮ ਰੂਬਰੂ 'ਚ ਵਾਰਤਾ, ਸੁਣੋਗੇ ਪ੍ਰਸਿੱਧ ਲੇਖਕ ਡਾਕਟਰ ਜਗਮੋਹਨ ਸਿੰਘ ਹੁਣਾਂ ਕੋਲੋਂ। ਰਾਤ 10 ਵੱਜ ਕੇ 2 ਮਿੰਟ ਸਮਾਂ ਰਹੇਗਾ ਪ੍ਰੋਗਰਾਮ ਛਨਕਾਰ ਦਾ ਅਤੇ 10 ਵੱਜ ਕੇ 30 ਮਿੰਟ 'ਤੇ ਪ੍ਰੋਗਰਾਮ ਸਰਗਮ ਦਾ। ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਿਤ ਸਮਾਂ। ਆਓ ਹੁਣ ਸੁਣਦੇ ਹਾਂ ਸਮੂਹ ਗਾਣ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਦੀ ਸਿੰਚਾਈ ਸੰਬੰਧੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਬਦਲਵੇਂ ਸਤਹ ਪਾਣੀ ਆਧਾਰਿਤ ਸਿੰਚਾਈ ਪਾਣੀ ਸਰੋਤਾਂ ਨੂੰ ਵਿਕਸਿਤ ਕਰਨ ਅਤੇ ਨਹਿਰੀ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਨ ਦੀ ਜ਼ੋਰ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸੋਧੇ ਹੋਏ ਪਾਣੀ ਦੀ ਵਰਤੋਂ ਨਾ ਸਿਰਫ ਸਰਕਾਰ ਦੇ ਪਾਣੀ ਸੰਭਾਲ ਮਿਸ਼ਨ ਦੇ ਅਨੁਸਾਰ ਹੈ, ਸਗੋਂ ਇਸ ਸਦਕਾ ਖਾਦ ਦੀ ਜ਼ਰੂਰਤ ਘਟਣ ਨਾਲ ਕਿਸਾਨਾਂ ਨੂੰ ਲਾਭ ਵੀ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਲਈ @AIRRNU ਜਲੰਧਰ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਦੇ ਵਿੱਚ ਅੱਜ ਸਮੀਰ ਦੁਆ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ GD ਇਸਪਾਤ ਉਦਯੋਗ ਵਿੱਚ ਭਾਈਵਾਲ ਦਲੀਪ ਦੁਆ ਅਤੇ ਸਮੀਰ ਦੁਆ ਅਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਅਤੇ ਮਨਘੜਤ ਜਾਣਕਾਰੀ ਦੇ ਆਧਾਰ 'ਤੇ ਬੈਂਕ ਤੋਂ 8 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਦੇ ਨਤੀਜੇ ਵਜੋਂ ਬੈਂਕ ਨੂੰ ਨੁਕਸਾਨ ਹੋਇਆ। ਅਦਾਲਤ ਨੇ ਮੁਕੱਦਮੇ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ ਹੈ। ਸਹਿ ਦੋਸ਼ੀ ਦਲੀਪ ਦੁਆ ਖਿਲਾਫ਼ ਉਸ ਦੀ ਮੌਤ ਤੋਂ ਬਾਅਦ ਕਾਰਵਾਈ ਨੂੰ ਖਤਮ ਕਰ ਦਿੱਤਾ ਗਿਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਰਹਿਣ ਵਾਲੇ ਸਨ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਡਿਕਸ ਆਧਾਰਿਤ IED ਬਰਾਮਦ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹਨਾਂ 4 ਮੁਲਜ਼ਮਾਂ ਵਿੱਚੋਂ 1 ਅਫਗਾਨਿਸਤਾਨ ਦਾ ਨਾਗਰਿਕ ਹੈ। ਉਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਇਸ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡਿਕਸ ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਅਤੇ ਨਸ਼ਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ
1: 6 ਆਰੋਪੀ ਗ੍ਰਿਫਤਾਰ ਕੀਤੇ ਹੈ, ਜਿਨ੍ਹਾਂ 'ਚ ਇੱਕ ਅਫਗਾਨ ਨੈਸ਼ਨਲ ਹੈ ਵੀ ਹੈ ਔਰ 2 ਜੁਵੀਨਾਈਲਸ ਨੇ ਔਰ ਰਿਕਵਰੀ ਜਿਹੜੀ ਹੈ 5 ਬੜੇ ਸੋਫਿਸਟੀਕੇਟਡ ਪਿਸਟਲਸ, 1 KG ਤੋਂ ਉੱਪਰ ਹੀਰੋਇਨ, 5 ਲੱਖ ਡਰੱਗ ਮਨੀ ਵੀ ਇਹਦੇ 'ਚ ਰਿਕਵਰ ਕੀਤੀ ਗਈ ਹੈ। ਇਹਦਾ ਸਾਰਾ ਨੈਟਵਰਕ ਸੀਗਾ, ਇਹ ਹਰਿਆਣਾ ਪੰਜਾਬ 'ਚ ਵੀ ਆਪਾਂ ਕਹਿ ਸਕਦੇ ਹਾਂ ਦਿੱਲੀ ਤੱਕ ਸਪਰੈਡ ਹੈ ਔਰ ਇਹਦੇ 'ਤੇ ਹੋਰ ਅਸੀਂ ਡੀਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ। ਸਾਰੇ ਬੈਂਕ ਅਕਾਊਂਟਸ, ਉਹ ਸਾਰੀਆਂ ਚੀਜ਼ਾਂ ਅਸੀਂ ਔਨ ਗਰਾਊਂਡ ਵੀ ਕਲੈਕਟ ਕਰ ਰਹੇ ਹਾਂ, ਐਵੀਡੈਂਸ, ਸਾਰੀ ਜਿਹੜੀ ਇਨਫੋਰਮੇਸ਼ਨ ਹੈ, ਇੰਟਰੋਗੇਸ਼ਨ ਹੈ, ਉਹ ਸ਼ੇਅਰ ਕਰ।
0: ਦੋਵਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਹਾਲੇ ਜਾਰੀ ਹੈ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਕੋਮਲਪ੍ਰੀਤ ਕੌਰ ਨੇ NDA ਖੜਕਵਾਸਲਾ ਵਿਖੇ ਦਾਖਲੇ ਲਈ AIR 18 ਹਾਸਲ ਕੀਤਾ ਹੈ। ਅਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੰਬੰਧੀ ਉਸ ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਚੰਡੀਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਰਾਜਸਵ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਵੇਰਵੇ ਸੰਬੰਧੀ ਰਿਪੋਰਟ ਮੰਗੀ ਗਈ ਹੈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ 1 ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 7 ਵਜੇ। ਨਮਸਕਾਰ।

0: ਰੁੱਖ ਜੋ ਡੋਲ ਖੜੇ ਰਹਿੰਦੇ ਨੇ ਸਾਨੂੰ ਛਾਂ ਦਿੰਦੇ ਨੇ। ਰੁੱਖਾਂ ਵਾਸਤੇ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਬਦਲੇ ਹੋਏ ਸਮੇਂ ਵਿੱਚ ਇਨਸਾਨ ਨੇ ਹਰ ਚੀਜ਼ ਨੂੰ ਬਰਬਾਦ ਕਰ ਦਿੱਤਾ ਹੈ, ਖਾਸ ਤੌਰ 'ਤੇ ਆਪਣੇ ਲਾਲਚ, ਆਪਣੇ ਸਵਾਰਥ ਕਾਰਨ।
1: ਹਾਏ ਮੈਂ ਮਰ ਗਿਆ, ਬਹੁਤ ਤਿੱਖਾ ਵਾਰ ਕੀਤਾ।
0: ਜੋ ਰੁੱਖ ਸਾਨੂੰ ਛਾਂ ਦਿੰਦੇ ਨੇ, ਹਵਾ ਦਿੰਦੇ ਨੇ, ਜਿਸ ਛਾਂ ਥੱਲੇ ਬੈਠ ਕੇ ਉਸ ਰੁੱਖ ਦੀ ਅਸੀਂ ਹਵਾ ਮਾਣ ਸਕਦੇ ਹਾਂ, ਲੱਭਦੇ ਹਾਂ ਉਹਨਾਂ ਰੁੱਖਾਂ ਨੂੰ। ਉਹ ਰੁੱਖ ਕਿੱਥੇ ਗਏ ਅਸੀਂ ਸੋਚਦੇ ਹਾਂ, ਪਰ ਸੋਚਣ ਦਾ ਕੀ ਫਾਇਦਾ, ਇਹ ਤਾਂ ਅਸੀਂ ਆਪ ਹੀ ਕੀਤਾ ਨਾ। ਗੱਲਾਂ ਅਸੀਂ ਬਹੁਤ ਕਰਦੇ ਹਾਂ, ਪਰ ਗੰਦਗੀ ਵੱਲ, ਪ੍ਰਦੂਸ਼ਣ ਵੱਲ, ਪਿਘਲੇ ਹੋਏ ਗਲੇਸ਼ੀਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਹਰ ਸਾਲ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ, ਹਰ ਸਾਲ ਕੋਈ ਨਾ ਕੋਈ ਉਸਦਾ ਥੀਮ ਹੁੰਦਾ ਹੈ, ਪਰ ਵਾਤਾਵਰਨ ਤਾਂ ਹੀ ਸ਼ੁੱਧ ਰਹੇਗਾ ਜੇਕਰ ਅਸੀਂ ਉਸ ਨੂੰ ਰਹਿਣ ਦੇਵਾਂਗੇ।

0: ਕੱਤਕ ਮੱਗਰ ਦੇ ਮਹੀਨਿਆਂ ਵਿੱਚ ਦੋ ਵਾਰ ਲਾਉਂਦੀ ਹੈ। ਕਣਕ ਦੀ ਨਾੜ ਨੂੰ ਜਦੋਂ ਸਾੜਿਆ ਜਾਂਦਾ ਹੈ ਤਾਂ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਆਪਾਂ ਸਹਿੜਦੇ ਹਾਂ। ਆਲਮੀ ਤਪਸ਼ ਨੂੰ ਘਟਾਉਣ ਦੀ ਬਜਾਏ ਵਧਾਈ ਜਾ ਰਹੇ ਹਾਂ।
1: ਕਟਾਈ ਸਾਡੀ ਪੰਜਾਬ ਦੇ ਵਿੱਚ ਇਸ ਵੇਲੇ 90% ਦੇ ਕਰੀਬ ਜਿਹੜੀ ਆ ਉਹ ਕੰਬਾਈਨ ਮਸ਼ੀਨਾਂ ਨਾਲ ਹੀ ਕੀਤੀ ਜਾਂਦੀ ਹੈ।
2: ਕੰਬਾਈਨਾਂ ਕੱਟਣ ਤੋਂ ਬਾਅਦ ਚੱਲ ਜੀ ਅੱਗ ਲਾ ਕੇ ਸਾਰੇ ਦਾ ਸਾਰਾ ਜਾਂਦੀ, 10 ਮਿੰਟ ਦੇ ਵਿੱਚ ਖੱਤਾ ਖਾਲੀ ਹੋ ਜਾਂਦਾ।
3: ਇੱਕ ਪਾਸੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਾਂ,
0: ਹਰ ਸਾਲ ਆਪਾਂ ਦੇਖਦੇ ਹਾਂ ਗਰਮੀ ਵੱਧਦੀ ਹੈ ਔਰ ਇਹ ਗਰਮੀ ਵੱਧਦੀ ਹੀ ਜਾ ਰਹੀ ਹੈ, ਪਰ ਹੈ ਕਿਤੇ ਕੋਈ ਇਸ ਦਾ ਜਵਾਬ? ਵਿਗਿਆਨੀ ਬਹੁਤ ਤਰ੍ਹਾਂ ਦੇ ਉਪਰਾਲੇ ਕਰਦੇ ਨੇ। ਇਹ ਵਿਗਿਆਨੀ ਸਾਡੇ ਕੁਦਰਤੀ ਵਾਤਾਵਰਨ ਅਤੇ ਗ੍ਰਹਿ 'ਤੇ ਗਲੋਬਲ ਵਾਰਮਿੰਗ ਦੇ ਸੰਭਾਵੀ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਚਿੰਤਿਤ ਨੇ।
4: ਗਲੋਬਲ ਵਾਰਮਿੰਗ ਪੋਸਟ ਇੰਡਸਟਰੀਅਲ ਏਰੀਆ ਸਟਾਰਟ ਹੋਈ ਹੈ, ਜਦਕਿ ਜਿਹਦਾ ਮੇਨ ਰੀਜ਼ਨ ਹੈ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਦਾ ਵੱਧ ਜਾਣਾ। ਔਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਹੈ ਕਿਉਂਕਿ ਸਾਡੇ ਗੈਸ਼ੀਅਸ ਐਮਿਸ਼ਨ ਜਿਹੜੇ ਫੋਸਲ ਫਿਊਲਸ ਤੋਂ ਹੁੰਦੇ ਹੈ ਉਹ ਵਧੇ ਹੈ। 1750 ਓਨਵਰਡਸ ਜੇ ਅਸੀਂ ਦੇਖੀਏ ਤਾਂ ਤਕਰੀਬਨ 100 PPM ਕਾਰਬਨ ਡਾਈਆਕਸਾਈਡ ਦਾ ਵਾਧਾ ਹੋ ਗਿਆ ਹੈ ਸਾਡੇ ਐਂਬੀਐਂਟ ਏਅਰ 'ਚ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਕੋਈ ਨਾ ਕੋਈ ਪ੍ਰੋਪਰ ਐਕਸ਼ਨ ਲਈਏ ਔਰ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਨੂੰ ਘਟਾਈਏ।
0: ਆਪਾਂ ਇਹ ਸਾਰੇ ਹੀ ਜਾਣਦੇ ਹਾਂ ਕਿ ਗ੍ਰਹਿ ਗਰਮ ਹੋ ਰਿਹਾ ਹੈ ਅਤੇ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇਹ ਤਪਸ਼ ਕੁਦਰਤੀ ਨਿਵਾਸ ਸਥਾਨਾਂ ਦੇ ਵਿਨਾਸ਼ ਲਈ ਵੀ ਜ਼ਿੰਮੇਵਾਰ ਹੈ। 2023 ਦਾ ਵਰ੍ਹਾ ਰਿਕਾਰਡ 'ਤੇ ਸਭ ਤੋਂ ਗਰਮ ਸਾਲ ਸੀ।
5: ਜਿਵੇਂ ਆਪਾਂ ਗਲੋਬਲ ਵਾਰਮਿੰਗ ਦੀ ਗੱਲ ਕਰੀਏ, ਰੁੱਖਾਂ ਦੀ ਕਈ ਫਾਇਦੇ ਹੁੰਦੇ ਨੇ, ਕੋਈ ਸਿੱਧੇ ਫਾਇਦੇ ਹੁੰਦੇ ਨੇ ਜੀ, ਕੋਈ ਅਸਿੱਧੇ ਫਾਇਦੇ ਹੁੰਦੇ ਨੇ। ਅੱਜ ਕੱਲ੍ਹ ਆਪਾਂ ਨੂੰ ਸਿੱਧੇ ਫਾਇਦੇ ਨਾਲੋਂ ਅਸਿੱਧੇ ਫਾਇਦੇ ਦੀ ਜ਼ਿਆਦਾ ਲੋੜ ਹੈ। ਜਿਵੇਂ ਕਾਰਬਨ ਸਕੁਐਸਟ੍ਰੇਸ਼ਨ, ਕਾਰਬਨ ਟ੍ਰੇਡਿੰਗ ਦੀ ਸਾਰੇ ਮੁਲਕਾਂ 'ਚ ਗੱਲ ਹੋ ਰਹੀ ਹੈ ਕਿ ਰੁੱਖਾਂ ਦਾ ਬਹੁਤ ਫਾਇਦਾ ਜੀ। ਉਹਦੇ 'ਚ ਹੈ ਕਿ ਜਿਹੜੇ ਰੁੱਖ ਨੇ, ਆਪਾਂ ਨੂੰ ਪਤਾ ਹੈ ਕਿ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਕਸੀਜਨ ਛੱਡਦੇ ਨੇ। ਅਤੇ ਆਪਾਂ ਇੱਕ ਦੂਜੇ ਪਾਸੇ ਗੱਲ ਕਰਦੇ ਹਾਂ ਕਿ ਆਪਣੇ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਦੀ ਜਿਹੜੀ ਰੇਸ਼ੋ ਹੈ, ਜਿਹੜੀ ਕੰਸਨਟ੍ਰੇਸ਼ਨ ਹੈ, ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਇਸ ਲਈ ਆਪਾਂ ਸੌਖੇ ਤਰੀਕੇ ਨਾਲ ਹੀ ਸਿਰਫ ਰੁੱਖ ਜ਼ਿਆਦਾ ਲਾ ਕੇ ਹੀ ਕਾਰਬਨ ਡਾਈਆਕਸਾਈਡ ਜਿਹੜੀ ਆਪਣੇ ਇਨਵਾਇਰਮੈਂਟ ਵਿੱਚ ਹੈ ਉਹ ਆਪਣੇ ਰੁੱਖਾਂ ਦੇ ਰਾਹੀਂ ਉਹਨੂੰ ਜਬਤ ਕਰ ਸਕਦੇ ਹਾਂ, ਉਹਦੀ ਰੇਸ਼ੋ ਘਟਾ ਸਕਦੇ ਹਾਂ।
6: ਕੁਝ ਰੁੱਖ

0: ਰਾਸ਼ਟਰੀ ਜਨਰਲ ਨੇਚਰ ਸਸਟੇਨੇਬਿਲਿਟੀ ਵਿੱਚ ਛਪੇ ਸ਼ੋਧ ਦੇ ਮੁਤਾਬਿਕ ਖੇਤੀ ਕਿਸਾਨੀ ਦੇ ਤੌਰ ਤਰੀਕਿਆਂ ਵਿੱਚ ਆਏ ਬਦਲਾਵਾਂ ਦੇ ਚਲਦੇ ਨੀਮ, ਜਾਮੁਨ, ਮਹੁਆ, ਕਟਹਲ ਦੇ ਪੇੜ ਗੁਆਚ ਗਏ। ਖੇਤਾਂ ਵਿੱਚ ਇਹਨਾਂ ਰੁੱਖਾਂ ਦੀ ਫਸਲਾਂ ਦੀ ਪੈਦਾਵਾਰ ਦੇ ਲਈ ਇਹਨਾਂ ਨੂੰ ਨੁਕਸਾਨਦਾਇਕ ਮੰਨਿਆ ਜਾਂਦਾ ਹੈ, ਇਸ ਲਈ ਇਹਨਾਂ ਨੂੰ ਗੁਆ ਦਿੱਤਾ ਗਿਆ।
1: ਹਰ ਇੱਕ ਘਰ ਦੇ ਵਿੱਚ ਇੱਕ ਨਿੰਮ ਜਾਂ ਛੋਟਾ ਮੋਟਾ ਦਰਖਤ ਜ਼ਰੂਰ ਹੁੰਦਾ ਸੀ। ਉਹਦੇ ਨਾਲ ਕੀ ਸੀ, ਸਾਡੇ ਘਰ ਦੇ ਵਿੱਚ ਛਾਂ ਵੀ ਰਹਿੰਦੀ ਸੀ, ਸਾਡਾ ਵਾਤਾਵਰਨ ਵੀ ਸਾਫ਼ ਰਹਿੰਦਾ ਸੀ। ਅਸੀਂ ਤੁਰ ਕੇ ਹੀ ਪੈਦਲ ਜਾਂਦੇ ਸੀ, ਉਹਦੇ ਨਾਲ ਪੋਲਿਊਸ਼ਨ ਕਰਦਾ ਸੀ, ਸਾਈਕਲ ਦੀ ਵਰਤੋਂ ਕਾਫ਼ੀ ਹੁੰਦੀ ਸੀ। ਉਹ ਚੀਜ਼ਾਂ ਇਨ ਕੇ ਸਾਨੂੰ ਹੁਣ ਜ਼ਰੂਰ ਸੋਚਣਾ ਪਊਗਾ, ਨਹੀਂ ਤਾਂ ਜਿਹੜੀ ਸਾਡੀ ਹੋਂਦ ਆ ਇਸ ਵੇਲੇ ਬੜੀ ਖਤਰੇ ਦੇ ਵਿੱਚ ਆ। ਘੱਟ ਤੋਂ ਘੱਟ ਗੱਡੀ ਦੀ ਵਰਤੋਂ ਕਰੋ, ਘੱਟ ਤੋਂ ਘੱਟ ਸਾਨੂੰ ਜਿਹੜੀਆਂ ਦਵਾਈਆਂ ਹੈਗੀਆਂ ਸਾਨੂੰ ਔਰਗੈਨਿਕ ਖੇਤੀਬਾੜੀ ਵੱਲ ਜਾਣਾ ਚਾਹੀਦਾ।
0: ਰੁੱਖਾਂ ਦੀ ਕਹਾਣੀ ਇਹ ਹੈ ਕਿ ਰੁੱਖ ਰੋਂਦੇ ਨੇ, ਬੋਲਦੇ ਨੇ, ਪਰ ਵਾਤਾਵਰਨ ਪ੍ਰੇਮੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਪੀੜ ਇਕੱਠੀ ਕਰਦੇ ਨੇ ਤਾਂ ਕਿ

0: ਇਹਨਾਂ ਦਾ ਨੁਕਸਾਨ ਨਾ ਹੋਏ।
1: ਉਹ ਵੇਖੋ ਰੁੱਖ ਕੱਟਣ ਲਈ ਆ ਗਏ ਨੇ, ਚਲੋ ਦੇਖਦੇ ਹਾਂ ਕੌਣ ਨੇ।
2: ਹਾਂ ਇਹ ਤਾਂ ਇੰਨੇ ਜਾਣੇ ਨੇ।
3: ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਅਸੀਂ ਮਿਲ ਕੇ ਇਹਨਾਂ ਨੂੰ ਰੋਕ ਸਕਦੇ ਹਾਂ। ਫਿਰ ਕੀ ਹੋਇਆ, ਸਾਡੇ ਨਾਲ ਹੋਰ ਕੋਈ ਨਹੀਂ ਹੈਗਾ,
2: ਅਸੀਂ ਇਹਨਾਂ ਨੂੰ ਇਹਨਾਂ ਵਿਆਹਿਆਂ ਨੂੰ ਕਿੱਦਾਂ ਰੋਕਾਂਗੇ।
1: ਉਹ ਚਲੋ ਚਲੋ ਰੋਕਾਂਗੇ।
2: ਹਾਂ ਚਲੋ ਠੀਕ ਹੈ, ਫਿਰ ਹਿੰਮਤ ਕਰਦੇ ਹਾਂ। ਚਲੋ ਉਹ ਮੈਨੂੰ ਡੰਡਾ ਫੜਾ।
3: ਉਹ ਕਈ ਚੁੱਕੋ ਕਈ ਚੁੱਕੋ, ਦੇਖੋ ਤੇ ਇੱਟਾਂ।
2: ਉਹ ਚਲੋ ਚਲੋ ਚਲੋ।

0: ਸ਼ਹਿਰੀਕਰਨ ਦੇ ਦੌਰ ਵਿੱਚ ਜਦੋਂ ਆਪਾਂ ਮੁੜ ਜਾਂਦੇ ਹਾਂ ਆਪਣੇ ਪਿੰਡ, ਤਾਂ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਵੀ ਕੋਈ ਹਰਿਆਵਲ ਨਹੀਂ। ਰੁੱਖਾਂ ਲਈ ਹਰ ਕੋਈ ਕੰਮ ਕਰਨ ਨੂੰ ਤਿਆਰ ਹੈ। APJ ਅਬਦੁਲ ਕਲਾਮ ਹੋਰਾਂ ਵੀ ਬਹੁਤ ਸਾਰੇ ਪੰਛੀਆਂ ਨੂੰ ਪਾਲਿਆ, ਪਰ ਕੋਈ ਪੰਛੀ ਨਾ ਠਹਿਰਿਆ, ਸਭ ਉੜ ਗਏ। ਫਿਰ ਉਹਨਾਂ ਇੱਕ ਰੁੱਖ ਲਗਾਇਆ ਅਤੇ ਰੁੱਖ ਉੱਪਰ ਪੰਛੀ ਆਉਣ ਲੱਗੇ। ਮਹਿਕਣ ਲੱਗਾ ਉਹ ਪੇੜ, ਹਰ ਪਾਸੇ ਹਰਿਆਲੀ ਹੋ ਗਈ।
1: ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ, ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜ੍ਹਾਂ ਸ਼ਖਾਵਾਂ। ਧੁੱਪਾਂ ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੇਠਾਂ ਬਹਿੰਦਾ, ਕਦੀ ਕਦੀ ਤਾਂ ਵਿੱਚ ਕਲਾਵੇ ਲੈ ਕੇ ਦੁੱਖ ਵੀ ਕਹਿੰਦਾ। ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸਦਾ ਸਾਥ ਨਿਭਾਵਾਂ। ਘੋਰ ਬੰਦੇ ਨੂੰ ਛਾਵਾਂ ਦਿੱਤੀਆਂ, ਨਾਲੇ ਸਰਦ ਹਵਾਵਾਂ।

0: ਨੋਨ ਬਾਇਓਡੀਗ੍ਰੇਡੇਬਲ ਹੈ, ਉਹ ਕੂੜੇ ਦੇ ਵਿੱਚ ਮਿਕਸ ਹੋ ਜਾਂਦੀ ਹੈ ਔਰ ਇਹ ਲਾਈਟ ਵੇਟ ਹੁੰਦੀ ਹੈ, ਫਿਰ ਫੈਲ ਜਾਂਦੀ ਹੈ ਚਾਰੋਂ ਪਾਸੇ। ਸੋ ਤੁਸੀਂ ਦੇਖਿਆ ਵੀ ਜਿੱਥੇ ਜਿੱਥੇ ਦੂਰ ਦੂਰ ਦੂਰ ਤੱਕ ਕਹਿਣ ਨੂੰ ਤੇ ਅਸੀਂ ਰੀਸਾਈਕਲ ਕਰ ਸਕਦੇ ਹਾਂ ਇਹਨੂੰ, ਪਰ ਰੀਸਾਈਕਲ ਉਹ ਪ੍ਰੈਕਟੀਕਲੀ ਹੁੰਦਾ ਨਹੀਂ ਹੈ। ਔਰ ਉਹ ਜਾ ਜਾ ਕੇ ਫਿਰ ਸਾਡੇ ਸੀਵਰੇਜ ਸਿਸਟਮ 'ਚ, ਸਾਡੀ ਨਾਲੀਆਂ 'ਚ, ਸਾਡੇ ਜਿਹੜਾ ਪਾਣੀ ਦੇ ਜਿਹੜੇ ਝਰਨੇ ਨੇ, ਸਤੋਤਰ ਨੇ, ਉਹਨਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਂਦਾ। ਔਰ ਜਿਹੜਾ ਇੱਕ ਸੀਵਰੇਜ ਸਿਸਟਮ ਅਸੀਂ ਬਣਾਇਆ ਹੁੰਦਾ, ਉਹਨਾਂ ਨੂੰ ਵੀ ਉਹ ਬਲੌਕ ਕਰਨਾ ਸ਼ੁਰੂ ਕਰ ਦਿੰਦਾ।
1: ਪਲਾਸਟਿਕ ਨੂੰ ਸੜਨ ਵਿੱਚ 400 ਸਾਲ ਲੱਗ ਜਾਂਦੇ ਨੇ। ਏਸੀ ਹੋਂਦ ਖਤਮ ਹੋਣ ਤੱਕ ਇਸ ਨੂੰ ਕਈ ਪੀੜ੍ਹੀਆਂ ਲੱਗ ਜਾਣਗੀਆਂ। ਲੰਮੇ ਸਮੇਂ ਤੋਂ ਅਸੀਂ ਜੋ ਪਲਾਸਟਿਕ ਪ੍ਰਦੂਸ਼ਣ ਕਰ ਰਹੇ ਹਾਂ, ਵਾਤਾਵਰਨ ਕਿੱਥੇ ਜਾਏਗਾ? ਜਿੰਨਾ ਵੀ ਪਲਾਸਟਿਕ ਸੜਕਾਂ 'ਤੇ ਸੁੱਟਿਆ ਜਾਂਦਾ ਸਾਡੇ ਵੱਲੋਂ, ਪਸ਼ੂਆਂ ਦੀਆਂ ਆਂਤੜੀਆਂ ਵਿੱਚ ਜਾਂਦਾ, ਫਿਰ ਪਸ਼ੂ ਉਸ ਨੂੰ ਖਾ ਕੇ ਬਿਮਾਰ ਹੁੰਦੇ ਨੇ। ਕਿੰਨੇ ਕੁ ਪਸ਼ੂਆਂ ਨੂੰ ਅਸੀਂ ਬਚਾ ਸਕਦੇ ਹਾਂ ਅਤੇ ਹੌਲੀ ਹੌਲੀ ਕਿਤੇ ਇਹਨਾਂ ਦੀ ਹੋਂਦ ਹੀ ਨਾ ਖਤਮ ਹੋ ਜਾਏ। ਸਵਾਲ ਵੈਸੇ ਇਹ ਵੀ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਅਸੀਂ ਇੰਨੇ ਪੱਥਰ ਦਿਲ ਕਿਉਂ ਹੋ ਗਏ ਹਾਂ? ਸਭ ਕੁਝ ਦੇਖਣ ਸਮਝਣ ਦੇ ਬਾਵਜੂਦ ਧਰਤੀ ਨੂੰ ਬਚਾਉਣ ਦੀ ਇਮਾਨਦਾਰ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ? ਵਿਗਿਆਨੀਆਂ ਅਨੁਸਾਰ ਧਰਤੀ ਦੇ ਸਹਿਣ ਕਰਨ ਦੀਆਂ ਜੋ 7 ਹੱਦਾਂ ਸਨ, ਉਹ ਸਨ ਵਿਗੜਦਾ ਵਾਤਾਵਰਣ, ਜ਼ਹਿਰੀਲੀ ਹੁੰਦੀ ਹਵਾ, ਰਸਾਇਣਿਕ ਖਾਦਾਂ ਦੀ ਅੰਨੇਵਾਹ ਵਰਤੋਂ, ਪਾਣੀ ਦਾ ਫਾਸਫੋਰਸ ਅਤੇ ਨਾਈਟ੍ਰੋਜਨ ਨਾਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦਾ ਖਾਤਮਾ, ਤਾਜ਼ੇ ਪਾਣੀ ਦੀ ਦੁਰਵਰਤੋਂ ਅਤੇ ਮਨੁੱਖਾਂ ਵੱਲੋਂ ਬਣਾਇਆ ਭੂਮੀ ਵਾਤਾਵਰਣ, ਹਰ ਖੇਤਰ ਵਿੱਚ ਵੱਧ ਚੜ੍ਹ ਕੇ ਧਰਤੀ ਨੂੰ ਲਹੂ ਲੁਹਾਨ ਉਸਦਾ ਖੂਨ ਕਰਨ 'ਤੇ ਤੁਲਿਆ ਹੋਇਆ। ਚਾਹੇ ਉਹ ਪੂਰਬੀ ਯੂਰਪ ਹੋਵੇ, ਦੱਖਣੀ ਏਸ਼ੀਆ ਹੋਵੇ, ਮੱਧ ਪੂਰਬ ਹੋਵੇ, ਦੱਖਣ ਪੂਰਬ ਏਸ਼ੀਆ ਹੋਵੇ, ਮੈਕਸੀਕੋ ਹੋਵੇ, ਬ੍ਰਾਜ਼ੀਲ, ਚੀਨ ਅਤੇ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਹੀ ਕਿਉਂ ਨਾ ਹੋਵੇ, ਸਭ ਨੇ ਧਰਤੀ ਦੇ ਸਿਹਤ ਨਾਲ ਬੇਹੱਦ ਗੰਭੀਰ ਖਿਲਵਾੜ ਕੀਤਾ। ਜੇਕਰ ਹੁਣ ਵੀ ਅਸੀਂ ਨਾ ਸੰਭਲੇ ਤਾਂ ਆਪਾਂ ਧਰਤੀ 'ਤੇ ਰਹਿਣ ਵਾਲੇ ਲੋਕ ਧਰਤੀ ਦੀ ਸਿਹਤ ਨੂੰ ਵਿਗਾੜਦੇ ਗਏ ਤਾਂ ਦੁਨੀਆ ਦੇ ਵਾਤਾਵਰਣ ਨੂੰ ਬਚਾਉਣ ਦਾ ਕੋਈ ਵੀ ਦੂਸਰਾ ਉਪਾਅ ਨਹੀਂ ਲੱਭੇਗਾ।

0: ਸਿਰਫ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਹਰ ਘੰਟੇ 300 ਫੁੱਟਬਾਲ ਦੇ ਮੈਦਾਨਾਂ ਦੇ ਆਕਾਰ ਦੇ ਜੰਗਲਾਂ ਨੂੰ ਕੱਟਿਆ ਜਾਂਦਾ ਹੈ। ਜੇਕਰ ਜੰਗਲਾਂ ਦੀ ਕਟਾਈ ਬੰਦ ਨਾ ਕੀਤੀ ਗਈ ਤਾਂ ਇਹ ਸਭ 100 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਖਤਮ ਹੋ ਸਕਦੇ ਨੇ।
1: ਸਾਰੇ ਵਰਲਡ ਦੀਆਂ ਰਿਲੀਜੀਅਨਸ ਦਾ ਇਹ ਮੰਨਣਾ ਸੀ ਕਿ ਜੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਜਿਹੜਾ ਅਸੀਂ ਆਪਣੇ ਧਾਰਮਿਕ ਪੱਖ ਤੋਂ ਉਹਨੂੰ ਲੋਕਾਂ ਤੱਕ ਪਹੁੰਚਾਈਏ ਤੇ ਉਹਦਾ ਅਸਰ ਵੀ ਲੋਕਾਂ ਤੇ ਜ਼ਿਆਦਾ ਹੋਏਗਾ ਤੇ ਗੱਲ ਸਮਝਾਉਣੀ ਵੀ ਸੌਖੀ ਰਹੇਗੀ। ਸੋ ਉੱਥੋਂ ਇਹਦੀ ਸ਼ੁਰੂਆਤ ਹੋਈ। ਉਹ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਾਹ ਪਾਇਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸੋ ਉਹ ਦਰਜਾ ਜਿਹੜਾ ਅਸੀਂ ਹਵਾ ਪਾਣੀ ਤੇ ਆਪਣੀ ਮਾਤਾ ਧਰਤਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਈਕੋ ਸਿੱਖ ਤੋਂ ਜਿੱਥੇ ਵੀ ਅਸੀਂ ਰੁੱਖ ਲਗਾਉਂਦੇ ਹਾਂ ਉੱਥੋਂ ਦੀ ਨੇਟਿਵ ਸਪੀਸੀਜ਼ ਨੂੰ ਲਗਾਇਆ ਜਾਂਦਾ ਹੈ। ਔਰ ਅਸੀਂ ਇਹਦੇ ਵਿੱਚ ਜੰਗਲ ਲਗਾਉਣੇ ਸ਼ੁਰੂ ਕੀਤੇ 2019 ਦੇ ਵਿੱਚ ਤੇ ਹੁਣ ਤੱਕ ਅਸੀਂ ਕਰੀਬਨ 316 ਜੰਗਲ ਜਿਹੜੇ ਨੇ ਮਾਈਕਰੋ ਫੋਰੈਸਟ ਲਗਾ ਚੁੱਕੇ ਹਾਂ ਜੀ ਪੂਰੇ ਭਾਰਤ ਦੇ ਵਿੱਚ। ਲੋਕਾਂ ਨੂੰ ਜਿੱਥੇ ਜਿੱਥੇ ਅਸੀਂ ਜੰਗਲ ਲਗਾਉਂਦੇ ਹਾਂ ਉੱਥੇ ਇਨਵਾਈਟ ਵੀ ਕਰਦੇ ਹਾਂ ਕਿ ਤੁਸੀਂ ਆ ਕੇ ਦੇਖੋ, ਕਿਉਂਕਿ ਇਹਦੀ ਟੈਕਨੀਕ ਜਿਹੜੀ ਉਹ ਮਿਆਵਾਕੀ ਟੈਕਨੀਕ ਨਾਲ ਇਹ ਜੰਗਲ ਜਿਹੜਾ ਲਗਾਇਆ ਜਾਂਦਾ ਹੈ। ਇਹਦੇ ਵਿੱਚ 95% ਸਰਵਾਈਵਲ ਹੈ ਤੇ 10 ਗੁਣਾ ਤੇਜ਼ੀ ਨਾਲ ਇਹ ਵੱਧਦੇ ਨੇ ਤੇ 30 ਗੁਣਾ ਤੇਜ਼ੀ ਨਾਲ ਇਹ ਸਾਨੂੰ ਆਕਸੀਜਨ ਜਿਹੜੀ ਇਹਨਾਂ ਦੀ ਡੈਂਸਿਟੀ ਹੈ ਜਿਹਨੂੰ ਥਿਕਨੈਸ ਅਸੀਂ ਕਹਿੰਦੇ ਹਾਂ, ਸੰਘਣੇ ਜੰਗਲ ਜਿਹੜੇ ਹੈ ਉਹ ਆਮ ਦਰਖਤ ਲਾਉਣ ਨਾਲੋਂ ਇਹ ਟੈਕਨੀਕ ਦੇ ਵਿੱਚ 30 ਗੁਣਾ ਜ਼ਿਆਦਾ ਸੰਘਣੇ ਜੰਗਲ ਜਿਹੜੇ ਨੇ ਉਹ ਬਣ ਜਾਂਦੇ।

0: ਦੂਜੇ ਪਾਸੇ ਅਸੀਂ ਛਾਤੀ ਮਾਰੀਏ ਤੇ ਸਾਡਾ ਫੋਰੈਸਟ ਕਵਰ ਸਿਰਫ 3.8 ਤੇ ਖੜਾ, ਜੋ ਫੋਰੈਸਟ ਡਿਪਾਰਟਮੈਂਟ ਦਾ ਡਾਟਾ ਸਾਡੇ ਕੋਲ ਹੈ, ਜਦਕਿ ਹੁਣ ਉਹ 30% ਚਾਹੀਦਾ ਸਾਡੇ ਕੋਲ। ਸੋ ਇਹ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ, ਮੈਂ ਸੋਚਦੀ ਹਾਂ ਕਿ ਉਹ ਸਿਰਫ ਇਹੀ ਹੈ ਕਿ ਅਸੀਂ ਆਲੇ ਦੁਆਲੇ ਦਾ, ਆਪਣੇ ਵਾਤਾਵਰਨ ਦਾ, ਆਪਣੀ ਕੁਦਰਤ ਦਾ ਸੰਭਾਲ ਨਹੀਂ ਕਰਦੇ। ਅਸੀਂ ਉਹਨੂੰ ਸਮਝਦੇ ਹਾਂ ਵੀ ਅਸੀਂ ਸੁਪਰੀਮ ਹਾਂ ਤੇ ਜੋ ਚਾਹੀਏ ਅਸੀਂ ਕਰ ਸਕਦੇ ਹਾਂ, ਪਰ ਅਲਟੀਮੇਟਲੀ ਹੁਣ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਜਿੰਨੀਆਂ ਇਹ ਕੁਦਰਤੀ ਕਰੋਪੀਆਂ ਆ ਰਹੀਆਂ, ਇਹ ਕਿਤੇ ਨਾ ਕਿਤੇ ਇਹਦਾ ਲਿੰਕ ਜਿਹੜਾ ਹੈਗਾ ਉਹ ਸਾਡੀ ਧਰਤੀ ਮਾਂ ਨਾਲ ਹੈ ਔਰ ਉਹਦੀ ਦਵਾਈ ਨਾਲ ਹੈ ਜੋ ਇੰਨੇ ਸਾਲਾਂ ਦੇ ਵਿੱਚ ਅਸੀਂ ਕਰ ਰਹੇ ਹਾਂ।
1: ਜੀਵ ਵਿਗਿਆਨਿਕ ਤੌਰ ਤੇ ਵਿਭਿੰਨ ਵਾਤਾਵਰਨ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਪੌਦਿਆਂ ਦੀਆਂ ਲਗਭਗ 30 ਲੱਖ ਕਿਸਮਾਂ ਦਾ ਘਰ ਹੈ ਅਤੇ ਜਾਨਵਰ ਜੰਗਲਾਂ ਦੀ ਜ਼ਮੀਨ ਦੀ ਰੱਖਿਆ ਕਰਨ ਦੇ ਯਤਨਾਂ ਦੇ ਬਾਵਜੂਦ ਕਾਨੂੰਨੀ ਜੰਗਲਾਂ ਦੀ ਕਟਾਈ ਹਜੇ ਵੀ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਵਾਤਾਵਰਨ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਨੇ। ਹਵਾ ਦੀ ਗੱਲ ਕਰੀਏ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੇ ਆਂਕੜੇ ਦਰਸਾਉਂਦੇ ਨੇ ਕਿ ਹਰ ਸਾਲ ਦੁਨੀਆ ਭਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਅੰਦਾਜ਼ਨ 4.2 to 7 million ਲੋਕ ਮਰਦੇ ਨੇ ਤੇ 10 ਵਿੱਚੋਂ 9 ਲੋਕ ਹਵਾ ਵਿੱਚ ਸਾਹ ਲੈਂਦੇ ਨੇ ਜਿਸ ਵਿੱਚ ਉੱਚ ਪੱਧਰੀ ਪ੍ਰਦੂਸ਼ਕ ਹੁੰਦੇ ਨੇ।
2: ਹਾਏ ਹਾਏ, ਮੈਂ ਮਰ ਗਿਆ, ਮੈਨੂੰ ਬਚਾ ਲਓ, ਗਰਮੀ, ਹਾਏ ਮੇਰਾ ਸਾਹ ਸੁੱਕਦਾ ਪਿਆ, ਮੇਰੇ ਫੇਫੜਿਆਂ 'ਚ ਦਰਦ ਪੈ ਰਹੀ ਹੈ, ਇਸ ਵਾਤਾਵਰਨ ਦੇ ਧੂੰਏ ਤੋਂ ਮੇਰਾ ਪਿੱਛਾ ਛੁਡਾਓ, ਗੱਡੀਆਂ ਗੱਡੀਆਂ ਅਤੇ ਮਿੱਟੀ ਘੱਟੇ ਦਾ ਕੋਈ ਇਲਾਜ ਕਰੋ, ਮੈਨੂੰ ਕਿਤੇ ਠੰਡੀ ਬੋਰ ਦੀ ਛਾਵੇਂ ਲੈ ਕੇ ਚੱਲੋ।
3: ਯਾਦ ਕਰ, ਮੈਂ ਕਹਿ ਰਿਹਾ ਸੀ ਕਿ ਜੰਗਲ ਕੱਟੇ ਗਏ ਤਾਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ ਵਾਧਾ ਹੋਏਗਾ, ਕਾਰਖਾਨੇ ਤੇ ਮੋਟਰ ਗੱਡੀਆਂ ਦਾ ਧੂੰਆਂ ਓਜ਼ੋਨ ਦੀ ਪੱਟੀ ਨੂੰ ਪਿਘਲਾ ਦੇਵੇਗਾ ਤੇ ਕੈਂਸਰ ਵਰਗੇ ਤੇ ਚਮੜੀ ਦੇ ਰੋਗ ਹੋਰ ਫੈਲਣਗੇ।
4: ਪਰ ਮੈਨੂੰ ਤਾਂ ਇਹ ਚੇਤਾਵਨੀ ਤੂੰ ਨਹੀਂ ਦਿੱਤੀ ਸੀ।
3: ਕਿਸੇ ਮਨੁੱਖ ਨੂੰ ਤਾਂ ਦਿੱਤੀ ਸੀ ਮੈਂ, ਉਹਨੇ ਕਦੋਂ ਸੁਣੀ ਸੀ? ਤੇ ਹੁਣ ਉਹਦਾ ਸਿੱਟਾ ਤਾਂ ਤੈਨੂੰ ਹੀ ਭੁਗਤਣਾ ਪੈਣਾ ਹੈ।
4: ਮੈਨੂੰ ਕੋਈ ਉਪਰਾਲਾ ਦੱਸ।
3: ਪਹਿਲਾਂ ਤਾਂ ਆਪਣੇ ਪੂਰਵਜਾਂ ਦੀ ਸਜ਼ਾ ਭੁਗਤ, ਪਰ ਮਰਦੇ ਹੋਏ ਰੌਲਾ ਪਾਉਂਦੇ ਜਾ ਕਿ ਜੇ ਜੂਣਾ ਚਾਹੁੰਦੇ ਹੋ ਲੋਕੋ ਤਾਂ ਵਣਾਂ ਨੂੰ ਨਾ ਕੱਟ ਕੇ ਪ੍ਰਦੂਸ਼ਣ ਤੋਂ ਬਚਾਓ ਕਰੋ। ਪ੍ਰਦੂਸ਼ਣ ਦਾ ਅਸਰ ਗਰਭਵਤੀ ਔਰਤਾਂ 'ਤੇ ਬਹੁਤ ਜ਼ਿਆਦਾ ਹੋਏਗਾ। ਤੁਸੀਂ ਤਾਂ ਸੰਤਾਪ ਭੋਗ ਕੇ ਜਾ ਰਹੇ ਹੋ, ਆਉਣ ਵਾਲੀ ਪੀੜ੍ਹੀ ਨੂੰ ਬਚਾ ਲਓ, ਆਉਣ ਵਾਲੀ ਪੀੜ੍ਹੀ ਨੂੰ ਬਚਾ ਲਓ।

0: ਇੱਕ ਅਨੁਮਾਨ ਦੇ ਮੁਤਾਬਿਕ 2017 ਵਿੱਚ ਬਾਹਰੀ ਹਵਾ ਦੇ ਪ੍ਰਦੂਸ਼ਣ ਦੇ ਸਿੱਟੇ ਵਜੋਂ 258,000 ਲੋਕਾਂ ਦੀ ਮੌਤ ਹੋਈ, ਜੋ ਕਿ 1990 ਵਿੱਚ 164,000 ਤੋਂ ਵੱਧ ਹੈ। 2023 ਦੇ ਇੱਕ ਅਧਿਐਨ ਦੇ ਅਨੁਸਾਰ ਦੱਖਣੀ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਵਿੱਚੋਂ ਇੱਕ ਜੀਵਨ ਦੀ ਸੰਭਾਵਨਾ ਨੂੰ ਲਗਭਗ 5 ਸਾਲਾਂ ਤੱਕ ਘਟਾਉਂਦਾ ਹੈ।
1: ਜਿਹੜੇ ਸਮੋਕ ਐਮਿਸ਼ਨ ਹੈ ਘਰਾਂ ਦੇ ਵਿੱਚੋਂ, ਧੂੰਆਂ ਜਿਹੜਾ ਨਿਕਲਦਾ ਫੈਕਟਰੀਆਂ 'ਚੋਂ ਨਿਕਲਦਾ ਅਤੇ ਵਹੀਕਲਸ ਤੋਂ ਨਿਕਲਦਾ, ਇਹਨੂੰ ਮਿਨੀਮਮ ਕਰੀਏ ਅਸੀਂ ਆਪਣੇ ਆਪ। ਅਸੀਂ ਜਿਹੜੇ ਫਾਇਰ ਕਰੈਕਰ ਹੈ ਉਹਨਾਂ ਦਾ ਯੂਜ਼ ਬਿਲਕੁਲ ਘਟਾ ਦਈਏ। ਜਿਹੜਾ ਅਸੀਂ ਕਚਰਾ ਹੈ ਘਰਾਂ ਦੇ ਵਿੱਚੋਂ, ਜਿਹੜਾ ਗਾਰਬੇਜ ਅਸੀਂ ਕੱਢਦੇ ਹਾਂ, ਉਹਨੂੰ ਅਸੀਂ ਬਿਨਸ ਦੇ ਵਿੱਚ ਹੀ ਅੱਗੇ ਕਿਤੇ ਜਿੱਥੇ ਉਹਦੀ ਜਗ੍ਹਾ ਬਣਦੀ ਹੈ ਉੱਥੇ ਅਸੀਂ ਡਿਸਪੋਜ਼ ਕਰੀਏ, ਔਰ ਬਿਨਸ ਦੇ ਵਿੱਚ ਹੀ ਉਹਨੂੰ ਢੱਕ ਕੇ ਰੱਖੀਏ ਤਾਂ ਕਿ ਹਵਾ ਦੇ ਵਿੱਚ ਉਹਦੀ ਪ੍ਰਦੂਸ਼ਣ ਨਾ ਫੈਲੇ। ਹਰੇਕ ਬੰਦਾ ਆਪਣੇ ਲੈਵਲ 'ਤੇ ਕਰੇਗਾ ਪੋਲਿਊਸ਼ਨ ਕੰਟਰੋਲ ਤਾਂ ਕੰਟਰੋਲ ਹੋ ਸਕਦਾ ਹੈ। ਇਕੱਲੀ ਗੌਰਮੈਂਟ ਨਹੀਂ, ਸਾਨੂੰ ਹਰੇਕ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ, ਔਰ ਡਿਊਟੀ ਦੇ ਹਿਸਾਬ ਨਾਲ ਸਾਨੂੰ ਪੋਲਿਊਸ਼ਨ ਕੰਟਰੋਲ ਕਰਨਾ ਘਰ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਹਰੇਕ ਬੰਦਾ, ਹਰੇਕ ਸਿਟੀਜਨ, ਕੰਟਰੀ ਦਾ, ਇਸ ਮੁਲਕ ਦਾ ਹਰੇਕ ਨਾਗਰਿਕ ਗੰਭੀਰਤਾ ਨਾਲ ਸੋਚੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਹੁਤ ਹੀ ਜ਼ਿਆਦਾ ਉੱਜਲ ਹੋ ਸਕਦਾ ਹੈ। ਇਹ ਹਰੇਕ ਇੰਡਸਟਰੀ ਵਾਲੇ ਦਾ ਫਰਜ਼ ਬਣਦਾ। ਨਿਸ਼ਚਾ ਧਾਰ ਕੇ ਇਹ ਸੋਚੀਏ ਕਿ ਅਸੀਂ ਹਵਾ ਦੇ ਵਿੱਚੋਂ ਪ੍ਰਦੂਸ਼ਣ ਘਟਾਉਣੀ ਹੈ, ਤਾਂ ਹੀ ਸਾਡਾ ਜੀਵਨ ਜਿਹੜਾ ਨਿਰੋਗ ਰਹਿ ਸਕਦਾ ਹੈ। ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਵੀ ਫਿਰ ਹੀ ਵਧੀਆ ਬਣ ਸਕਦਾ ਹੈ ਜੇ ਸਾਨੂੰ ਸ਼ੁੱਧ ਹਵਾ ਮਿਲੇ।

ਵੈਸੇ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਧਰਤੀ ਨੂੰ ਬਚਾਉਣ ਦੀ, ਕਿਵੇਂ ਇਸ ਨੂੰ ਸਾਂਭਿਆ ਜਾਵੇ। ਵਾਤਾਵਰਣ ਦਾ ਜਿਹੜਾ ਸਭ ਤੋਂ ਪ੍ਰਭਾਵ ਹੈ ਪੈਂਦਾ ਹੈ ਸਾਡੇ ਮਨ 'ਤੇ, ਮਨ ਦੀ ਊਰਜਾ 'ਤੇ। ਸਾਡੀ ਸੋਚ ਦਾ ਅਸਰ ਪਾਣੀ 'ਤੇ, ਹਵਾ, ਰੁੱਖਾਂ 'ਤੇ, ਪੌਦਿਆਂ 'ਤੇ, ਪੰਛੀਆਂ 'ਤੇ, ਪਸ਼ੂਆਂ 'ਤੇ ਵੀ ਪੈਂਦਾ ਹੈ। ਜੇਕਰ ਸਾਡੀ ਸੋਚ ਚੰਗੀ ਨਹੀਂ ਹੋਏਗੀ ਤਾਂ ਆਪਾਂ ਨਦੀਆਂ ਨੂੰ ਕਿੰਨਾ ਹੀ ਸਾਫ਼ ਕਿਉਂ ਨਾ ਕਰ ਲਈਏ, ਅਸੀਂ ਪਾਣੀ ਦੀ ਵਾਈਬ੍ਰੇਸ਼ਨ ਨੂੰ ਬਦਲ ਨਹੀਂ ਪਾਵਾਂਗੇ। ਉਹਦੇ ਲਈ ਸਾਨੂੰ ਬਾਹਰ ਵੀ ਸਾਫ਼ ਕਰਨਾ ਹੋਏਗਾ। ਆਪਾਂ ਸਭਨਾਂ ਦੇ ਲਈ ਬਹੁਤ ਹੀ ਵਿਸ਼ੇਸ਼ ਹੈ ਵਾਤਾਵਰਨ ਨੂੰ ਬਚਾਉਣਾ, ਵਾਤਾਵਰਨ ਨੂੰ ਬਚਾਉਣ ਦੀ, ਕਿਉਂਕਿ ਇਸ ਨਾਲ ਸਾਡੀਆਂ ਭਾਵਨਾਵਾਂ, ਫੀਲਿੰਗਸ, ਸਰੀਰ, ਰਿਸ਼ਤੇ ਸਭ ਕੁਝ ਜੁੜਿਆ ਹੋਇਆ ਹੈ। ਸਾਡੀ ਸੋਚ ਵੀ ਵਾਤਾਵਰਨ ਵਾਂਗ ਸਾਫ਼ ਹੋ ਸਕਦੀ ਹੈ। ਜੇਕਰ ਵਾਤਾਵਰਨ ਸਾਫ਼ ਹੋਏਗਾ ਤਾਂ ਹੀ ਸਾਡੇ ਮਨ ਵਿੱਚ ਕੁਦਰਤ ਨੂੰ ਬਚਾਉਣ ਦਾ ਇਹ ਜਿਹੜਾ ਸੁਪਨਾ ਹੈ ਅਸੀਂ ਪੂਰਾ ਕਰ ਪਾ

0: ਕੱਲ ਦਾ ਕੀ ਪ੍ਰੋਗਰਾਮ ਹੈ ਜੀ?
1: ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਭਿੰਡੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਛ ਨੁਕਤੇ ਸਾਂਝੇ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸੌਣੀ ਫਸਲਾਂ 'ਚ ਪਾਣੀ ਪ੍ਰਬੰਧਨ ਦੇ ਬਾਬਤ ਡਾਕਟਰ MS ਕਾਹਲੋਂ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਸਾਨੂੰ ਸਭ ਰਲਮਾ ਮਿਲਮਾ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ, ਜੈ

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ। ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ, ਅਤੇ ਉਸ ਤੋਂ ਬਾਅਦ ਮਹਿਲਾ ਸਸ਼ਕਤੀਕਰਨ ਦੇ ਬਾਰੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਦੀ ਵਾਰਤਾ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੜਕ ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਪੰਜਾਬ ਸਮੇਤ ਦੇਸ਼ ਭਰ ਚ ਸਮਾਗਮਾਂ ਦਾ ਆਯੋਜਨ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਕੀਤਾ ਉਦਘਾਟਨ ਪੰਜਾਬ ਚ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਚ ਇੱਕੋ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ 14 ਜ਼ਖਮੀ ਅਤੇ ਨਾਰਵੇ ਸ਼ਤਰੰਜ ਦੇ ਨੌਵੇਂ ਦੌਰ ਵਿਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਵਿਕਾਸ ਨੂੰ ਤੇਜ਼ ਕਰਨਗੇ ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਚ ਮਦਦ ਕਰਨਗੇ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿਚੋਂ ਇਕ ਸੂਰਤ ਵਿਚ ਹੋਣ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਹਰੇ ਭਰੇ ਤੇ ਸਾਫ਼ ਭਵਿੱਖ ਵੱਲ ਵੱਧ ਰਹੀ ਹੈ ਤੇ ਭਾਰਤ ਵੀ ਇਸ ਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ ਉਨ੍ਹਾਂ ਕਿਹਾ
1: ਸੂਰਤ ਸਿਰਫ ਸਵੱਛਤਾ ਔਰ ਸਰਕੂਲਰ ਇਕਾਨਮੀ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਗ੍ਰੀਨ ਗ੍ਰੋਥ ਕੇ ਦੂਸਰੇ ਮਾਧਿਅਮੋ ਕਾ ਵੀ ਅਭੂਤਪੂਰਵ ਗਤੀ ਸੇ ਵਿਸਤਾਰ ਹੋ ਰਹਾ ਹੈ ਸੂਰਤ ਐਸੀ ਵਿਵਸਥਾ ਬਣਾਉਣ ਮੇ ਜੁਟਾ ਹੈ ਜਹਾਂ ਸੜਕੋਂ ਪਰ ਚਲਨੇ ਵਾਲੀ ਸਾਰੀ ਬਸੇ ਇਲੈਕਟ੍ਰਿਕ ਹੋਗੀ
0: ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਹਜ਼ੀਰਾ ਦਾ ਦੌਰਾ ਕੀਤਾ ਉੱਥੇ ਚੱਲ ਰਹੇ ਉਦਯੋਗਿਕ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਪ੍ਰਧਾਨ ਮੰਤਰੀ ਅੱਜ ਦਮਨ ਦਾ ਵੀ ਦੌਰਾ ਕਰ ਰਹੇ ਨੇ ਜਿੱਥੇ ਉਹ ਲਗਭਗ 2,970 ਕਰੋੜ ਤੋਂ ਵੱਧ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਬੂਟੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਾਯੂਮੰਡਲ ਵਿਚ ਕਾਰਬਨ ਨਿਕਾਸ ਨੂੰ ਘਟਾਉਣ ਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਇਕ ਵੀਡੀਓ ਸੁਨੇਹੇ ਚ ਉਪ ਰਾਸ਼ਟਰਪਤੀ ਰਾਧਾ ਕ੍ਰਿਸ਼ਨ ਨੇ ਹਰੇਕ ਨਾਗਰਿਕ ਨੂੰ ਆਪਣੇ ਘਰ ਦੇ ਨੇੜੇ ਜਾਂ ਢੁਕਵੀਂ ਥਾਂ ਤੇ ਘੱਟੋ ਘੱਟ ਇਕ ਬੂਟਾ ਲਗਾਉਣ ਦਾ ਸੱਦਾ ਦਿੱਤਾ ਉਪ ਰਾਸ਼ਟਰਪਤੀ ਨੇ ਇਸ ਮੁਹਿੰਮ ਦੇ ਹਿੱਸੇ ਵਜੋਂ ਰਾਸ਼ਟਰਪਤੀ ਭਵਨ ਵਿਖੇ ਇਕ ਬੂਟਾ ਵੀ ਲਗਾਇਆ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ ਚ ਯੋਗਦਾਨ ਪਾਇਆ ਉਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ ਚ ਕਈ ਉਪਰਾਲੇ ਕੀਤੇ ਨੇ ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਵਾਤਾਵਰਨ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤ੍ਰਿਪੁਰਾ ਵਿਚ ਲੰਕਾਮੁਰਾ ਸਰਹੱਦੀ ਚੌਕੀ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਹੱਦੀ ਸੁਰੱਖਿਆ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ ਅਮਿਤ ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਾਤਾਵਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ
2: 2019 से लेकर आज तक हमारे सभी सीएपीएफ में जवानों ने लगभग 6,40,00,000 वृक्षों को लगाने का काम किया इस साल हमने थोड़े कम वृक्ष लगाने का निर्णय किया है इस साल हम 40,00,000 से 60,00,000 वृक्ष लगाने वाले हैं और अगले साल हम सबका एक सामूहिक संकल्प बनने वाला है कि अगले साल एक ही वर्ष में सीएपीएफ के जवान 2 करोड़ से ज्यादा वृक्षों का लगाने का काम करेंगे और पर्यावरण की और देश की सेवा करेंगे
0: ਉਧਰ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਰਾਜਧਾਨੀ ਚ 18 ਨਮੋ ਆਕਸੀਜਨ

ਪਾਰਕਾਂ ਦਾ ਉਦਘਾਟਨ ਕੀਤਾ। ਇਧਰ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲਕਦਮੀ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ। ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਜੰਮੂ ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਨਵਾਂ ਕੇਂਦਰ ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਲਈ ਮੌਸਮ ਪੇਸ਼ੀਨਗੋਈ ਸੇਵਾਵਾਂ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਮੰਤਰੀ ਨੇ ਕਿਹਾ ਕਿ ਸਹੀ ਅਤੇ ਸਮੇਂ ਸਿਰ ਮੌਸਮ ਪੇਸ਼ੀਨਗੋਈ ਖੇਤੀਬਾੜੀ, ਹਵਾਬਾਜ਼ੀ, ਸੈਰ ਸਪਾਟੇ ਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਨੂੰ ਫਾਇਦਾ ਦੇਵੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 'ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ ਸਾਲ 2024-25 ਦੇ 7.1 ਫੀਸਦ ਦੇ ਮੁਕਾਬਲੇ 2025-26 'ਚ 7.7 ਫੀਸਦ ਵਧਣ ਦਾ ਅਨੁਮਾਨ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਅੱਜ ਵਿੱਤੀ ਸਾਲ 2025-26 ਲਈ ਸਾਲਾਨਾ GDP ਦੇ ਆਰਜ਼ੀ ਅਨੁਮਾਨ ਤੇ ਇਸ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ ਆਵਾਜਾਈ ਤੇ ਰੀਅਲ ਅਸਟੇਟ ਨਾਲ ਸਬੰਧਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ 'ਚ ਦੋਹਰੇ ਅੰਕਾਂ ਦੀ ਵਿਕਾਸ ਦਰ ਦਰਜ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਅੱਜ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਹੈ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਪੋਲੀਮਰ ਆਧਾਰਿਤ ਕਰੰਸੀ ਨੋਟਾਂ ਦੀ ਤਜਵੀਜ਼ ਬੈਂਕ ਵੱਲੋਂ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਅਜੇ ਸ਼ੁਰੂਆਤੀ ਗੇੜ 'ਤੇ ਹੈ। ਕੁਝ ਗਾਹਕਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਬੈਂਕ ਸ਼ਾਖਾਵਾਂ ਅਤੇ ATM 'ਚ ਨੋਟਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਹੈ। ਇਨ੍ਹਾਂ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ਬੈਂਕ ਕੋਲ ਕਾਫ਼ੀ ਨਕਦੀ ਹੈ ਅਤੇ ਕਿਸੇ ਵੀ ਕਮੀ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਭਾਰਤ ਦੇ ਯਾਤਰੀ ਵਾਹਨ ਬਾਜ਼ਾਰ 'ਚ ਮਈ 'ਚ ਲਗਭਗ 4,40,000 ਵਾਹਨਾਂ ਦੀ ਵਿਕਰੀ ਦਰਜ ਕੀਤੀ ਗਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 23% ਦਾ ਵਾਧਾ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਟੋਮੋਬਾਈਲ ਸੈਕਟਰ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਮਜ਼ਬੂਤ ਖਪਤਕਾਰ ਮੰਗ ਨੂੰ ਦਰਸਾਉਂਦਾ ਏ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਲਾਈਨ ਦੀ ਹੱਥੀਂ ਸਫਾਈ ਕਰਦੇ ਸਮੇਂ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੁਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ ਅੱਜ ਸਮੀਰ ਦੁਆ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ਼ GD ਇਸਪਾਤ ਉਦਯੋਗ 'ਚ ਭਾਈਵਾਲ ਦਲੀਪ ਦੁਆ ਅਤੇ ਸਮੀਰ ਦੁਆ ਅਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਕ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਅਤੇ ਮਨਘੜਤ ਜਾਣਕਾਰੀ ਦੇ ਆਧਾਰ 'ਤੇ ਬੈਂਕ ਤੋਂ 4 ਕਰੋੜ ਤੋਂ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਕਾਰਨ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ 'ਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ, ਸਾਰਿਆਂ ਨੂੰ ਮਾਨਸਾ ਦੇ ਇਲਾਕੇ ਦੇ ਰਹਿਣ ਵਾਲੇ ਨੇ। ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੇ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ ਹੈ। ਇਸ ਜਿੱਤ ਨਾਲ ਪ੍ਰਗਿਆਨੰਦਾ 15 ਅੰਕਾਂ 'ਤੇ ਪਹੁੰਚ ਗਏ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ 'ਚ ਨਵੇਂ ਸਥਾਪਿਤ ਕੀਤੇ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 'ਤੇ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਭ ਰੰਗ ਮੀਡੀਅਮ ਵੇਵ 343.6 meters ਯਾਨੀ 873 kHz ਡੀ ਆਰ ਐਮ 864 kHz ਐਫ ਐਮ ਬੈਂਡ 100.8 MHz ਐਫ ਐਮ ਬੈਂਡ 100.9 MHz ਐਫ ਐਮ ਬੈਂਡ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਜੀ ਹਾਂ, ਬਿਲਕੁਲ ਸਹੀ ਗੱਲ ਹੈ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਅਸੀਂ ਗੱਲਾਂ ਹੀ ਉੱਦਾਂ ਦੀਆਂ ਕਰਨੀਆਂ ਕਿ ਜਿਨ੍ਹਾਂ ਦੇ ਮੁਸਕਰਾਉਂਦੇ ਚਿਹਰੇ ਆ ਉਹ ਹੋਰ ਮੁਸਕਰਾਉਣ ਲੱਗ ਪੈਣਗੇ, ਜਿਹੜੇ ਥੋੜ੍ਹੇ ਜਿਹੇ ਉਦਾਸ ਨੇ ਆਪਾਂ ਉਹਨਾਂ ਨੂੰ ਵੀ ਦਰੁਸਤ ਕਰ ਦੇਣਾ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਸਾਨੂੰ ਖਿੱਚ ਲਿਆਉਂਦਾ। ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦਾ ਤੁਹਾਡਾ ਦੋਸਤ ਗਗਨ ਇਸ ਪ੍ਰੋਗਰਾਮ ਦੇ ਵਿੱਚ। ਤੁਹਾਡਾ

ਮਨਪਸੰਦ ਦੇ ਪ੍ਰੋਗਰਾਮ। ਜ਼ਿੰਦਗੀ ਸਿਰਫ ਸਾਹਾਂ ਦਾ ਨਾਮ ਨਹੀਂ ਹੁੰਦਾ, ਸਗੋਂ ਹਰ ਉਸ ਪਲ ਦਾ ਨਾਮ ਹੁੰਦਾ ਹੈ ਜੋ ਸਾਨੂੰ ਮੁਸਕਰਾਉਣਾ ਸਿੱਖਣਾ ਅਤੇ ਅੱਗੇ ਵਧਣਾ ਸਿਖਾਉਂਦਾ ਹੈ। ਕਈ ਵਾਰ ਰਾਹਾਂ ਔਖੀਆਂ ਹੁੰਦੀਆਂ ਹਨ, ਪਰ ਉਮੀਦ ਦੀ ਇੱਕ ਕਿਰਨ ਸਾਨੂੰ ਫਿਰ ਖੜ੍ਹਾ ਹੋਣ ਦਾ ਹੌਸਲਾ ਦੇ ਜਾਂਦੀ ਹੈ। ਖੁਸ਼ੀਆਂ ਵੰਡਣ ਨਾਲ ਹੀ ਵਧਦੀਆਂ ਨੇ ਅਤੇ ਦੁੱਖ ਸਾਂਝੇ ਕਰਨ ਨਾਲ ਘੱਟ ਹੋ ਜਾਂਦੇ ਨੇ। ਇਸ ਲਈ ਹਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਸਮਝੋ, ਆਪਣੇ ਸੁਪਨਿਆਂ ਨੂੰ ਪੰਖ ਦਿਓ ਅਤੇ ਆਪਣੇ ਆਪ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਲੈ ਕੇ ਆਓ। ਪਰ ਉਹਦੇ ਲਈ ਤੁਹਾਨੂੰ ਆਪਣੇ ਆਪ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਲਓ ਜੀ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਆਕਾਸ਼ਵਾਣੀ ਦੇ ਵਿਹੜੇ 'ਚ ਤੁਸੀਂ ਜੁੜੇ ਹੋ। ਸੋ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਦਾ ਗੀਤ ਸੁਣਦੇ ਹਾਂ। ਸੁਣੋ।

ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ ਗੀਤਾਂ ਦਾ। ਹੁਣੇ ਤੁਸੀਂ ਸੁਣ ਰਹੇ ਸੀ ਯੇ ਸ਼ਾਮ ਮਸਤਾਨੀ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਜ਼ਿੰਦਗੀ ਹਸੀਨ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹਾਂ ਰਿਸ਼ਤਿਆਂ ਦੀ। ਸਰੋਤਿਓ, ਜੇ ਜ਼ਿੰਦਗੀ ਵਿੱਚ ਬਾਗ ਹੈ ਤਾਂ ਰਿਸ਼ਤੇ ਉਸ ਬਾਗ ਦੀ ਖੂਬਸੂਰਤੀ ਹਨ, ਯਾਨੀ ਕਿ ਉਸ ਬਾਗ ਦੇ ਫੁੱਲ ਹਨ। ਪੈਸਾ ਉਹਦਾ ਅਤੇ ਸ਼ੋਹਰਤ ਸਭ ਕੁਝ ਅਸੀਂ ਕਮਾ ਸਕਦੇ ਹਾਂ, ਪਰ ਆਪਣਾਪਨ, ਆਪਣੇ ਯਾਰ ਦੋਸਤ ਮਿੱਤਰ, ਆਪਣੇ ਰਿਸ਼ਤੇ, ਉਹ ਸਾਨੂੰ ਕਮਾਉਣੇ ਪੈਂਦੇ ਨੇ, ਜਿਸ ਨੂੰ ਟਾਈਮ ਲੱਗਦਾ। ਇੱਕ ਫੋਨ ਕਾਲ, ਇੱਕ ਪਿਆਰੀ ਮੁਸਕਾਨ ਜਾਂ ਕਿਸੇ ਦਾ ਹਾਲ ਚਾਲ ਪੁੱਛ ਲੈਣ ਦੇ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀ ਭਰ ਸਕਦੀ ਹੈ। ਸ਼ਾਇਦ ਪੈਸਾ ਕਮਾਉਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇ, ਪਰ ਕਿਸੇ ਨਾਲ ਰਿਸ਼ਤਾ ਬਰਕਰਾਰ ਰੱਖਣ ਲਈ ਤੁਹਾਡੀ ਉਹਨੂੰ ਇੱਕ ਕਾਲ ਚਲੇ ਜਾਣੀ ਬਹੁਤ ਹੈ। ਸੋ ਅੱਜ ਹੀ ਆਪਣੇ ਕਿਸੇ ਪੁਰਾਣੇ ਦੋਸਤ ਨੂੰ, ਜਿਹਨੂੰ ਤੁਸੀਂ ਕਾਲ ਨਹੀਂ ਕੀਤੀ ਜਾਂ ਬਹੁਤ ਟਾਈਮ ਹੋ ਗਿਆ ਕਦੀ ਗੱਲਬਾਤ ਹੀ ਨਹੀਂ ਹੋਈ ਜਾਂ ਮਿਲੇ ਨਹੀਂ, ਫੋਨ ਚੱਕੋ, ਮਿਲਾਓ। ਤੁਸੀਂ ਖੁਦ ਯਕੀਨ ਮੰਨੋ, ਤੁਸੀਂ ਇਹ ਚੀਜ਼ ਮਹਿਸੂਸ ਕਰੋਗੇ ਕਿ ਤੁਹਾਡੀਆਂ ਪੁਰਾਣੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ, ਔਰ ਫਿਰ ਤੁਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਨਾਲ ਰਿਸ਼ਤਾ ਨਿਭਾਉਣ ਦਾ ਇੱਕ ਪੋਜ਼ਿਟਿਵ, ਇੱਕ ਸਕਾਰਾਤਮਕ ਤਰੀਕੇ ਦੇ ਨਾਲ ਤੁਸੀਂ ਹੋਰ ਬਤੀਤ ਉਸ ਰਿਸ਼ਤੇ ਦੇ ਵਿੱਚ ਤੁਸੀਂ ਪਾਲੋਗੇ, ਲੱਭੋਗੇ। ਯਕੀਨ ਕਰੋ ਇਸ ਚੀਜ਼ ਦਾ। ਲਓ ਜੀ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਹੁਣ ਪੇਸ਼ ਹੈ ਅਗਲਾ ਗੀਤ। ਆਨੰਦ ਮਾਣੋ ਜੀ ਇਸ ਗੀਤ ਦਾ।

0: ਜੀ ਹਾਂ, ਹੁਣ ਤੁਸੀਂ ਸੁਣ ਰਹੇ ਸੀ ਨਾਦਾਂ ਕੀ ਦੋਸਤੀ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਦੇ ਵਿੱਚ। ਲਓ ਜੀ, ਪ੍ਰੋਗਰਾਮ ਜ਼ਿੰਦਗੀ ਹਸੀਨ ਦੇ ਵਿੱਚ ਅਸੀਂ ਲੈਂਦੇ ਹਾਂ ਥੋੜ੍ਹਾ ਜਿਹਾ ਬ੍ਰੇਕ, ਥੋੜ੍ਹਾ ਜਿਹਾ ਅੰਤਰਾਲ, ਫਿਰ ਮੁੜ ਤੋਂ ਹਾਜ਼ਰ ਹੋਵਾਂਗੇ ਇਸੇ ਸੋਚ ਦੇ ਨਾਲ, ਇਸੇ ਜੋਸ਼ ਦੇ ਨਾਲ। ਬਣੇ ਰਹੋ ਸਾਡੇ ਰੇਡੀਓ ਸਟੇਸ਼ਨ 'ਚ।
1: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: परिवारक लड़ीवार फैमिली नंबर 1 ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच। परिवारक लड़ीवार फैमिली नंबर 1।
1: ਅਸੀਂ ਮੁੜ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ। ਜ਼ਿੰਦਗੀ ਹਸੀਨ ਬਣਾਉਣ ਲਈ ਆਪਣੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਸੋਚ ਬਦਲਣੀ ਬਹੁਤ ਜ਼ਰੂਰੀ ਹੈ। ਸਕਾਰਾਤਮਕ ਸੋਚ ਨਾਲ ਜਿਉਣਾ ਸਾਡੀ ਜ਼ਿੰਦਗੀ ਨੂੰ ਆਸਾਨ, ਸੌਖਾ ਅਤੇ ਹੋਰ ਹਸੀਨ ਬਣਾ ਦਿੰਦਾ ਹੈ। ਦੋਸਤੋ, ਜ਼ਿੰਦਗੀ ਵਿੱਚ ਸਫਲਤਾ ਅਤੇ ਖੁਸ਼ੀ ਦਾ ਸਭ ਤੋਂ ਵੱਡਾ ਰਾਜ਼ ਇੱਕ ਹੀ ਹੈ, ਉਹ ਹੈ ਸਕਾਰਾਤਮਕਤਾ। ਅੰਗਰੇਜ਼ੀ 'ਚ ਉਹਨੂੰ ਪੋਜ਼ਿਟਿਵਿਟੀ ਕਹਿੰਦੇ ਨੇ। ਤੁਹਾਡੀ ਸਕਾਰਾਤਮਕ ਵਾਲੀ ਜਿਹੜੀ ਸੋਚ ਹੈ ਨਾ, ਉਹ ਹਾਲਾਤ ਪੂਰੇ ਬਦਲ ਦਿੰਦੀ ਹੈ। ਹਾਲਾਤ ਹਮੇਸ਼ਾ ਸਾਡੇ ਮਨ ਮੁਤਾਬਕ ਨਹੀਂ ਹੁੰਦੇ, ਪਰ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਸਾਡੇ ਹੱਥ ਵਿੱਚ ਹੁੰਦਾ ਹੈ। ਅਸੀਂ ਸੋਚਦੇ ਹਾਂ ਕਿ ਇੱਦਾਂ ਹੋ ਜਾਵੇ ਜਾਂ ਉੱਦਾਂ ਹੋ ਜਾਵੇ, ਪਰ ਕਦੀ ਵੀ ਉਸ ਤਰੀਕੇ ਨਾਲ ਨਹੀਂ ਹੁੰਦਾ। ਪਰ ਉਹਨੂੰ ਕਿੱਦਾਂ ਚਲਾਉਣਾ, ਇਹ ਸਾਡੇ ਹੱਥ ਵਿੱਚ ਹੈ। ਜਦੋਂ ਅਸੀਂ ਮੁਸ਼ਕਲਾਂ ਵਿੱਚ ਹੁੰਦੇ ਹਾਂ ਤਾਂ ਉਦੋਂ ਇਹ ਲੱਭਦੇ ਹਾਂ ਕਿ ਹਾਏ ਹਾਏ ਮੁਸ਼ਕਿਲ ਕਿੱਦਾਂ ਆ ਗਈ। ਪਰ ਸਾਡਾ ਜਿਹੜਾ ਫੋਕਸ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਮੁਸ਼ਕਿਲਾਂ ਵਿੱਚੋਂ ਨਿਕਲਣਾ ਕਿੱਦਾਂ, ਤਾਂ ਹੀ ਤਾਂ ਜ਼ਿੰਦਗੀ ਸਾਨੂੰ ਨਵੇਂ ਰਾਹ ਦਿਖਾਉਂਗੀ। ਜੇ ਅਸੀਂ ਇਹੀ ਨਾ ਸੋਚਾਂਗੇ ਕਿ ਜ਼ਿੰਦਗੀ ਵਿੱਚ ਜੇ ਮੁਸ਼ਕਿਲਾਂ ਆ ਵੀ ਗਈਆਂ ਉਹਨੂੰ ਕਿੱਦਾਂ ਸੌਖਾ ਕੀਤਾ ਜਾਵੇ। ਸੋ ਇਸੇ ਗੱਲ ਦੇ ਉੱਤੇ ਕੁਝ ਲਾਈਨਾਂ ਮੈਨੂੰ ਯਾਦ ਗਈਆਂ ਕਿ ਜੇ ਉੱਡਣਾ ਹੈ ਤਾਂ ਹੌਸਲੇ ਰੱਖੋ, ਪਰਾਂ ਨਾਲ ਤਾਂ ਪੰਛੀ ਵੀ ਉੱਡਦੇ ਨੇ, ਅਸਮਾਨ ਉੱਤੇ ਅਸਮਾਨ ਉਹਨਾਂ ਦਾ ਹੀ ਹੁੰਦਾ ਹੈ ਜੋ ਡਿੱਗ ਕੇ ਵੀ ਖੜਨਾ ਜਾਣਦੇ ਨੇ। ਸੋ ਗੱਲ ਬਿਲਕੁਲ ਸਹੀ ਕੀਤੀ ਹੈ ਕਿ ਜਿਹੜੇ ਪਰ ਹੁੰਦੇ ਨੇ ਉਹ ਤਾਂ ਪੰਛੀਆਂ ਕੋਲ ਹੁੰਦੇ ਨੇ, ਪੰਛੀਆਂ ਕੋਲ ਹੁੰਦੇ ਨੇ, ਪਰ ਜਿਹੜਾ ਹੌਸਲਾ ਰੱਖ ਕੇ ਉੱਡਣਾ ਜਾਣੇ ਉਹੀ ਇਨਸਾਨ ਹੁੰਦਾ। ਸੋ ਇਹ ਜਿਹੜਾ ਮੁਸ਼ਕਿਲਾਂ ਦੇ ਵਿੱਚ ਆਪਣੀ ਆਪ ਨੂੰ, ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣਾ, ਇਹ ਸਿਰਫ ਔਰ ਸਿਰਫ ਸਾਡੀ ਸੋਚ ਹੀ ਸੋਚ ਉੱਤੇ ਨਿਰਭਰ ਕਰਦਾ। ਸੋ ਆਓ, ਜ਼ਿੰਦਗੀ ਹਸੀਨ ਹੈ ਦੇ ਵਿੱਚ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਜੀ। ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਜ਼ਿੰਦਗੀ ਇੱਕ ਕਿਤਾਬ ਵਾਂਗ ਹੈ ਜਿਸ ਦਾ ਹਰ ਪੰਨਾ ਇੱਕ ਨਵੀਂ ਕਹਾਣੀ ਸੁਣਾਉਂਦਾ ਹੈ। ਕਦੇ ਖੁਸ਼ੀਆਂ, ਕਦੇ ਚੁਣੌਤੀਆਂ, ਪਰ ਹਰ ਤਜ਼ਰਬਾ ਸਾਨੂੰ ਕੁਝ ਨਵਾਂ ਸਿਖਾਉਂਦਾ ਹੈ। ਸਿਖਾ ਕੇ ਚਲਾ ਜਾਂਦਾ ਪਰ ਸਾਨੂੰ ਅਕਲ ਸਿਖਾ ਜਾਂਦਾ। ਸੋ ਚਲੋ, ਅੱਜ ਜਿਸ ਤਰੀਕੇ ਦੇ ਨਾਲ, ਜਿਸ ਜੋਸ਼ ਦੇ ਨਾਲ ਅਸੀਂ ਮੁਲਾਕਾਤ ਕੀਤੀ, ਔਰ ਅਖੀਰ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਤਾਂ ਹੁਣ ਸਾਨੂੰ ਇਜਾਜ਼ਤ ਦਿੰਦਾ ਨਹੀਂ ਹੈ ਇਸ ਪ੍ਰੋਗਰਾਮ ਨੂੰ ਕਰਨ ਦਾ, ਪਰ ਅਖੀਰ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਵਾਂ ਇਹ ਗੀਤ। ਗੀਤ ਸੁਣ ਕੇ ਤੁਹਾਨੂੰ ਬਹੁਤ ਮਜ਼ਾ ਆਏਗਾ, ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ ਅੱਜ ਦੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਵਿੱਚ ਅਸੀਂ ਜਾਣਿਆ ਕਿ ਜ਼ਿੰਦਗੀ ਦੀ ਅਸਲ ਖੂਬਸੂਰਤੀ ਛੋਟੀਆਂ ਖੁਸ਼ੀਆਂ ਪਿਆਰੇ ਰਿਸ਼ਤਿਆਂ ਅਤੇ ਸਕਾਰਾਤਮਕ ਸੋਚ ਨੂੰ ਆਪਣੇ ਨਾਲ ਬਰਕਰਾਰ ਰੱਖਣ ਨਾਲ ਹੀ ਬਣਦੀ ਹੈ। ਚਲੋ ਜੀ ਹੁਣ ਮੈਨੂੰ ਦਿਓ ਇਜਾਜ਼ਤ ਅਤੇ ਮਿਲਦੇ ਹਾਂ ਇਸੇ ਜੋਸ਼ ਦੇ ਨਾਲ ਅਗਲੇ ਪ੍ਰੋਗਰਾਮ 'ਚ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋ ਰਹੇ ਨੇ। ਹੁਣੇ ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਪ੍ਰੋਗਰਾਮ ਰੂਬਰੂ 'ਚ ਇੱਕ ਪ੍ਰਸਿੱਧ ਲੇਖਕ ਪ੍ਰੋਫੈਸਰ ਜਗਮੋਹਨ ਸਿੰਘ ਹੁਣਾਂ ਨਾਲ ਮੁਲਾਕਾਤ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਸਰੋਤਿਓ। ਤੁਸੀਂ ਸੁਣ ਰਹੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਰੂਬਰੂ, ਜਿੱਥੇ ਅਸੀਂ ਮਿਲਦੇ ਹਾਂ ਉਹਨਾਂ ਹਸਤੀਆਂ ਦੇ ਨਾਲ ਜਿਹੜੀਆਂ ਆਪਣੇ ਵਿਚਾਰਾਂ, ਤਜਰਬੇ ਅਤੇ ਸਮਰਪਣ ਦੇ ਨਾਲ ਸਮਾਜ ਨੂੰ ਨਵੀਂ ਦਿਸ਼ਾ ਦਿੰਦੀਆਂ ਨੇ। ਅੱਜ ਦਾ ਇਹ ਖਾਸ ਐਪੀਸੋਡ ਸਾਡੇ ਇਤਿਹਾਸ ਦੇ ਇੱਕ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਜੀ ਦੀ ਜ਼ਿੰਦਗੀ, ਵਿਚਾਰਧਾਰਾ ਅਤੇ ਵਿਰਾਸਤ ਨੂੰ ਸਮਰਪਿਤ ਹੈ। ਇੱਕ ਐਸਾ ਨਾਮ ਜੋ ਸਿਰਫ ਸ਼ਹਾਦਤ ਦਾ ਪ੍ਰਤੀਕ ਨਹੀਂ ਸਗੋਂ ਗਹਿਰੇ ਵਿਚਾਰ ਅਤੇ ਇਨਕਲਾਬੀ ਸੋਚ ਦਾ ਪ੍ਰਤੀਕ ਵੀ ਹੈ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਜਗਮੋਹਨ ਸਿੰਘ ਜੀ, ਜੋ ਕਿ ਭਗਤ ਸਿੰਘ ਦੇ ਭਾਣਜੇ ਨੇ ਅਤੇ ਇੱਕ ਪ੍ਰਸਿੱਧ ਵਿਦਵਾਨ, ਇੰਜੀਨੀਅਰ ਅਤੇ ਸਮਾਜਿਕ ਵਰਕਰ ਵਜੋਂ ਵੀ ਜਾਣੇ ਜਾਂਦੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਭਗਤ ਸਿੰਘ ਦੇ ਵਿਚਾਰਾਂ ਨੂੰ ਸੰਭਾਲਣ, ਸਮਝਣ ਅਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਲਗਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪ੍ਰੋਫੈਸਰ ਰਹਿ ਚੁੱਕੇ ਜਗਮੋਹਨ ਸਿੰਘ ਜੀ ਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਸੰਪਾਦਿਤ ਕਰਕੇ ਇੱਕ ਮਹੱਤਵਪੂਰਨ ਇਤਿਹਾਸਕ ਧਰੋਹਰ ਨੂੰ ਸੰਭਾਲਿਆ। ਅੱਜ ਦੇ ਇਸ ਗੱਲਬਾਤ ਵਿੱਚ ਅਸੀਂ ਨਾ ਸਿਰਫ ਭਗਤ ਸਿੰਘ ਦੀ ਕ੍ਰਾਂਤੀਕਾਰੀ ਭੂਮਿਕਾ ਬਾਰੇ ਗੱਲਬਾਤ ਕਰਾਂਗੇ, ਸਗੋਂ ਉਹਨਾਂ ਨੂੰ ਇੱਕ ਸੋਚਵਾਨ ਦਰਸ਼ਨ ਸ਼ਾਸਤਰੀ ਅਤੇ ਸਮਾਜਿਕ ਬਦਲਾਅ ਦੇ ਪ੍ਰੇਰਕ ਵਜੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਜਾਣਾਂਗੇ ਕਿ ਉਹਨਾਂ ਦੇ ਵਿਚਾਰ ਅੱਜ ਦੇ ਸਮੇਂ 'ਚ ਕਿੰਨੇ ਪ੍ਰਸੰਗਿਕ ਨੇ ਅਤੇ ਨੌਜਵਾਨ ਪੀੜ੍ਹੀ ਲਈ ਉਹਨਾਂ ਵਿੱਚ ਕੀ ਸਿੱਖਣ ਯੋਗ ਹੈ। ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਇੱਕ ਰੁਚੀਕਰ ਅਤੇ ਗਿਆਨਵਰਧਕ ਗੱਲਬਾਤ ਰੂਬਰੂ 'ਚ, ਜਿੱਥੇ ਇਤਿਹਾਸ ਨਾਲ ਮਿਲਦਾ ਹੈ ਵਰਤਮਾਨ ਨਾਲ ਅਤੇ ਵਿਚਾਰ ਬਣਦੇ ਨੇ ਪ੍ਰੇਰਨਾ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
2: ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ।
1: ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਭਗਤ ਸਿੰਘ ਨਾਲ ਆਪਣੇ ਨਾਤੇ ਬਾਰੇ ਕੀ ਦੱਸਣਾ ਚਾਹੋਗੇ, ਜਿਵੇਂ ਕਿ ਅਸੀਂ ਆਖਿਆ ਕਿ ਤੁਸੀਂ ਉਹਨਾਂ ਦੇ ਭਾਣਜੇ ਹੋ।
2: ਮਤਲਬ ਮੇਰੇ ਮਦਰ ਬੀਬੀ ਅਮਰ ਕੌਰ ਸ਼ਹੀਦ ਭਗਤ ਸਿੰਘ ਤੋਂ 3 ਸਾਲ ਛੋਟੇ ਸੀ
1: ਜੀ,
2: ਅਤੇ ਘਰ ਵਿੱਚ ਸਭ ਤੋਂ ਕਲੋਜੈਸਟ ਭਗਤ ਸਿੰਘ ਵਾਲਾ ਜਿਹੜਾ ਭੈਣ ਭਰਾ ਵਾਲਾ ਪਿਆਰ ਰਿਹਾ
1: ਜੀ,
2: ਉਹਨਾਂ ਦਾ ਰਿਹਾ
1: ਜੀ।
2: ਔਰ ਮੈਂ ਬੀਬੀ ਅਮਰ ਕੌਰ ਦਾ ਬੇਟਾ ਹੈਗਾ
1: ਜੀ,
2: ਇਸ ਤਰ੍ਹਾਂ ਪਣੇਵਾ ਹੈਗਾ
1: ਜੀ,
2: ਮਤਲਬ ਸਾਹਿਬ ਭਗਤ ਸਿੰਘ ਉਹਨਾਂ ਦਾ
1: ਜੀ।
2: ਔਰ ਇੱਕ ਸਵਾਲ ਜਿਹੜਾ ਮੇਰੇ ਮਦਰ ਨੇ ਮੇਰੇ ਮਨ 'ਚ ਬਹੁਤ ਮਤਲਬ

0: ਕਿਸਮ ਦਾ ਬੋਧ ਦਿੱਤਾ
1: ਉਹ
0: ਇਹ ਸੀ ਕਿ ਵੀ ਲੋਕ ਮੈਨੂੰ ਪੁੱਛਦੇ ਨੇ ਕਿ ਘਰ 'ਚ ਭਗਤ ਸਿੰਘ ਨੂੰ ਜਾਣਨ ਵਾਲਾ ਕੋਈ ਹੈ, ਅਤੇ ਮੈਨੂੰ ਲੱਗਾ ਕਿ ਵੀ ਰਿਸ਼ਤਾ ਜਿਹੜਾ ਉਹ ਤਾਂ ਜਾਣਨ ਨਾ ਬਣਦਾ, ਅਤੇ ਉਹ ਜਿਹੜੀ ਜਾਣਨ ਦੀ ਚਾਹ ਸੀਗੀ ਉਹਨੇ ਮੈਨੂੰ ਉਹਨਾਂ ਸਾਰੇ ਵਿਅਕਤੀਆਂ ਨਾਲ ਮਿਲਾਇਆ ਜਿਨ੍ਹਾਂ ਦਾ ਭਗਤ ਸਿੰਘ ਨਾਲ ਕਿਤੇ ਵੀ ਸੰਬੰਧ ਰਿਹਾ, ਘਰ ਵਿੱਚ ਵੀ ਉਹਨਾਂ ਦੇ ਸਾਥੀਆਂ ਵਿੱਚ ਵੀ, ਅਤੇ ਉਹਦੇ ਵਿੱਚੋਂ ਭਗਤ ਸਿੰਘ ਨੂੰ ਸਮਝਣ ਦਾ ਮੌਕਾ ਮਿਲਿਆ।
1: ਤਾਂ
0: ਇਹਦੇ ਨਾਲ ਉਹ ਸੰਬੰਧ ਮਤਲਬ ਜਿਹੜਾ ਹੈ ਉਹ ਉਹਨਾਂ ਨਾਲ ਹੋਰ ਵੀ ਗਹਿਰਾ ਹੋਇਆ।
1: ਪ੍ਰੋਫੈਸਰ ਜਗਮੋਹਨ ਜੀ, ਇੱਕ ਗੱਲ ਆ ਨਾ, ਕਹਿੰਦੇ ਮਾਂ ਕੌਣ ਆ ਤਾਂ ਇੱਕ ਵਾਰੀ ਮਾਂ ਆਉਂਦਾ, ਜੇ ਦੋ ਵਾਰੀ ਮਾਂ ਆਖੋਗੇ ਤਾਂ ਮਾਮਾ ਬਣਦਾ। ਭਗਤ ਸਿੰਘ ਜੀ ਤੁਹਾਡੇ ਮਾਮਾ ਜੀ ਸਨ, ਤੁਹਾਡੇ ਮਾਤਾ ਜੀ ਅਤੇ ਸ਼ਹੀਦ ਦੇ ਛੋਟੇ ਭੈਣ ਜੀ ਬੀਬੀ ਅਮਰ ਕੌਰ ਜੀ ਨੇ ਤੁਹਾਡੇ ਨਾਲ ਭਗਤ ਸਿੰਘ ਜੀ ਦੀਆਂ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ ਹੋਣਗੀਆਂ, ਅਤੇ ਉਹਨਾਂ ਵਿੱਚੋਂ ਕੁਝ ਅੱਜ ਸਾਡੇ ਸਰੋਤੇ ਵੀ ਜਾਣਨਾ ਚਾਹਣਗੇ ਕਿ ਉਹ ਕਿਹੜੀਆਂ ਖਾਸ ਗੱਲਾਂ ਨੇ।
0: ਨਹੀਂ, ਖਾਸ ਇਹ ਹੈ ਕਿ ਵੀ ਉਹ ਭੈਣ ਭਰਾ ਦਾ ਜਿਹੜਾ ਪਿਆਰ ਹੈ, ਬੀਬੀ ਜੀ ਦੇ ਸਰੀਰ 'ਤੇ ਦੋ ਨਿਸ਼ਾਨ ਸੀਗੇ, ਇੱਕ ਉਹਨਾਂ ਦੇ ਛਾਤੀ 'ਤੇ ਬਰਨਿੰਗ ਦਾ ਸੀ ਅਤੇ ਇੱਕ ਉਹਨਾਂ ਦੀ ਲੱਤ 'ਤੇ ਜ਼ਖਮ ਦਾ ਸੀਗਾ। ਅਤੇ ਉਹਦੇ ਬਾਰੇ 'ਚ ਉਹ ਦੱਸਦੇ ਹੁੰਦੇ ਸੀ ਕਿ ਵੀ ਕਿਉਂਕਿ ਉਦੋਂ ਲਾਲਟਣ ਨਾਲ ਪੜ੍ਹਿਆ ਜਾਂਦਾ ਸੀ, ਤਾਂ ਭਗਤ ਸਿੰਘ ਕਿਉਂਕਿ ਪੜ੍ਹਨ ਦੇ ਕਾਫੀ ਉਹ ਲਾਲਟਣ ਨਾਲ ਪੜ੍ਹ ਰਹੇ ਸੀ, ਅਤੇ ਕਹਿੰਦੇ ਮੈਂ ਉੱਪਰੋਂ ਦੀ ਵੀ ਵੀਰ ਜੀ ਕੀ ਪੜ੍ਹ ਰਹੇ ਹੋ, ਅਤੇ ਉਹਨਾਂ ਨੇ ਉਹ ਲਾਲਟਣ ਦੀ ਜਿਹੜੀ ਚਿਮਨੀ ਸੀਗੀ ਕਿਉਂਕਿ ਉਹ ਗਰਮ ਸੀ ਅਤੇ ਉਹਨਾਂ ਦੀ ਛਾਤੀ 'ਤੇ ਲਾ ਦਿੱਤੀ। ਕਹਿੰਦੇ ਜਦੋਂ ਮੈਂ ਰੌਲਾ ਪਾਉਣ ਲੱਗੀ, ਕਹਿੰਦੇ ਨਹੀਂ ਮੈਂ ਇਹ ਚੈੱਕ ਕਰ ਰਿਹਾ ਤੇਰੇ 'ਚ ਕਿੰਨਾ ਕੁ ਮਤਲਬ
1: ਸਹਿਣ
0: ਸ਼ਕਤੀ ਹੈ, ਕਿਉਂਕਿ ਕਹਾਣੀਆਂ ਸੁਣਦੇ ਹਾਂ ਕਿ ਅੰਗਰੇਜ਼ ਬਹੁਤ ਸਖਤੀਆਂ ਕਰਦਾ, ਤਾਂ ਉਹ ਉਹਨਾਂ ਦਾ ਪਹਿਲਾ ਸੀ। ਔਰ ਦੂਸਰਾ ਇੱਦਾਂ ਹੀ ਕਹਿੰਦੇ ਮੈਂ ਉਹ ਪੜ੍ਹ ਰਹੇ ਸੀਗੇ ਅਤੇ ਮੈਂ ਮਤਲਬ ਉਤਸੁਕਤਾ ਬਸ ਪੜ੍ਹਨ ਸੁਣਨਾ ਚਾਹਿਆ ਕਿ ਵੀਰ ਜੀ ਕੀ ਪੜ੍ਹ ਰਹੇ ਹੋ, ਅਤੇ ਉਹਨਾਂ ਨੇ ਉਹ ਉਦੋਂ ਨਿਬ ਹੁੰਦੀ ਸੀ ਹੋਲਡਰ ਦੀ, ਉਹ ਮੇਰੀ ਲੱਤ 'ਚ ਖਬੋਤੀ
1: ਬਚਪਨਾ।
0: ਹਾਂ, ਬਸ ਇਹ ਚੈੱਕ ਕਰਨ ਲਈ ਵੀ ਤੇਰੇ 'ਚ ਕਿੰਨੀ ਕੁ ਸਹਿਣ ਸ਼ਕਤੀ ਹੈਗੀ ਹੈ, ਤੂੰ ਸਹਿ ਸਕਦੀ
1: ਜੀ ਜੀ। ਇਹ ਬੜੀਆਂ ਮਜ਼ੇਦਾਰ ਬੱਚਿਆਂ ਦੀਆਂ ਸ਼ਰਾਰਤਾਂ।
0: ਹਾਂ, ਆਪਸ ਵਿੱਚ ਭੈਣ ਭਰਾ ਦਾ ਜਿਹੜਾ ਹੈਗਾ ਮਤਲਬ ਉਹ
1: ਨੋਕ ਝੋਕ ਦੇ ਨਾਲ ਰਲਿਆ ਮਿਲਿਆ ਪਿਆਰ।
0: ਇੱਕ ਜਿਹੜੀ ਸਭ ਤੋਂ ਇੰਟਰਸਟਿੰਗ ਮੇਰੇ ਮਦਰ ਦੇ ਜਨਮ ਨਾਲ ਜੁੜੀ ਹੋਈ ਗੱਲ ਹੈ, ਕਿਉਂਕਿ ਉਹ ਭਗਤ ਸਿੰਘ ਹੋਣਾ ਤੋਂ ਬਾਅਦ ਪੈਦਾ ਹੋਏ, ਉਹ ਇੱਕ ਇਹੋ ਜਿਹਾ ਯੁੱਗ ਸੀ ਜਿਹਦੇ ਜਗੀਰਦਾਰੀ ਕੁੜੀਆਂ ਨੂੰ ਜੀਣ ਦਾ ਹੱਕ ਨਹੀਂ ਸੀ ਦਿੰਦੀ, ਅਤੇ ਉਹਨਾਂ ਦੇ ਬਾਬਾ ਜੀ ਖਾਸ ਤੌਰ 'ਤੇ ਕਿਉਂਕਿ ਉਹ ਸਮਾਜ ਵਿੱਚ ਚੰਗੀਆਂ ਵੈਲਿਊਜ਼ ਨੂੰ ਪ੍ਰਚਾਰਨ ਦੇ ਵਿੱਚ ਡਾਇਰੈਕਟਲੀ ਐਗਜ਼ਾਮਪਲ ਦੇ ਕੇ ਕਹਿੰਦੇ ਸੀ, ਤਾਂ ਸ਼ਾਇਦ ਉਹਨਾਂ ਨੇ, ਅਤੇ ਉਹ 'ਚ ਮੈਂ ਕਈ ਵਾਰੀ ਸੋਚਦਾ ਕਿ ਉਹਨਾਂ ਦਾ ਜਿਹੜਾ ਨਾਂ ਅਮਰ ਰੱਖਿਆ, ਕਿਉਂਕਿ ਉਹ ਇੱਕ ਵਕਤ ਹੈ ਕਿ ਜਦੋਂ 20 ਦਿਨ ਪਹਿਲਾਂ ਉਹਨਾਂ ਦੇ ਛੋਟੇ ਚਾਚਾ ਸਾਹਿਬ ਸਵਰਨ ਸਿੰਘ ਸ਼ਹੀਦ ਹੁੰਦੇ ਨੇ, ਕਿਉਂਕਿ ਜੇਲ੍ਹ 'ਚ ਟੋਰਚਰ ਹੋਇਆ, ਜਿਹ 'ਚ ਟੋਰਚਰ ਦੀਆਂ ਕਹਾਣੀਆਂ ਭਗਤ ਸਿੰਘ ਉਹਨਾਂ ਦੇ ਮਨ 'ਚ ਨੇ, ਔਰ ਉਹਦੇ ਤੋਂ ਬਾਅਦ ਉਹ ਮਤਲਬ ਜਦੋਂ ਜਸਟ ਮਰਨ ਕਿਨਾਰੇ ਸੀ ਤਾਂ ਉਹਨੂੰ ਛੱਡਤਾ। ਉਹ 20 ਜੁਲਾਈ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, 1 ਜੁਲਾਈ ਨੂੰ 1910 'ਚ ਮੇਰੇ ਮਦਰ ਦਾ ਜਨਮ। ਔਰ ਉਹਨਾਂ ਦਾ ਆਪਣਾ ਵੀ ਜਿਹੜਾ ਜੀਵਨ ਸੀ ਬੀਬੀ ਜੀ ਦਾ, ਉਹ ਮਤਲਬ ਕਿ ਉਹ ਖੱਦਰ ਹੀ ਪਾਉਂਦੇ ਸੀਗੇ
1: ਜੀ। ਜਦੋਂ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਾਂ ਅਤੇ ਇੱਕ ਬੀਬੀ ਅਮਰ ਕੌਰ ਜੀ ਦਾ ਨਾਮ ਆਉਂਦਾ, ਸਾਡੇ ਸੁਣਨ ਵਾਲੇ ਜਾਣਨਾ ਚਾਹਣਗੇ ਕਿ ਪਰਿਵਾਰ ਵਿੱਚ ਹੋਰ ਕੌਣ ਕੌਣ ਸੀ, ਕਿੰਨੇ ਭੈਣ ਭਰਾ ਸੀ?
0: ਮਤਲਬ ਇਹ ਹੈ ਕਿ ਇੱਕ ਉਹਨਾਂ ਤੋਂ ਵੱਡੇ ਬ੍ਰਦਰ ਸੀ ਜਗਤ ਸਿੰਘ, ਉਹ 3 ਸਾਲ ਵੱਡੇ ਸੀ
1: ਜੀ।
0: ਲੇਕਿਨ ਉਹਨਾਂ ਦਾ ਜਦੋਂ 1916 'ਚ ਬਹੁਤ ਵੱਡਾ ਫਲੂ ਆਇਆ, ਉਹਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ
1: ਜੀ।
0: ਉਹਦਾ ਵੀ ਮੈਂ ਸਮਝਦਾ ਕਿ ਕਈ ਸਾਰਾ ਅਸਰ ਭਗਤ ਸਿੰਘ ਉਹਨਾਂ 'ਤੇ ਰਿਹਾ ਭਰਾ ਦਾ, ਪਰ ਉਦੋਂ ਤਾਂ ਉਹਦੇ ਮਗਰ ਮਗਰ ਤੁਰਦੇ ਸੀ ਕਿਉਂਕਿ ਉਹ ਵੱਡਾ ਸੀਗਾ, ਲੇਕਿਨ ਇੱਕਦਮ ਉਹਦਾ ਗਾਇਬ ਹੋ ਜਾਣਾ, ਸ਼ਾਇਦ ਜਿਹੜਾ ਬਾਅਦ ਵਿੱਚ ਉਹਨਾਂ ਦੇ ਕੁਛ ਲੇਖਾਂ ਵਿੱਚ ਇਹ ਰਿਫਲੈਕਟ ਹੁੰਦਾ ਕਿ ਜ਼ਿੰਦਗੀ ਨੂੰ, ਲਾਈਫ ਨੂੰ ਕਿਵੇਂ, ਮੌਤ ਨੂੰ ਕਿਵੇਂ ਦੇਖਣਾ
1: ਜੀ।
0: ਔਰ ਫਿਰ ਸਾਹਿਬ ਭਗਤ ਸਿੰਘ ਦਾ, ਉਹਨਾਂ ਤੋਂ ਛੋਟੇ ਫਿਰ ਮੇਰੇ ਮਦਰ ਸੀ, ਇਹ 3-3 ਸਾਲ ਦਾ ਫਰਕ ਹੈ। ਲੇਕਿਨ ਫਿਰ ਸਾਹਿਬ ਕੁਲਬੀਰ ਸਿੰਘ ਜਿਹੜੇ ਨੇ ਉਹ 5 ਸਾਲ ਛੋਟੇ ਸੀ ਬੀਬੀ ਜੀ ਤੋਂ, ਭਗਤ ਸਿੰਘ ਤੋਂ 8 ਸਾਲ ਛੋਟੇ ਸੀਗੇ। ਫਿਰ ਕੁਲਤਾਰ ਸਿੰਘ ਨੇ, ਉਹਨਾਂ 2-2.5 ਸਾਲ ਦਾ ਫਰਕ ਹੈ। ਫਿਰ ਮੇਰੀਆਂ 2 ਮਾਸੀਆਂ ਮਤਲਬ ਸੁਮਿਤਰਾ ਅਤੇ ਸ਼ਕੁੰਤਲਾ, ਸੁਮਿਤਰਾ ਬਾਅਦ ਵਿੱਚ ਪ੍ਰਕਾਸ਼ ਕੌਰ ਕਰਕੇ ਉਹਨਾਂ ਨੂੰ ਜਾਣਿਆ ਗਿਆ, ਕਿਉਂਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਉਦੋਂ ਉਹਨਾਂ ਦੇ ਨਾਂ ਦੀ ਤਬਦੀਲੀ। ਔਰ ਫਿਰ 2 ਛੋਟੇ ਬ੍ਰਦਰ ਨੇ, ਰਣਬੀਰ ਅਤੇ ਰਜਿੰਦਰ। ਔਰ ਉਹ ਜਿਹੜਾ ਸਭ ਤੋਂ ਇੰਟਰਸਟਿੰਗ ਹੈ ਕਿ ਰਜਿੰਦਰ ਉਹਨਾਂ ਦਾ ਨਾਂ ਉਹਨਾਂ ਨੇ ਕਕੋਰੀ ਕੇਸ ਦੇ ਰਜਿੰਦਰ ਲਹਿਰੀ ਤੋਂ ਰੱਖਿਆ, ਮਤਲਬ ਭਗਤ ਸਿੰਘ ਨੇ ਪ੍ਰਪੋਜ਼ ਕੀਤਾ ਨਾਂ ਉਹਦਾ, ਕਕੋਰੀ ਦੇ ਜਿਹੜੇ ਉਹਨਾਂ ਦੇ ਸ਼ਹੀਦ ਸਾਥੀ ਸੀਗੇ ਉਹਨਾਂ ਦੇ ਨਾਂ ਤੋਂ ਰਜਿੰਦਰ ਨਾਂ ਰੱਖਿਆ ਸੀ
1: ਜੀ ਜੀ ਜੀ। ਭਗਤ ਸਿੰਘ ਜੀ ਦੇ ਪਰਿਵਾਰ ਦੀ ਆਜ਼ਾਦੀ ਸੰਘਰਸ਼ ਵਿੱਚ ਭੂਮਿਕਾ ਕਿੰਨੀ ਵਿਸ਼ਾਲ ਅਤੇ ਕਿੰਨੀ ਪ੍ਰੇਰਣਾਦਾਇਕ ਹੈ?
0: ਮਤਲਬ ਇਹ ਕਿ ਜੇ ਆਪਾਂ ਉਹਦਾ ਟੋਟਲ, ਕਿਉਂਕਿ ਵਿਚਾਰ ਕਿਵੇਂ ਬਣੇ, ਕਿਉਂਕਿ ਪਹਿਲਾਂ ਮਲਸਾ ਅਜੀਤ ਸਿੰਘ ਸਵਰਨ ਸਿੰਘ ਸ਼ਹੀਦ ਹੁੰਦੇ ਨੇ, ਔਰ ਉਹਨਾਂ ਦੇ ਪਿਤਾ ਜੀ ਲਗਾਤਾਰ ਪੋਲੀਟੀਕਲ ਐਕਟੀਵਿਟੀ 'ਚ ਰਹੇ, ਪਰ ਇਹਦੀ ਜਿਹੜੀ ਮੂਲ ਹੈ ਉਹ ਉਹਨਾਂ ਦੇ ਪੜਦਾਦਾ ਜੀ ਨੇ, ਫਤਿਹ ਸਿੰਘ, ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਆਜ਼ਾਦੀ ਦੀ

0: ਬਖਸ਼ਾ ਦੀ ਜੰਗ ਸੀ, ਜਿਹਨੂੰ ਨੋਰਮਲੀ ਆਪਣੇ ਉਹ ਐਂਗਲੋ ਸਿੱਖ ਵਾਰ ਕਹਿੰਦੇ ਨੇ, ਮੈਂ ਸ਼ਾਹ ਮੁਹੰਮਦ ਵਾਲਾ ਜਿਹੜਾ ਕਿ ਹਿੰਦ ਪੰਜਾਬ ਦੀ ਜੰਗ ਹੋਈ, ਔਰ ਇਹ ਉਹਨਾਂ ਵਿੱਚੋਂ ਸੀਗੇ ਜਿਨ੍ਹਾਂ ਨੇ ਉਹ ਪ੍ਰੋਟੈਕਸ਼ਨ ਦੀ ਲੜਾਈ ਲੜੀ। ਇਹ ਰੈਗੂਲਰ ਕੋਈ ਇਹਨਾਂ ਦਾ ਨਹੀਂ ਸੀ, ਲੇਕਿਨ ਇਹ ਲੜੇ। ਔਰ ਉਹ ਉਸ ਤੋਂ ਬਾਅਦ ਜਦੋਂ ਵਾਪਸ ਆਏ, ਉਹਨਾਂ ਦੀ ਅੱਧੀ ਜਾਇਦਾਦ ਜਿਹੜੀ ਹੈ ਉਹ ਖੋਹ ਲਈ ਜੌਨ ਲਾਰੈਂਸ ਨੇ, ਕਿਉਂਕਿ ਜਿਹੜਾ ਬਿਆਸ ਵਾਲਾ ਇਲਾਕਾ ਸੀ ਇਹ ਪਹਿਲਾਂ ਕੰਪਨੀ ਨੇ ਲੈ ਲਿਆ ਸੀ। ਪਰ ਉਹਨਾਂ ਨੇ ਜਿਹੜੇ ਉਦੋਂ ਸਿਆਣਫ ਕੀਤੀ ਉਹ ਬਹੁਤ ਹੀ, ਮੈਨੂੰ ਲੱਗਦਾ ਕਿ ਉਹ ਇੱਕ ਆਧਾਰ ਵੀ ਬਣੀ। ਉਹ ਕਹਿੰਦੇ ਵੀ ਠੀਕ ਹੈ, ਮੇਰੀ ਜ਼ਮੀਨ ਮੇਰੇ ਹਾਲੇ ਹੇਠ ਨਹੀਂ ਹੈ, ਪਰ ਇਹਨੂੰ ਵਾਹੇਗਾ ਕੌਣ ਇਹਦਾ ਫੈਸਲਾ ਤਾਂ ਮੈਂ ਕਰ ਸਕਦਾ। ਅਤੇ ਉਹਨਾਂ ਨੇ ਰਾਈ ਜਿਹੜੇ ਰਾਹੋਂ ਵਿੱਚ ਸਮੁੰਦਰ ਉਹਦੇ ਦਰਿਆ ਦੇ ਕੰਢੇ 'ਤੇ ਖੇਤੀ ਕਰਨ ਵਾਲੇ ਸੀ, ਮਿਹਨਤੀ ਲੋਕ ਸੀਗੇ, ਉਹਨਾਂ ਨੂੰ ਲਿਆ ਕੇ ਬਿਠਾ ਲਿਆ। ਉਹ ਕਹਿੰਦੇ ਮੈਂ ਆਪਣੀ ਨਿੱਜੀ ਲੜਾਈ ਨਹੀਂ ਲੜ ਸਕਦਾ, ਪਰ ਤੁਹਾਨੂੰ ਅਗਰ ਇੱਥੋਂ ਹੁਣ ਕੰਪਨੀ ਵਾਲੇ ਹਟਾਉਣਗੇ ਤਾਂ ਮੈਂ ਤੁਹਾਡੀ ਲੜਾਈ ਲੜ ਸਕਦਾ। ਉਹ ਇੱਕ ਆਧਾਰ ਬਣਿਆ। ਮੈਂ ਸਮਝਦਾ ਦੋ ਚੀਜ਼ਾਂ ਜਿਹੜੀਆਂ ਭਗਤ ਸਿੰਘ 'ਚ ਰਿਫਲੈਕਟ ਹੁੰਦੀਆਂ, ਇੱਕ ਤਾਂ ਕਿ ਸਰ ਅਰਜਨ ਸਿੰਘ ਖੁਦ ਪੜ੍ਹਨ ਵਾਲੇ ਨੇ, ਉਹਨਾਂ ਨੇ ਕਿਸੇ ਸਕੂਲ ਤੱਕ ਉੱਥੇ ਨਹੀਂ ਪੜ੍ਹੇ, ਜਿੱਦਾਂ ਸਰ ਅਜੀਤ ਸਿੰਘ ਲਿਖਦੇ ਨੇ ਕਿ ਵੀ ਮੈਂ ਅਤੇ ਮੇਰੇ ਵੱਡੇ ਬ੍ਰਦਰ ਕਿਸ਼ਨ ਸਿੰਘ ਹੁਣੀ ਅਸੀਂ ਇਕੱਠੇ ਪੜ੍ਹਦੇ ਸੀ, ਇੱਕੋ ਕਲਾਸ 'ਚ ਪੜ੍ਹਦੇ, ਜਿੱਦਾਂ ਆਪਣੇ ਪੁਰਾਣਾ ਰਿਵਾਜ਼ ਸੀ ਵੀ ਦੋਨੋਂ, ਕਿਉਂਕਿ 3 ਸਾਲ ਦਾ ਫਰਕ ਹੈ, ਇਕੱਠੇ ਪੜ੍ਹਦੇ ਨੇ। ਅਤੇ ਉਹ ਕਹਿੰਦੇ ਜਦੋਂ ਅਸੀਂ ਦੋਨੋਂ 8ਵੀਂ 'ਚ ਸੀਗੇ ਅਤੇ ਸਾਨੂੰ ਮਤਲਬ ਸ਼ੇਖ ਸਾਜਦੀ ਦਾ ਗੁਲਸਤਾਂ ਪਰਸ਼ੀਅਨ 'ਚ ਸਾਡੇ ਪਿਤਾ ਨੇ ਪੜ੍ਹਾਤਾ
1: ਜੀ।
0: ਫਿਰ ਇੱਕ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਸਭ ਤੋਂ ਪਹਿਲੀ ਪਲੇਗ ਜਿਹੜੀ ਡਿਕਲੇਅਰ ਹੋਈ ਉਹ ਖਟਖਟ ਕਲਾਂ 'ਚ 1897 'ਚ ਹੋਈ।
1: ਅੱਛਾ ਜੀ।
0: ਅਤੇ ਉਹਦੇ ਉੱਤੇ ਮਤਲਬ ਅੰਗਰੇਜ਼ ਜਿਹੜੇ ਨੇ ਫੌਜ ਲੈ ਕੇ ਆ ਗਏ ਕਿ ਪਿੰਡ ਖਾਲੀ ਕਰ ਦਿਓ, ਅਸੀਂ ਅੱਗ ਲਾ ਦਿਆਂਗੇ, ਇਹ ਸਾਰੇ ਜਰਮ ਮਰ ਜਾਣਗੇ। ਤਾਂ ਪਿਤਾ ਜੀ ਨੇ ਮੋਰਚਾ ਲਾਇਆ, ਉਹਦਾ ਮੈਨੂੰ ਰਿਕਾਰਡ ਹੁਣ ਮਿਲ ਗਿਆ, ਮਤਲਬ ਉਦੋਂ ਦੇ ਪਲੇਗ ਕਮਿਸ਼ਨਰ ਦਾ, ਕਿਉਂਕਿ ਪਹਿਲਾਂ ਗੱਲਾਂ ਸੁਣਦੇ ਸੀ ਲੇਕਿਨ ਨਾ ਉਹ ਦੇਰ ਇਜ਼ ਅਥੈਂਟੀਕੇਟਡ, ਕਿਉਂਕਿ ਉਹ 'ਚ ਦਲੀਲ ਉਹਨਾਂ ਨੇ ਦਿੱਤੀ ਵੀ ਇਹ ਬੰਦੇ ਛੱਡਣਗੇ, ਪਰ ਇਹਨਾਂ ਕੋਲ ਵਿਚਾਰਿਆਂ ਕੋਲ ਕੀ, ਇਹਨਾਂ ਦੀ ਬੱਚਤ ਕੋਈ ਨਹੀਂ ਹੈ, ਤੁਸੀਂ ਇਹਨਾਂ ਨੂੰ ਦੇ ਦਿਓ, ਆਪਣੀ ਜ਼ਿੰਦਗੀ ਨਵੀਂ ਸ਼ੁਰੂ ਕਰ ਲੈਣਗੇ, ਕੰਪਨਸੇਟ ਕਰ ਦਿਓ। ਉਹ ਕਹਿੰਦੇ ਜੀ ਇਹਦਾ ਸਾਡੇ ਕੋਈ ਨਹੀਂ ਹੈ। ਅਤੇ 15 ਦਿਨੋਂ ਮੋਰਚਾ ਚੱਲਿਆ ਅਤੇ ਬਾਅਦ ਵਿੱਚ ਇਹ ਫੈਸਲਾ ਹੋਇਆ ਕਿ ਅਸੀਂ ਡਿਸਇਨਫੈਕਟ ਕਰਾਂਗੇ, ਤੁਸੀਂ ਜੋ ਲਿਜਾਣਾ ਲੈ ਜਾਓ
1: ਲੈ ਜਾਓ।
0: ਤਾਂ ਉਹਦੇ ਤੋਂ ਬਾਅਦ ਜਿਹੜਾ ਮਤਲਬ ਬਹੁਤ ਇੰਟਰਸਟਿੰਗ ਪਾਰਟ ਹੈ ਕਿ ਬਾਬਾ ਜੀ ਨੇ ਇਹ ਫੈਸਲਾ ਕੀਤਾ ਕਿ ਲੋਕਾਂ ਦੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾਏ। ਉਹਨਾਂ ਨੇ ਖੁਦ ਯੂਨਾਨੀ ਸਿੱਖੀ ਔਰ ਉਹ ਯੂਨਾਨੀ ਖੁਦ ਪੜ੍ਹ ਕੇ ਉਹਨਾਂ ਨੇ, ਔਰ ਆਪਣੇ ਪੜਦਾਦੀ ਜੀ ਸੀ ਭਗਤ ਸਿੰਘ ਦੇ, ਉਹਨਾਂ ਨੂੰ ਮਿਡ ਵਾਈਫਰੀ ਸਿਖਾਈ।
1: ਅੱਛਾ।
0: ਮੈਂ ਸਮਝਦਾ ਕਿ ਉਹਦੇ 'ਤੇ ਹੀ ਭਗਤ ਸਿੰਘ ਆ ਮਤਲਬ ਵਿਕਸਿਤ ਹੁੰਦਾ ਸਾਰਾ ਪਰਿਵਾਰ ਵਿੱਚ।
1: ਪ੍ਰੋਫੈਸਰ ਜਗਮੋਹਨ ਸਿੰਘ ਜੀ, ਕਦੀ ਫੁਰਸਤ ਮਿਲਦੀ ਹੋਏਗੀ, ਫੁਰਸਤ ਦੇ ਪਲ ਮਿਲਦੇ ਹੋਣਗੇ ਤਾਂ ਕੁਝ ਗੁਣਗੁਣਾਉਂਦੇ ਹੋਣਗੇ ਜਾਂ ਕਿਸੇ ਨੂੰ ਗੁਣਗੁਣਾਉਂਦਿਆਂ ਸੁਣਦੇ ਹੋਣਗੇ, ਕੋਈ ਹੈ ਗੀਤ ਮਨ ਦੇ ਲਾਗੇ ਬਹੁਤ?
0: ਕੁਰਬਾਨੀ ਨਾਲ ਉਹਦੇ ਨਾਲ ਕਿ ਜਿਹੜਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇਂ ਹੈ।

0: ਵਿਸ਼ਵੀਕਰਨ ਦੇ ਇਸ ਯੁੱਗ ਵਿੱਚ, ਗਲੋਬਲਾਈਜੇਸ਼ਨ ਦੇ ਇਸ ਯੁੱਗ ਦੇ ਵਿੱਚ ਭਗਤ ਸਿੰਘ ਦੇ ਵਿਚਾਰ ਕਿਸ ਤਰੀਕੇ ਪ੍ਰਸੰਗਿਕ ਨੇ?
1: ਨਹੀਂ, ਮੈਂ ਸਮਝਦਾ ਉਹ ਤਾਂ ਬਹੁਤ ਪ੍ਰਸੰਗਿਕ ਹੈ ਕਿ ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਨਾਰਾ ਦਿੱਤਾ, ਅਸੀਂ ਉਹਨੂੰ ਤੋੜ ਲਿਆ। ਉਹ ਪੂਰਾ ਨਾਰਾ ਹੈ, ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ
0: ਜ਼ਿੰਦਾਬਾਦ ਜੀ।
1: ਔਰ ਭਗਤ ਸਿੰਘ ਉਹਨਾਂ ਨੇ ਕਿਹਾ ਕਿ ਜੇ ਮੇਰਾ ਇਹ ਨਾਰਾ ਮੇਰੇ ਦੇਸ਼ ਦੇ ਲੋਕ ਸਮਝ ਜਾਣ ਤਾਂ ਮੈਨੂੰ ਮੇਰੀ ਜ਼ਿੰਦਗੀ ਦੀ ਦਾ ਮੁੱਲ ਮਿਲ ਜਾਏਗਾ।
0: ਤੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਅੱਜ ਦੇ ਯੁੱਗ ਵਿੱਚ ਅਸੀਂ
1: ਨਹੀਂ
0: ਕਿਸ ਤਰੀਕੇ ਲੈਣਾ?
1: ਨਹੀਂ ਨਹੀਂ ਇਹ ਇਹੀ ਪ੍ਰੋਬਲਮ ਹੈ
0: ਜੀ
1: ਕਿ ਅਸੀਂ ਉਹਨੂੰ ਤੋੜ ਕੇ ਸਿਰਫ ਇਨਕਲਾਬ ਜ਼ਿੰਦਾਬਾਦ ਕਰ ਰਹੇ ਹਾਂ। ਉਹ ਇੱਕ ਦਵੰਦਾਤਮਕ ਰਿਸ਼ਤਾ ਹੈ ਸਾਮਰਾਜੀ ਤਰੀਕੇ ਨਾਲ,
0: ਜੀ,
1: ਜਿਹਨੂੰ ਭਗਤ ਸਿੰਘ ਹੋਣਾ ਨੇ ਬੜੇ ਸਿੰਪਲ ਵਰਡ 'ਚ ਕਿਹਾ ਕਿ ਜਿੰਨਾ ਚਿਰ ਤੱਕ ਸਮਾਜ ਵਿੱਚ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਅਤੇ ਕੌਮ ਦੇ ਹੱਥੋਂ ਕੌਮ ਦੀ ਲੁੱਟ ਹੈ, ਉਹਨਾਂ ਚਿਰ ਤੱਕ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਨਹੀਂ ਹੋ ਸਕਦਾ। ਇਨਕਲਾਬ ਦਾ ਮਤਲਬ ਜਿੱਦਾਂ ਆਪਾਂ ਲੈਂਦੇ ਹਾਂ, ਉਹਨਾਂ ਨੇ ਉਹਨੂੰ ਆਪ ਲਿਖਿਆ ਕਿ ਇਨਕਲਾਬ ਦਾ ਨਾਂ ਸੁਣ ਕੇ ਲੋਕਾਂ ਨੂੰ ਲੱਗਦਾ ਕਿ ਕੋਈ ਬੰਬ ਗੋਲੇ ਹੋਣਗੇ, ਉਹ ਕਹਿੰਦੇ ਨਹੀਂ, ਉਹ ਇੱਕ ਮੂਲ ਤਬਦੀਲੀ ਹੈ ਕਿ ਜਿਹਦੇ ਨਾਲ ਸਾਡੇ ਰਿਸ਼ਤੇ ਜਿਹੜੇ ਨੇ ਔਰ ਉਹਦੇ 'ਚ ਨਾ ਬਰਾਬਰੀ ਜਿਹੜੀ ਹੈ ਇਹ ਖਤਮ ਹੁੰਦੀ ਹੈ।
0: ਜੀ,
1: ਇਸੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਬਰਾਬਰਤਾ ਜਿਹੜੀ ਉਹ ਭਾਈਚਾਰੇ ਬਗੈਰ ਨਹੀਂ ਹੋ ਸਕਦੀ। ਤੁਸੀਂ ਇੱਕ ਵਰਗ ਦੀ ਬਰਾਬਰਤਾ ਕਰ ਲਓ ਤਾਂ ਉਹ ਬਰਾਬਰਤਾ ਨਹੀਂ ਹੈ, ਸਮਾਜ ਦੀ ਬਰਾਬਰਤਾ, ਇਸ ਕਰਕੇ ਭਾਈਚਾਰਾ ਜਿਹੜਾ ਹੈ ਉਹ ਤੁਹਾਡਾ ਮਤਲਬ ਉਹਦੇ ਨਾਲ ਹੋਣਾ। ਔਰ ਉਹਦੀ ਇੱਕ ਐਗਜ਼ਾਮਪਲ ਮੈਂ ਸਮਝਦਾ ਉਹ ਬਹੁਤ ਇੰਟਰਸਟਿੰਗ ਹੈ ਕਿ ਉਹ ਕਿਵੇਂ ਜੀਂਦੇ ਸੀ। ਜਿੱਦਾਂ ਜੇਲ੍ਹ ਵਿੱਚ ਇੱਕ ਲੜਕਾ ਉਹਨਾਂ ਦਾ ਮਲ ਮੂਤਰ ਚੁੱਕਣ ਆਉਂਦਾ ਸੀ, ਬੋਗਾ ਉਹਦਾ ਨਾਂ ਸੀ, ਕਿਉਂਕਿ ਉਹ ਫਾਂਸੀ ਦੀ ਕੋਠੜੀ 'ਚ ਤੁਹਾਨੂੰ ਅੰਦਰ ਹੀ ਕਰਨਾ ਹੁੰਦਾ। ਉਹ ਜਦੋਂ ਆਉਂਦਾ ਸੀ ਤਾਂ ਪਹਿਲੇ ਦਿਨ ਤੋਂ ਕਿਹਾ ਮੇਰੀ ਬੇਬੇ ਆ ਗਈ, ਮੇਰੀ ਬੇਬੇ ਆ ਗਈ। ਹੁਣ ਉਸ ਮੁੰਡੇ ਵਾਸਤੇ ਬੜਾ ਕ੍ਰਾਈਸਿਸ ਹੈ ਕਿ ਦੂਜੇ 'ਤੇ ਮੇਰਾ ਪਰਛਾਵਾਂ ਵੀ ਨਹੀਂ ਦੇਖਣਾ ਚਾਹੁੰਦੇ, ਅਤੇ ਇਹ ਸਰਦਾਰ ਇੰਨਾ ਇਹਦਾ ਨਾਂ ਬਣਿਆ ਹੋਇਆ, ਇਹ ਮੈਨੂੰ ਕਲਾਵੇ 'ਚ ਲੈਣ ਦੀ। ਉਹ ਕਹਿੰਦਾ ਸਰਦਾਰ ਮੇਰੇ ਨਾਲ ਮਖੌਲ ਨਾ ਕਰੋ। ਕਹਿੰਦੇ ਨਹੀਂ, ਮੈਂ ਇਮਾਨਦਾਰੀ ਨਾਲ ਕਹਿੰਦਾ। ਔਰ ਇਹ ਉਹਨਾਂ ਨੇ ਆਪਣੇ ਦੋ ਹੋਰ ਆਰਟੀਕਲ 'ਚ ਵੀ ਲਿਖਿਆ, ਮਤਲਬ ਜਦੋਂ ਅਸ਼ੂਦ ਦੇ ਸਵਾਲ 'ਤੇ ਵੀ ਅਸੀਂ ਉਹਨਾਂ ਨੂੰ ਕਿਵੇਂ ਦੁਤਕਾਰਦੇ ਹਾਂ, ਲੇਕਿਨ ਅਸੀਂ ਇਹ ਨਹੀਂ ਸਮਝਦੇ ਵੀ ਉਹ ਮਾੜਾ ਕੰਮ ਕਰਦੇ। ਕਹਿੰਦੇ ਵੀ ਤੁਹਾਡੀ ਮਾਂ ਵੀ ਤਾਂ ਉਹੀ ਕੰਮ ਕਰਦੀ ਨਾ, ਉਹਨੂੰ ਵੀ ਇਹੀ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਦੋ ਵਿਅਕਤੀਆਂ ਨੇ ਮੇਰਾ ਮਲ ਮੂਤਰ ਚੁੱਕਿਆ, ਬਚਪਨ 'ਚ ਮੇਰੀ ਮਾਂ ਨੇ ਜਿਹਨੂੰ ਮੈਂ ਬੇਬੇ ਕਹਿੰਦਾ, ਹੁਣ ਉਸ ਰਿਸ਼ਤੇ 'ਚ ਤੂੰ ਕਹਿ ਰਿਹਾ, ਇਸ ਕਰਕੇ ਤੇਰਾ ਉਹ ਮਤਲਬ ਉਹ ਜਿਹੜਾ ਹੈ ਕਿ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਜੀਣਾ, ਮਤਲਬ ਉਹ ਜਿਹੜਾ ਉਹ ਇਨਕਲਾਬੀ ਬਣਾਉਂਦਾ
0: ਜੀ। ਭਗਤ ਸਿੰਘ ਜੀ ਦੀ ਜ਼ਿੰਦਗੀ ਦੇ ਸਾਰੇ ਪਹਿਲੂ ਸਾਰੇ ਪੱਖ ਪ੍ਰੇਰਣਾਦਾਇਕ ਨੇ, ਪਰ ਤੁਸੀਂ ਕਿਸ ਨੂੰ ਵਧੇਰੇ ਪ੍ਰੇਰਣਾਦਾਇਕ ਮੰਨਦੇ ਹੋ?
1: ਨਹੀਂ, ਮੈਂ ਸਮਝਦਾ ਕਿ ਜਿਹੜਾ

0: ਉਹਨਾਂ ਦਾ ਮਤਲਬ ਇਹ ਮਨੁੱਖਤਾ ਵਾਲਾ ਪੱਖ ਹੈ
1: ਜ਼ਿਆਦਾ
0: ਇਹ ਇੰਪੋਰਟੈਂਟ ਹੈ, ਕਿਉਂਕਿ ਉਹਦੇ ਵਿੱਚੋਂ ਬਾਕੀ ਚੀਜ਼ਾਂ ਨਿਕਲਦੀਆਂ, ਔਰ ਉਹਨਾਂ ਦੇ ਆਪਣੇ ਮਤਲਬ ਲਿਖਤਾਂ ਵਿੱਚ ਵੀ, ਜੀਵਨ ਵਿੱਚ ਵੀ, ਕਿ ਤੁਸੀਂ ਜਿੱਦਾਂ ਕਿਹਾ ਕਿ ਵੀ ਉਹ ਆਪਣੇ ਸਾਥੀਆਂ ਦਾ ਵੀ ਖਿਆਲ ਰੱਖ ਰਹੇ ਨੇ, ਇਹ ਜ਼ਿੰਮੇਵਾਰੀ ਹੈ ਤੁਹਾਡੇ ਇੱਕ ਲੀਡਰ ਹੋਣ ਦੀ, ਜਿਹਦੇ 'ਚ ਤੁਸੀਂ ਵੀ ਕਿਤਾਬਾਂ ਪੜ੍ਹਾਉਣੀਆਂ ਉਹਨਾਂ ਨੂੰ, ਉਹਨਾਂ ਨਾਲ ਉਹਨਾਂ ਦਾ ਮਨ ਤਿਆਰ ਕਰਨਾ, ਕਿਉਂਕਿ ਸਾਰੇ 20-20 ਸਾਲ ਦੇ ਬੱਚੇ ਸੀਗੇ, ਲੇਕਿਨ ਉਹ ਆਪਣਾ ਮਨ ਜਿੱਥੇ ਤਿਆਰ ਹੈ ਉੱਥੇ ਉਹਨਾਂ ਦਾ ਵੀ ਕਰ ਰਹੇ। ਉਹਨਾਂ ਨੇ ਸਾਥੀਆਂ ਨੇ ਦੱਸਿਆ ਵੀ ਕਿਵੇਂ ਉਹ ਸਾਡੇ ਨਾਲ ਮਤਲਬ ਕਈ ਡਰਾਮੈਟਿਕ ਕਰਕੇ ਨਾਵਲ ਲੱਭਿਆ, ਉਹਨਾਂ ਨੂੰ ਦੱਸਿਆ ਕਿ ਵੀ ਤੁਸੀਂ ਜਿਸ, ਔਰ ਉਹ 'ਚ ਮੈਂ ਜਿਹੜਾ ਭਗਤ ਸਿੰਘ ਦਾ ਬਹੁਤ ਮੂਲ ਹੈ, ਉਹਨਾਂ ਕਿਹਾ ਕਿ ਆਈ ਬਿਕੇਮ ਏ ਰੀਅਲਿਸਟ, ਜਿਹੜਾ ਯਥਾਰਥਵਾਦੀ ਹੋਣਾ ਹੈ ਉਹ ਉਹਨਾਂ ਦੀ ਇਨਕਲਾਬ ਦਾ ਸਥਾਰ, ਕਿ ਅਸਲੀਅਤ ਨੂੰ ਤੁਸੀਂ ਭਰਮ 'ਚ ਨਾ ਲਓ, ਅਸਲੀਅਤ ਨੂੰ ਜਾਣੋ, ਔਰ ਅਸਲੀਅਤ ਨੂੰ ਜਾਣਨ ਦਾ ਇੱਕ ਵਿਗਿਆਨਕ ਤਰੀਕਾ ਹੈ ਜਿਹੜਾ ਉਹਨਾਂ ਨੇ ਅਪਣਾਇਆ, ਜਿਹਦੇ ਕਰਕੇ ਅਸੀਂ ਕਈ ਵਾਰੀ ਉਹਨਾਂ ਵਿਚਾਰਾਂ ਨਾਲ ਜੋੜ ਦਿੰਦੇ ਹਾਂ, ਲੇਕਿਨ ਉਹਨਾਂ ਨੇ ਉਹ 'ਚੋਂ ਸਿੱਖਿਆ ਕਿ ਅਸਲੀਅਤ ਨੂੰ ਕਿਵੇਂ ਪਹਿਚਾਨਣਾ, ਔਰ ਉਹਦੇ ਵਿੱਚੋਂ ਹੀ ਇਹ ਜਿਹੜਾ ਸਾਮਰਾਜਵਾਦ ਦਾ, ਜਿਹਦੇ 'ਚ ਅੱਜ ਜਿਹੜਾ ਹੁਣ ਆਪਾਂ ਮਤਲਬ ਲਿਖੀਏ ਤਾਂ ਆਪਣੀ ਜ਼ਿੰਦਗੀ 'ਤੇ ਕਾਰਪੋਰੇਟ ਦਾ ਬਹੁਤ ਵੱਡਾ ਪਰਛਾਵਾਂ ਹੈ ਹਰ ਚੀਜ਼ ਵਿੱਚ, ਤਾਂ ਉਹ ਤੁਹਾਨੂੰ ਤੁਹਾਡੀ ਆਪਣੀ ਕਮਾਈ ਵੀ ਮਤਲਬ ਤੁਹਾਡੇ ਬੱਚਿਆਂ ਤੱਕ ਨਹੀਂ ਪਹੁੰਚਣ ਦਿੰਦਾ, ਕਿਉਂਕਿ ਤੁਹਾਡੀਆਂ ਲੋੜਾਂ ਤੁਸੀਂ ਨਹੀਂ ਡਿਸਾਈਡ ਕਰਦੇ, ਉਹ ਮੰਡੀ ਕਰਦੀ ਹੈ, ਕਾਰਪੋਰੇਟ ਕਰਦੀ ਹੈ ਕਿ ਤੁਹਾਨੂੰ ਕਿਹੜਾ ਮੋਬਾਈਲ ਚਾਹੀਦਾ, ਮਤਲਬ ਉਹ ਤੁਹਾਡੇ ਪੂਰਾ ਜਿਹੜਾ ਬਜਟ ਹੈ ਉਹ ਇਹੀ ਭਗਤ ਸਿੰਘ ਕਹਿ ਰਹੇ ਸੀ ਕਿ ਜਿੰਨਾ ਚਿਰ ਤੱਕ ਉਹਨੂੰ ਤੁਸੀਂ ਨਹੀਂ ਸਮਝਦੇ ਉਨਾ ਚਿਰ ਤੱਕ ਤੁਹਾਡੀ ਜ਼ਿੰਦਗੀ ਵਿੱਚ ਮਤਲਬ ਖੁਸ਼ੀਆਂ ਨਹੀਂ ਆ ਸਕਦੀਆਂ।
1: ਬਿਲਕੁਲ ਬਿਲਕੁਲ, ਤੇ ਉਹਨਾਂ ਦੀਆਂ ਜੇਲ੍ਹ ਦੀਆਂ ਲਿਖਤਾਂ ਦੀ ਉਹ ਵੀ ਸੰਭਾਲੀਆਂ ਪਈਆਂ ਨੇ
0: ਜੀ,
1: ਤੁਸੀਂ ਇਕੱਠੀਆਂ?
0: ਮੈਂ ਨਹੀਂ, ਉਹਦੇ 'ਚ ਕਿ ਉਹਦੇ 'ਚ ਕੁਛ ਪਾਰਟ ਰੈਕਗਨਾਈਜ਼ੇਬਲ ਹੈ, ਜਿੱਦਾਂ ਇਹ ਜਿਹੜਾ ਵਾਈ ਮੈਨੈਥਿਸਟ ਹੈ ਇਹ ਕਈ ਉਹਨਾਂ ਦਾ ਮਾਨਸਿਕ ਵਿਕਾਸ ਦਾ ਬਾਇਓਗ੍ਰਾਫੀ ਹੈ, ਇਜ਼ ਅ ਡਿਫਰੈਂਟ ਟਾਈਪ, ਉਹਦੇ 'ਚੋਂ ਸਾਰਾ ਇਹ ਲਿਖਦੇ ਕਦੋਂ ਮੈਂ ਕਿੱਦਾਂ ਸੋਚਦਾ ਸੀ, ਮਗਰ ਅਖੀਰ 'ਤੇ ਇਹ ਆਉਂਦੇ ਨੇ ਕਿ ਵੀ ਜੇ ਮੈਂ ਅਸਲੀਅਤ ਨਾਲ ਟਕਰਾਉਣਾ ਹੈ ਤਾਂ ਮੈਨੂੰ ਆਪਣੇ ਆਪ 'ਚ ਯਕੀਨ ਪੈਦਾ ਕਰਨ ਦੀ ਲੋੜ ਹੈ, ਕਿਉਂਕਿ ਅਗਰ ਮੈਂ ਡੰਗੋਰੀ ਲੈ ਕੇ ਚੱਲਦਾ ਤਾਂ ਮੈਂ ਨਵੀਂ ਸਥਿਤੀ ਨੂੰ ਨਹੀਂ ਡੀਲ ਕਰ ਸਕਦਾ, ਲੌਜਿਕ ਬੇਸਿਕ ਹੈਗਾ। ਔਰ ਮੈਨੂੰ ਬੜੀ ਇੰਟਰਸਟਿੰਗ ਹੋਇਆ ਕਿ ਮੇਰੀ ਦੋਹਤੀ, ਉਹ 12 ਸਾਲ ਦੀ ਹੈ, ਉਹਨੂੰ ਉਹ ਅਮੈਰੀਕਾ 'ਚ, ਉਹਨੂੰ ਸਕੂਲ ਨੇ ਪ੍ਰੋਜੈਕਟ ਦਿੱਤੀ, ਫਿਕਸ਼ਨਲ ਰੀਡਿੰਗ ਹੈ ਉਹ ਕਰਦੀ ਸੀ ਕਿ ਨੋਨ ਫਿਕਸ਼ਨਲ ਰੀਡਿੰਗ ਕਰਨੀ, ਉਹਨੇ ਖੁਦ ਭਗਤ ਸਿੰਘ ਦਾ ਵਾਈ ਮੈਨੈਥਿਸ ਪੜ੍ਹਿਆ, ਔਰ ਉਹਦੇ 'ਚ ਉਹਨੇ ਸਮਝਿਆ ਕਿ ਵਾਕਿਆ ਵੀ ਤੁਸੀਂ ਆਪਣੇ ਆਪ 'ਚ ਯਕੀਨ ਕਿਵੇਂ ਪੈਦਾ ਕਰੋ।
1: ਬਿਲਕੁਲ ਬਿਲਕੁਲ,
0: ਤਾਂ ਇਹ ਜਿਹੜਾ ਕਿ ਮੈਨੂੰ ਆਪਾਂ ਕਿਵੇਂ ਪੜ੍ਹਨਾ, ਅਸੀਂ ਉਹਨੂੰ ਡਿਬੇਟ ਵਿੱਚ ਪਾ ਲੈਂਦੇ ਹਾਂ, ਪਰ ਇਹ ਜਿਹੜਾ ਹੈ ਕਿ ਜਿਹੜਾ ਬਲ ਹੋਆ ਬੰਧਨ ਛੂਟੇ, ਉਹਦੇ ਵਿੱਚ ਵੀ ਹੈ ਕਿ ਤੁਸੀਂ ਆਪਣੇ ਆਪ 'ਚ ਯਕੀਨ ਪੈਦਾ ਕਰੋ, ਭਗਤ ਸਿੰਘ ਦਾ ਵੀ ਮੂਲ ਇਹ ਹੈ। ਔਰ ਉਹਦੇ 'ਚੋਂ ਮੈਂ ਸਮਝਦਾ ਕਿ ਫਰੈਂਚ ਵਾਲਿਆਂ ਨੇ ਇੱਕ ਬਹੁਤ ਇੰਟਰਸਟਿੰਗ ਵਰਡ ਯੂਜ਼ ਕੀਤਾ ਭਗਤ ਸਿੰਘ ਉਹਨਾਂ ਲਈ, ਕਿ ਵੀ ਉਹ ਰੈਵੋਲਿਊਸ਼ਨਰੀ ਪੈਸ਼ਨ ਦੇ ਸਭ ਤੋਂ ਵੱਡੇ ਨੇ, ਕਿ ਜਿਹੜਾ ਜਜ਼ਬਾ ਹੈ ਇਨਕਲਾਬੀ ਜਜ਼ਬਾ, ਉਹਨੂੰ ਤੁਸੀਂ ਕਿਵੇਂ ਅਖੀਰ ਤੱਕ ਆਖਰੀ ਘੜੀ ਤੱਕ ਉਸ ਜਜ਼ਬੇ ਨੂੰ ਲੈ ਕੇ ਚੱਲਦੇ ਹੋ, ਜਿਹੜਾ ਅੱਜ ਅਸੀਂ ਗੁਆ ਰਹੇ ਹੈਗੇ ਹਾਂ
1: ਜੀ। ਕਹਿੰਦੇ ਨੇ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਜ਼, ਰਾਜਨੀਤਿਕ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੇਸ਼ ਕਰ ਰਹੀਆਂ ਨੇ।
0: ਦੇਖੋ, ਮੈਂ ਅੱਜ ਵੀ ਗੱਲ ਕਰ ਰਿਹਾ ਸੀ ਵੀ ਅਸਲ 'ਚ ਹਿਸਟਰੀ ਅਤੇ ਮਿਸਟਰੀ 'ਚ ਥੋੜ੍ਹਾ ਜਿਹਾ ਫਰਕ ਹੁੰਦਾ
1: ਜੀ।
0: ਹਿਸਟਰੀ ਇਜ਼ ਹਿਜ਼ ਸਟੋਰੀ
1: ਜੀ,
0: ਕਿ ਮੈਂ ਆਪਣੀ ਸਟੋਰੀ ਨਾ ਲਿਖਾਂ, ਉਸ ਵੇਲੇ ਉਸ ਵਕਤ ਵਿੱਚ ਉਹ ਕੀ ਕਿੱਦਾਂ ਰਿਐਕਟ ਕਰ ਰਹੇ ਨੇ
1: ਜੀ ਜੀ,
0: ਇਹ ਭਗਤ ਹੈਗਾ। ਮਿਸਟਰੀ ਇਜ਼ ਮਾਈ ਸਟੋਰੀ, ਕਿ ਉਹਨੂੰ ਮੈਂ ਆਪਣੇ ਸ਼ਬਦਾਂ 'ਚ ਆਪਣੇ ਤਰੀਕੇ ਨਾਲ ਬਣਾ ਲੈਂਦਾ। ਜਿੱਦਾਂ ਤੁਸੀਂ ਹੁਣ ਪੀਲੀ ਪੱਗ ਦੀ ਗੱਲ ਕੀਤੀ, ਮੈਂ ਕਈ ਵਾਰ ਪੁੱਛਿਆ, ਮੈਂ ਕਿਹਾ ਤੁਹਾਨੂੰ ਪਤਾ ਪੀਲੇ ਅਤੇ ਬਸੰਤੀ ਰੰਗ 'ਚ ਫਰਕ ਕੀ ਹੁੰਦਾ? ਸਾਡੇ ਬਸੰਤ ਜਿਹੜੀ ਹੈ ਉਹ ਬਹੁਤ ਮਜਾਉਂਦੀ, ਕਿਉਂਕਿ ਬਸੰਤ ਨਵੇਂ ਫੁਹਾਰ ਦਾ, ਨਵੀਂ ਲਾਈਫ ਦੀ ਹੋਪ ਦਾ ਯਕੀਨ ਹੈ। ਜਿਹੜਾ ਯੈਲੋ ਹੈ ਉਹ ਪਤਝੜ ਦਾ ਰੰਗ ਹੈ, ਔਰ ਉਹ ਨਿਰਾਸ਼ਾ ਦਾ ਰੰਗ ਹੈ। ਇਸੇ ਕਰਕੇ ਗੁਰੂ ਨਾਨਕ ਨੇ ਵੀ ਆਸਾ ਦੀ ਵਾਰ ਲਿਖੀ ਹੈ। ਤਾਂ ਤੁਸੀਂ ਮਤਲਬ ਪੀਲੇ ਅਤੇ ਬਸੰਤੀ, ਬਸੰਤੀ ਉਦੋਂ ਬਣਦਾ ਜਦੋਂ ਪੀਲੇ 'ਚ ਹਰਾ ਜੁੜਦਾ। ਤੋ ਇਹ ਵੀ ਅਸੀਂ ਮਤਲਬ ਉਸ ਡੀਪ ਥਿੰਕਿੰਗ 'ਚ ਵੀ, ਕਿ ਵੀ ਤੁਸੀਂ ਕਿਹੜਾ ਰੰਗ ਚੂਜ਼ ਕਰ ਰਹੇ ਹੋ
1: ਜੀ,
0: ਮਤਲਬ ਉਹ ਉਹਦੇ 'ਤੇ ਹੋਵੇ। ਤੋ ਇਹ ਮਤਲਬ ਥੋੜ੍ਹਾ ਸੈਂਸਿਟਿਵ 'ਚ ਹੋਣ ਲੋੜ ਹੈ
1: ਜੀ।
0: ਦੂਜਾ ਹੈਗਾ ਕਿ ਵੀ ਤੁਸੀਂ ਆਪਣੀ ਡਿਊਟੀ ਕਰੋ, ਔਰ ਉਹਦੇ 'ਚ ਲੋਕਾਂ ਦਾ ਮਤਲਬ ਸਾਰੇ ਲੋਕ ਨੇ
1: ਜੀ।
0: ਤੁਸੀਂ ਉਹਦੇ 'ਚੋਂ ਜਿੱਦਾਂ ਅੱਜ ਕੱਲ੍ਹ ਤਾਂ ਅਸੀਂ ਜਾਤਾਂ ਵਿੱਚ, ਪਾਤਾਂ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ
1: ਜੀ,
0: ਇਹ ਇਹਦੇ ਵਿੱਚੋਂ ਤੁਸੀਂ ਇੱਕ ਮਤਲਬ ਯੂਨੀਫਾਈਡ ਹਿਊਮੈਨਟੇਰੀਅਨ ਸੋਸਾਇਟੀ ਨਹੀਂ ਬਿਲਡ ਕਰ ਸਕਦੇ
1: ਜੀ। ਤੁਹਾਡੀ ਕਿਤਾਬ ਹੈ ਭਗਤ ਸਿੰਘ ਔਰ ਉਨਕੇ ਸਾਥੀਓ ਕੇ ਦਸਤਾਵੇਜ਼, ਕਿਹੜੇ ਕਿਹੜੇ ਇਹੋ ਜਿਹੇ ਮੋਤੀ ਨੇ ਜਿਹੜੇ ਨੌਜਵਾਨ ਪੀੜ੍ਹੀ ਨੂੰ ਤਿਆਰ ਪੜ੍ਹਨ ਵਾਲੇ ਨੂੰ ਉਹਦੇ ਵਿੱਚੋਂ ਚੁਗਣ ਵਾਸਤੇ ਮਿਲਣਗੇ?
0: ਨਹੀਂ ਨਹੀਂ ਉਹ 'ਚ ਬਹੁਤ ਸਾਰਾ ਹੈਗਾ, ਕਿਉਂਕਿ ਮੈਂ ਜਿਹੜਾ ਇਹੀ ਕਿਹਾ ਕਿ ਵੀ ਈਵਨ ਭਗਤ ਸਿੰਘ ਹੁਣੀ ਕਿਸ ਵੇਲੇ ਕਿੱਦਾਂ ਲਿਖ ਰਹੇ, ਜਿੱਦਾਂ ਹੁਣ

0: ਉਸਦਾ ਸਵਾਲ ਲਿਖਿਆ ਉਹਨਾਂ ਨੇ। ਹੁਣ ਉਹ ਜਿਹੜਾ ਪੜ੍ਹਦਾ ਉਹਦੇ 'ਚ ਇੱਕ ਜਿੱਥੇ ਆਣ ਕੇ ਉਹ ਗੱਲ ਕਰਦੇ ਨੇ ਕਿ ਵੀ ਤੁਹਾਡੀ ਪ੍ਰੋਬਲਮ ਤਾਂ ਤੁਸੀਂ ਹੱਲ ਕਰਨੀ, ਤੁਹਾਡੇ ਨੁਮਾਇੰਦੇ ਕਰਨਗੇ, ਪਰ ਪ੍ਰੋਬਲਮ ਇਹ ਹੈ ਕਿ ਜਿਹੜੀ ਨੌਕਰਸ਼ਾਹੀ ਹੈ ਬ੍ਰਿਟਿਸ਼ ਨੌਕਰਸ਼ਾਹੀ ਉਹ ਇੰਨੀ ਚੁਸਤ ਹੈ ਕਿ ਉਹ ਤੁਹਾਡੇ ਬੰਦਿਆਂ ਨੂੰ ਖਾ ਜੂਗੀ।
1: ਜੀ ਜੀ
0: ਤੋ ਮਤਲਬ ਕਿ ਜੇ ਆਪਾਂ ਧਿਆਨ ਨਾਲ ਉਹਨੂੰ ਉਸ ਸੰਦਰਭ ਵਿੱਚ ਦੇਖ ਕੇ ਪੜ੍ਹੀਏ, ਜਿੱਦਾਂ ਉਹਦੇ 'ਚ ਹੀ ਮਜ਼ਹਬ ਦਾ ਪ੍ਰਸ਼ਨ ਮਤਲਬ ਹੈ, ਉਹਦੇ 'ਚ ਉਹਨਾਂ ਨੇ ਡਿਫਰੈਂਟ ਕੁਐਸਚਨ, ਕਿਉਂਕਿ ਈਵਨ ਲੈਂਗੁਏਜ ਵਾਲਾ ਜਿਹੜਾ, ਹੁਣ ਉਹਦੇ ਜਿਹੜੇ ਮੂਲ ਇਹ ਹੈ ਕਿ ਵੀ ਤੁਹਾਡਾ ਸੋਚਣੀ ਮਜ਼ਬੂਤ ਹੋਏਗੀ ਜੇ ਤੁਸੀਂ ਆਪਣੀ ਮਦਰ ਟੰਗ ਵਿੱਚ ਪੜ੍ਹਦੇ ਹੋ।
1: ਜੀ
0: ਪਰ ਇਹ ਹੈ ਕਿ ਵੀ ਉਹਦੇ 'ਚ ਹੁਣ ਪ੍ਰੋਬਲਮ ਇਹ ਆ ਗਈ ਕਿ ਮਦਰ ਟੰਗ ਵੀ ਤਿੰਨ ਰੰਗਾਂ 'ਚ ਹੋ ਗਈ, ਕਿ ਉਹਦੇ 'ਤੇ ਮਤਲਬ ਜਿਹੜੀ ਸਕ੍ਰਿਪਟ ਹੈ ਉਹਨੂੰ ਅਸੀਂ ਧਰਮਾਂ ਨਾਲ ਜੋੜ ਲਿਆ, ਜਦੋਂ ਕਿ ਸਕ੍ਰਿਪਟ ਇਜ਼ ਏ ਕੈਰੀਅਰ, ਅਤੇ ਚੰਗੀ ਕੀ ਹੋ ਸਕਦੀ ਹੈ। ਤੋ ਉਹ ਜਿਹੜਾ ਤਰਕ ਬਣ ਰਿਹਾ ਉਹਨਾਂ ਦਾ, ਉਹ 16 ਸਾਲ 'ਚ ਉਹਨੂੰ ਇੱਕ ਥੀਸਿਸ ਲੈਣਾ, ਮੈਂ ਸਮਝਦਾ ਗਲਤ ਹੈ, ਲੇਕਿਨ ਉਹ ਇੱਕ ਤਰਕ ਬਿਲਟ ਕਰ ਰਹੇ ਨੇ, ਉਹ ਤਰਕ ਨੂੰ ਸਮਝਣਾ ਔਰ ਉਹਦੇ 'ਚ ਆਪਾਂ ਅੱਜ ਦੀ ਆਪਣੀ ਜ਼ਿੰਦਗੀ ਵਿੱਚ ਆਪਣੀ ਡਿਊਟੀ ਨਿਭਾਈਏ। ਤੋ ਮੈਂ ਕਹਿੰਦਾ ਸਾਡੀ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਕੌਂਸਟੀਟਿਊਸ਼ਨ ਦੀਆਂ, ਉਹ ਸਭ ਤੋਂ ਵੱਡਾ ਹਰ ਬੱਚੇ ਨੂੰ ਪਹਿਲਾਂ ਉਹ ਪੜ੍ਹਨੀਆਂ ਚਾਹੀਦੀਆਂ।
1: ਜੀ, ਆਕਾਸ਼ਵਾਣੀ ਵੀ 90 ਵਰ੍ਹੇ ਮੁਕੰਮਲ ਕਰ ਰਹੀ ਹੈ
0: ਬਹੁਤ,
1: ਔਰ ਇਹਨਾਂ 90 ਵਰ੍ਹਿਆਂ ਦੇ ਵਿੱਚ ਵੱਖ ਵੱਖ ਵੇਲੇ ਅਤੇ ਵੱਖ ਵੱਖ ਮੌਕੇ 'ਤੇ ਭਗਤ ਸਿੰਘ ਜੀ ਬਾਰੇ ਬਹੁਤ ਸਾਰੇ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਨੇ, ਕੀ ਕਹਿਣਾ ਚਾਹੋਗੇ?
0: ਨਹੀਂ, ਮੈਂ ਸਮਝਦਾ ਕਿ ਆਕਾਸ਼ਵਾਣੀ ਦਾ ਆਰਕਾਈਵ ਜਿਹੜਾ ਹੈ ਉਹ ਸਾਡੀ ਰਿਚੈਸਟ ਹੈਰੀਟੇਜ ਹੈ। ਉਹਦੇ 'ਚ ਇਕੱਲਾ ਭਗਤ ਸਿੰਘ ਹੋਣਾ ਬਾਰੇ ਨਹੀਂ, ਮਤਲਬ ਸਾਰੇ ਜਿਹੜੇ ਉਸ ਰਹੇ ਨੇ ਉਹਨਾਂ ਸਾਰਿਆਂ ਦੀਆਂ ਆਵਾਜ਼ਾਂ ਵੀ ਸਾਂਭੀਆਂ ਹੋਈਆਂ ਨੇ ਜਿਹੜੀਆਂ ਅਸੀਂ ਲੱਭਦੇ ਫਿਰਦੇ। ਤੋ ਇਸ ਕਰਕੇ, ਪਰ ਉਹਦੇ ਵਿੱਚ ਇਹ ਹੈ ਕਿ ਵੀ ਭਗਤ ਸਿੰਘ ਨੂੰ, ਕਿਉਂਕਿ ਆਪਾਂ ਹਰ ਵਾਰੀ ਨਵੇਂ ਮਤਲਬ ਨਵੇਂ ਤਰੀਕੇ ਨਾਲ, ਇਸ ਕਰਕੇ ਕਿ ਉਹ ਸਾਡੇ ਜ਼ਿਆਦਾ ਨੇੜੇ ਪਹੁੰਚ ਸਕੀਏ,
1: ਜੀ
0: ਮਤਲਬ ਉਹਦੇ ਵਿੱਚ ਬਹੁਤ ਵੱਡਾ ਮਤਲਬ ਆਕਾਸ਼ਵਾਣੀ ਦਾ ਰੋਲ ਹੈ ਔਰ ਉਹਨੂੰ ਮਤਲਬ ਅਦਾਬ ਹੈ।
1: ਜੀ, ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਨੇ ਕੋਈ ਖਾਸ ਸੁਨੇਹਾ?
0: ਨਹੀਂ, ਖਾਸ ਮੈਂ ਸਮਝਦਾ ਕਿ ਉਹਨਾਂ ਨੇ ਜਿਹੜਾ ਆਪਣੇ ਭੈਣਾਂ ਭਰਾਵਾਂ ਨੂੰ ਦਿੱਤਾ ਉਹਨੂੰ ਯਾਦ ਕਰੋ।
1: ਜੀ,
0: ਜਿੱਦਾਂ ਮੇਰੇ ਮਦਰ 20 ਸਾਲ ਦੇ ਸੀ, ਉਹ ਖੱਦਰ ਪਾਉਂਦੇ ਸੀ, ਅਤੇ ਉਹਨਾਂ ਨੂੰ ਕਿਹਾ ਕਿ ਬੀਬੀ ਸਾਦਗੀ ਬੜੀ ਚੰਗੀ ਚੀਜ਼ ਹੈ, ਲੇਕਿਨ ਵਿਚਾਰਾਂ 'ਚ ਮਜ਼ਬੂਤੀ ਹੋਣੀ ਚਾਹੀਦੀ ਹੈ। ਪਰ ਨਾਲ ਹੀ ਇੱਕ ਨਹੋਰਾ ਮਾਰਤਾ ਉਹਨਾਂ ਨੇ ਕਿ ਮੈਨੂੰ ਭਾਰਤੀ ਸਮਾਜ 'ਚ ਜਿਹੜਾ ਸਭ ਤੋਂ ਵੱਡਾ ਮਤਲਬ ਮੇਰਾ ਗਿਲਾ ਹੈ ਉਹ ਹੈ ਕਿ ਅਸੀਂ ਕੁੜੀ ਨੂੰ ਜੰਮਦੀ ਨੂੰ ਹੀ ਸਮਝੌਤਾਵਾਦੀ ਬਣਾਉਂਦੇ ਹਾਂ, ਅਤੇ ਤੂੰ ਸਮਝੌਤਾਵਾਦੀ ਨਹੀਂ ਬਣਨਾ। ਔਰ ਲਗਾ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੇਰਾ ਵੀਰ ਕਹਿ ਗਿਆ ਕਿ ਅਸੂਲਾਂ 'ਤੇ ਸਮਝੌਤਾ ਨਹੀਂ ਕਰਨਾ।
1: ਜੀ,
0: ਤੋ ਇਹ ਲੜਕੀਆਂ ਵਾਸਤੇ, ਔਰ ਉਹਦੇ 'ਚ ਇੱਕ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਵੀ ਜਦੋਂ ਉਹਨਾਂ ਨੇ ਪ੍ਰੈਕਟੀਕਲੀ ਮਤਲਬ ਸਟੂਡੈਂਟ ਯੂਨੀਅਨ ਬਣਾਈ, 900 ਮੈਂਬਰ ਲਾਹੌਰ ਦੇ ਸਟੂਡੈਂਟ ਯੂਨੀਅਨ ਦੇ, ਔਰ ਉਹਦਾ ਮਿੱਥ ਕੇ ਕੁੜੀ ਨੂੰ ਉਹਦਾ ਪ੍ਰੈਜੀਡੈਂਟ ਬਣਾਇਆ, ਮਨਮੋਹਣੀ ਜੋਤਸੀ ਨੂੰ। ਜਦੋਂ ਮੈਂ ਉਹਦੀ ਆਟੋਬਾਇਓਗ੍ਰਾਫੀ ਲੱਭੀ, ਮੈਨੂੰ ਪੜ੍ਹਿਆ, ਤੋ ਮਤਲਬ ਕਿਵੇਂ ਉਹਨੂੰ ਖੜਾ ਕੀਤਾ।
1: ਜੀ,
0: ਤੋ ਉਹ ਹੈ ਕਿ ਵੀ ਉਹ ਗੱਲ ਨਹੀਂ ਕਰ ਰਹੇ, ਉਹ ਉਹਨਾਂ ਨੂੰ ਉਸ ਰੋਲ ਵਾਸਤੇ ਤਿਆਰ ਵੀ ਕਰ ਰਹੇ ਸੀਗੇ।
1: ਜੀ,
0: ਤੋ ਦੂਸਰਾ ਜਿਹੜਾ ਹੈ ਮਤਲਬ ਉਹਨਾਂ ਦਾ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਦੇ ਨਾਂ, ਉਹ 3 ਲਫਜ਼ਾਂ ਦਾ ਸੁਨੇਹਾ ਹੈ ਕਿ ਵੀ ਜੇ ਤੂੰ ਕਾਮਯਾਬ ਹੋਣਾ ਅਤੇ ਫਿਰ ਇਹ ਯਾਦ ਰੱਖੀ ਕਿ ਸਿਹਤ ਦਾ ਖਿਆਲ ਰੱਖਣਾ। ਅਤੇ ਮੈਂ ਅੱਜ ਕੱਲ੍ਹ ਵੀ ਅੱਜ ਤੁਹਾਡੀ ਸਿਹਤ ਦੇ, ਜਦੋਂ ਆਪਾਂ ਸਾਮਰਾਜ ਕਹਿੰਦੇ ਹਾਂ, ਤੁਹਾਡੀ ਸਿਹਤ 'ਤੇ ਅਸਰ ਕਰ ਰਿਹਾ। ਜਿਹੜਾ ਬਾਜ਼ਾਰੀ ਖਾਣਾ ਹੈ ਉਹ ਪੌਸ਼ਟਿਕਤਾ ਰਹਿਤ ਹੈ, ਬਿਮਾਰੀਆਂ ਨਾਲ ਭਰਿਆ ਹੋਇਆ। ਤੋ ਜੇ ਤੁਸੀਂ ਘਰ ਦਾ ਖਾਣਾ ਖਾਓਗੇ ਤਾਂ ਬਸ ਇੱਕ ਪਾਰਟ ਹੈ ਪੌਸ਼ਟਿਕਤਾ ਨੂੰ ਬਣਾਉਣਾ। ਦੂਜਾ ਐਕਸਰਸਾਈਜ਼ ਹੈ ਕਿ ਜੇ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡੇ ਮਸਲ ਡਿਵੈਲਪ ਹੁੰਦੇ ਨੇ। ਤੋ ਉਹਨਾਂ ਨੇ ਕਿਹਾ ਕਿ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ, ਕਿਉਂਕਿ ਅਸੀਂ ਛੇਤੀ ਸਾਡੇ ਨੌਜਵਾਨ ਹੌਸਲਾ ਛੱਡ ਜਾਂਦੇ ਨੇ।
1: ਜੀ,
0: ਉਹ ਤਤਪੜਤ ਲੱਭਦੇ ਨੇ, ਮਿਲਦਾ ਨਹੀਂ। ਉਹ ਕਹਿੰਦੇ ਹੌਸਲਾ ਨਹੀਂ ਛੱਡਣਾ, ਕਿਉਂਕਿ ਹੌਸਲਾ ਬਣਾ ਕੇ ਰੱਖੋਗੇ ਤਾਂ ਤੁਸੀਂ ਮਤਲਬ ਕਾਮਯਾਬ ਹੋ ਸਕਦੇ ਹੋ।
1: ਜੀ,
0: ਤੀਸਰੀ ਗੱਲ ਉਹਨਾਂ ਨੇ ਕਹੀ ਕਿ ਮਿਹਨਤ ਨਾਲ ਪੜ੍ਹਨਾ, ਕਿਉਂਕਿ ਮਿਹਨਤ ਨਾਲ ਪੜ੍ਹਨ ਦਾ ਮਤਲਬ ਸਮਝਣਾ, ਸਮਝ ਕੇ ਉਹਨੂੰ ਅਪਣਾਉਣਾ। ਮੈਂ ਕਿਹਾ ਵਿੱਦਿਆ ਅਰਥ ਹੀ ਹੁੰਦਾ, ਜਿਹੜਾ ਵਿੱਦਿਆ ਦੇ ਅਰਥਾਂ ਨੂੰ ਆਪਣੀ ਜ਼ਿੰਦਗੀ 'ਚ ਕਰਦਾ ਇਹ ਵਿਦਿਆਰਥੀ ਹੈ। ਔਰ ਜਿਹੜਾ ਕੁਲਬੀਰ ਸਿੰਘ, ਕਿਉਂਕਿ 14 ਸਾਲਾਂ ਦੇ ਸੀ, ਤਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ 3 ਚੀਜ਼ਾਂ 'ਤੇ ਆਧਾਰ ਹੈਗੀਆਂ ਤੁਹਾਡੀ ਕੰਮ, ਲੇਕਿਨ ਚੌਥੀ ਗੱਲ ਮੈਂ ਕਹਾਂਗਾ ਕਿ ਤੂੰ ਹੱਥ ਦਾ ਕੰਮ ਸਿੱਖ ਲਈ, ਕਿਉਂਕਿ ਜਦੋਂ ਤੈਨੂੰ ਹੱਥ ਦਾ ਕੰਮ ਆਉਂਦਾ ਹੋ ਤਾਂ ਤੈਨੂੰ ਆਪਣੇ ਆਪ 'ਚ ਯਕੀਨ ਬਣੇਗਾ ਕਿ ਮੈਂ ਕਰ ਸਕਦਾ। ਤੋ ਇਹ ਹੀ ਮੈਂ ਸਮਝਦਾ ਕਿ ਅੱਜ ਨੌਜਵਾਨਾਂ ਨੂੰ ਮਤਲਬ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ, ਭਗਤ ਸਿੰਘ ਦੇ ਭੈਣ ਭਰਾ ਬਣਨ ਲਈ। ਮਤਲਬ ਇਹ ਉਹਨਾਂ ਦਾ ਆਖਰੀ ਸੰਦੇਸ਼ ਹੈਗਾ, ਜਿਵੇਂ ਉਹਨਾਂ ਨੇ ਆਪਣੀ ਮਾਂ ਨੂੰ ਵੀ ਤਿਆਰ ਕੀਤਾ, ਕਿਉਂਕਿ ਮਾਂ ਨੂੰ ਕਈ ਤਰ੍ਹਾਂ ਦੇ ਭਰਮ ਹੁੰਦੇ ਨੇ।
1: ਜੀ,
0: ਉਹਨਾਂ ਨੂੰ ਤਿਆਰ ਕੀਤਾ ਕਿ ਵੀ ਮੇਰੇ, ਪਹਿਲੀ ਤਾਂ ਗੱਲ ਹੈ ਕਿ ਸ਼ਾਇਦ ਤੁਹਾਡੀ ਬੋਡੀਜ਼ ਨਾ ਦੇਣ, ਜੇ ਦੇਣ ਤਾਂ ਤੁਸੀਂ ਨਹੀਂ ਆਉਣਾ, ਤੁਸੀਂ ਇਮੋਸ਼ਨਲ ਹੋਵੋਗੇ, ਅਤੇ ਲੋਕ, ਮੈਂ ਇਮੋਸ਼ਨਲ ਨਹੀਂ ਹੋਣ ਦੇਣਾ ਚਾਹੁੰਦਾ। ਲੋਕਾਂ ਨੂੰ ਕਹਿੰਦਾ ਕਿ ਧਿਆਨ ਲਗਾਓ। ਜਿਵੇਂ ਉਹਨਾਂ ਨੇ ਆਖਰੀ ਕਿਤਾਬ ਉਹ ਲੱਭੀ, ਔਰ ਉਹਦੇ 'ਚ ਲਿਖਿਆ ਕਿ ਜੇ ਤੁਸੀਂ ਕਿਸੇ ਦੇਸ਼ ਭਗਤ ਤੋਂ ਸਿੱਖਣਾ ਹੈ

0: ਉਹ ਇਕੱਲੀ ਲਿਖਣਾ ਤੋਂ ਨਾ ਸਿੱਖੋ, ਉਹਦੀ ਜ਼ਿੰਦਗੀ ਤੋਂ ਸਿੱਖੋ ਕਿਉਂਕਿ ਉਹ ਕਿਵੇਂ ਜੀ ਰਿਹਾ ਸੀ।
1: ਜੀ
0: ਇਸ ਕਰਕੇ ਜਿਹੜੀ ਲਾਸਟ ਕਿਤਾਬ ਉਹ ਪੜ੍ਹ ਰਹੇ ਸੀ ਉਹ ਕਲਾਰਾ ਜੈਟਕਨ ਦੀ ਕਿਤਾਬ ਹੈ ਰੈਮਨੈਸੈਂਸ ਆਫ ਲੈਨਨ, ਕਿ ਲੈਨਨ ਦੀਆਂ ਯਾਦਾਂ। ਤਾਂ ਉਹਦੇ 'ਚੋਂ ਪਹਿਲਾਂ ਉਹਨਾਂ ਨੇ ਆਪਣੇ 2 ਫਰਵਰੀ ਵੱਲ ਲਿਖਿਆ ਵੀ ਇਹ ਜਿਹੜਾ ਹੈ ਕਿ ਵੀ ਜਿਹਦੇ ਤੋਂ ਵੀ ਤੁਸੀਂ ਸਿੱਖਣਾ ਹੈ ਉਹ ਇਕੱਲਾ ਉਹਦੀਆਂ ਲਿਖਤਾਂ ਤੁਹਾਨੂੰ ਇੱਕ ਦੇਣਗੀਆਂ, ਲੇਕਿਨ ਉਹ ਲਿਖਤਾਂ ਜੀ ਕਿਵੇਂ ਰਿਹਾ, ਜਿੱਦਾਂ ਗੁਰੂ ਉਹ ਹੈ ਜਿਹੜਾ ਗੁਰ 'ਤੇ ਜੀ ਕੇ ਦਿਖਾਵੇ, ਉਹ ਮਤਲਬ ਹੈ।
1: ਜੀ ਜੀ ਪ੍ਰੋਫੈਸਰ ਸਾਹਿਬ, ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਹੋ?
0: ਇੱਕ ਕੰਮ ਜਿਹੜਾ ਮੈਂ ਕੀਤਾ ਉਹ ਹੈ ਕਿ ਵੀ ਮੈਂ ਲਾਇਬ੍ਰੇਰੀ ਆਪਣੇ ਮਦਰ ਨੂੰ ਡੈਡੀਕੇਟਡ ਬਣਾਈ ਹੈ, ਜਿਹ 25,000 ਕਿਤਾਬ ਹੈ, ਔਰ ਉਹ ਭਗਤ ਸਿੰਘ ਨੂੰ ਲੱਭਦਿਆਂ ਉਹ ਕਿਤਾਬਾਂ ਜਿਹੜੀਆਂ ਇਕੱਠੀਆਂ ਹੋਈਆਂ ਜਾਂ ਉਹਦੇ ਬਾਰੇ 'ਚ ਹੈ, ਤਾਂ ਇੱਕ ਪਾਰਟ ਉਹ ਹੈ। ਦੂਸਰਾ ਜਿਹੜਾ ਹੈ ਕਿ ਨੌਜਵਾਨਾਂ ਨੂੰ ਭਗਤ ਸਿੰਘ ਨਾਲ ਜੋੜਨ ਦਾ, ਮਤਲਬ ਉਹ ਵੀ ਪ੍ਰੈਕਟੀਕਲੀ, ਜਿੱਦਾਂ ਆਪਾਂ ਕਹਿੰਦੇ ਹਾਂ ਦਾਣੇ 'ਤੇ ਤੂੜੀ, ਤੂੜੀ ਵੱਖਰੀ ਕਰਕੇ ਦਾਣੇ ਕੱਢ ਕੇ ਦਿਖਾਏ ਜਾਣ
1: ਜੀ ਜੀ
0: ਜਿਹੜੇ ਉਹਨਾਂ ਨੂੰ ਪੌਸ਼ਟਿਕਤਾ
1: ਜੀ
0: ਦੇਣ ਵਿਚਾਰਾ।
1: ਬਿਲਕੁਲ ਜੀ, ਜਿੱਦਾਂ ਅਸੀਂ ਕਿਹਾ ਕਿ ਤੁਹਾਡੀ ਲੇਖਣੀ 'ਚੋਂ ਤੁਹਾਡੀ ਕਿਤਾਬ ਦੇ ਵਿੱਚੋਂ ਨਗ ਚੁਗਣਗੇ, ਉਹ ਮੋਤੀ ਚੁਗਣਗੇ ਜੀ ਉਹ। ਸੋ ਬਹੁਤ ਬਹੁਤ ਸ਼ੁਕਰੀਆ ਰੂਬਰੂ ਪ੍ਰੋਗਰਾਮ 'ਚ ਪ੍ਰੋਫੈਸਰ ਜਗਮੋਹਨ ਸਿੰਘ ਜੀ, ਤੁਸੀਂ ਅੱਜ ਸਾਡੇ ਮਹਿਮਾਨ ਬਣੇ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਉਹਨਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦਿੱਤੀ, ਉਹਨਾਂ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ, ਔਰ ਜਿਹੜੇ ਭਰਮ ਭੁਲੇਖੇ ਅਸੀਂ ਪਾਲੇ ਹੋਏ ਸੀ ਆਪਣੇ ਦਿਮਾਗ ਵਿੱਚ ਉਹ ਵੀ ਅੱਜ ਦੂਰ ਹੋਏ। ਬਹੁਤ ਬਹੁਤ ਸ਼ੁਕਰੀਆ,
0: ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਆਕਾਸ਼ਵਾਣੀ ਦਾ ਖਾਸ ਤੌਰ 'ਤੇ ਧੰਨਵਾਦ
1: ਜੀ
0: ਕਿ ਉਹਨਾਂ ਨੇ ਰੂਬਰੂ ਕੀਤਾ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੀ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੂਬਰੂ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗ ਖੇਤਰ ਨਾਲ ਸੰਬੰਧਿਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਵ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਲਈ ਅਪੀਲ ਕੀਤੀ। ਪੰਜਾਬ ਸਮੇਤ ਦੇਸ਼ ਭਰ 'ਚ ਸਮਾਗਮਾਂ ਦਾ ਆਯੋਜਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਪੰਜਾਬ ਲੋਕ ਭਵਨ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੇ ਸੌਧੇ ਹੋਏ ਪਾਣੀ ਨਾਲ ਸਿੰਜਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਨੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਲੁਧਿਆਣੇ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਮੰਗੀ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ ਦਹਿਸ਼ਤਗਰਦੀ ਸਮੂਹ ਦੇ 2 ਸਥਾਈ

ਨੂੰ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅੱਜ ਚਾਰ ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੀਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਕਾਬੂ ਕੀਤਾ। ਪੰਜਾਬ 'ਚ ਅੰਮ੍ਰਿਤਸਰ, ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਈਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ, 14 ਜ਼ਖਮੀ। ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆ ਆਨੰਦ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਕਿਤਾਬੀ ਦਾਇਬੰਦੀ ਬਰਕਰਾਰ ਰੱਖੀ। ਸੋ ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਆਓ ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਸ਼ਨਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਛੁਨਕਾਰ ਸੁਰ ਛਨਕਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਜੀ ਹਾਂ, ਜ਼ਿੰਦਗੀ ਵੀ ਇੱਕ ਸਰਗਮ ਵਾਂਗੂ ਹੀ ਹੈ, ਜਿਹਦੇ ਵਿੱਚ ਕਈ ਵਾਰ ਕੁਛ ਸੁਰ ਦੁੱਖ ਦੇ ਲੱਗ ਜਾਂਦੇ ਨੇ, ਕਈ ਵਾਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਤੁਸੀਂ ਮੁਸਕਰਾਉਂਦੇ ਰਹਿਣਾ, ਆਪਣੀ ਜ਼ਿੰਦਗੀ ਨੂੰ ਹੋਰ ਚੰਗਾ ਬਣਾਉਣਾ, ਹੱਸਦੇ ਰਹੋ, ਵੱਸਦੇ ਰਹੋ, ਕਿਉਂਕਿ ਉਤਰਾਵ ਚੜਾਅ ਤਾਂ ਜ਼ਿੰਦਗੀ ਦੇ ਉਹ ਹਿੱਸੇ ਨੇ, ਉਹ ਪਲ ਨੇ ਜਿਹੜੇ ਆਉਣੇ ਹੀ ਆਉਣੇ ਆ। ਸੋ ਸਾਨੂੰ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਹੀ ਰਹਿਣਾ। ਲਓ ਜੀ, ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ ਦਾ।

में पेश कर दें।

ਜ਼ਿੰਦਗੀ ਦੇ ਸਫ਼ਰ ਵਿੱਚ ਕੁਝ ਮੁਲਾਕਾਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਦੀਆਂ ਹੱਦਾਂ ਤੋਂ ਪਾਰ ਕਿਤੇ ਪਰੇ ਹੋ ਜਾਂਦੀਆਂ ਹਨ। ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਇੱਕ ਮੁਸਕਾਨ, ਇੱਕ ਗੱਲਬਾਤ ਜਾਂ ਇੱਕ ਗਲੇ ਮਿਲਣ ਨਾਲ ਹਮੇਸ਼ਾ ਲਈ ਯਾਦਾਂ ਬਣ ਜਾਂਦੇ ਨੇ। ਲੱਗ ਜਾ ਗਲੇ, ਇੱਕੋ ਹੀ ਜਜ਼ਬਾ ਹੈ ਜਿਹੜਾ ਕੋਈ ਕਿਸੇ ਨੂੰ ਪਿਆਰ ਕਰਦਾ, ਆਪਣੀ ਮੁਹੱਬਤ ਨੂੰ ਦੱਸਦਾ। ਭਾਵੇਂ ਮੈਨੂੰ ਪਤਾ ਕਿ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਕੋਈ ਇਨਸਾਨ ਭਾਵੇਂ ਸਾਰੀ ਜ਼ਿੰਦਗੀ ਨਹੀਂ ਰਹਿਣਾ ਹੁੰਦਾ ਉਹਦੇ ਨਾਲ, ਪਰ ਕੁਛ ਇਹੋ ਜਿਹਾ ਪਲ ਉਹਦੇ ਨਾਲ ਬਿਤਾਇਆ ਜਾਂਦਾ ਅਤੇ ਸਾਹਮਣੇ ਵਾਲੇ ਇਨਸਾਨ ਨੂੰ ਇਹ ਲੱਗਦਾ ਕਿ ਸਾਰੀ ਜ਼ਿੰਦਗੀ ਉਹ ਹੈ, ਉਹਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਸੋ ਆਓ ਇਸੇ ਉੱਤੇ ਅਸੀਂ ਇੱਕ ਗੀਤ ਸੁਣਦੇ ਹਾਂ ਸਾਡੇ ਇਸ ਪ੍ਰੋਗਰਾਮ 'ਚ, ਅਤੇ ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਲੱਗ ਜਾ ਗਲੇ ਗੀਤ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਦੇ ਵਿੱਚ, ਅਤੇ ਪ੍ਰੋਗਰਾਮ ਚੱਲ ਰਿਹਾ ਸਰਗਮ। ਲਓ ਜੀ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ।

ਜੇ ਕਿਸੇ ਨੇ ਬਹੁਤ ਕਮਾਲ ਕਿਹਾ ਹੋਇਆ, ਕਹਿੰਦਾ ਕਿ ਪਿਆਰ ਕਿਸੇ ਨੂੰ ਬਦਲਣ ਦਾ ਨਹੀਂ, ਸਗੋਂ ਉਸਨੂੰ ਉਸੇ ਤਰ੍ਹਾਂ ਕਬੂਲ ਕਰਨ ਦਾ ਨਾਂ ਹੈ। ਦਿਲ ਦੀਆਂ ਧੜਕਣਾਂ ਜਦੋਂ ਕਿਸੇ ਦੇ ਨਾਲ ਜੁੜ ਜਾਂਦੀਆਂ ਨੇ ਨਾ, ਉਹੀ ਪਿਆਰ ਦਾ ਅਸਲੀ ਅਹਿਸਾਸ ਹੁੰਦਾ ਹੈ। ਪਿਆਰ ਜ਼ਿੰਦਗੀ ਦਾ ਉਹ ਸੂਰ ਪਿਆਰ ਜ਼ਿੰਦਗੀ ਦਾ ਇੱਕ ਉਹ ਸੂਰ ਹੈ ਜੋ ਹਰ ਰਿਸ਼ਤੇ ਨੂੰ ਮਿਠਾਸ ਨਾਲ ਭਰ ਦਿੰਦਾ ਹੈ। ਕੁਝ ਲੋਕ ਸਾਡੀ

ਜ਼ਿੰਦਗੀ ਵਿੱਚ ਆ ਕੇ ਇੰਨੇ ਖਾਸ ਬਣ ਜਾਂਦੇ ਹਨ ਕਿ ਉਹਨਾਂ ਦਾ ਜ਼ਿਕਰ ਹੀ ਮੁਸਕਾਨ ਲੈ ਆਉਂਦਾ ਹੈ। ਪਿਆਰ ਦੂਰੀਆਂ ਨਾਲ ਨਹੀਂ, ਪਿਆਰ ਦੂਰੀਆਂ ਨਾਲ ਨਹੀਂ ਕੱਟਦਾ, ਸਗੋਂ ਭਰੋਸੇ ਨਾਲ ਹੋਰ ਮਜ਼ਬੂਤ ਹੁੰਦਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਲਾਈਨਾਂ ਨੇ, ਬਹੁਤ ਸਾਰੀਆਂ ਸ਼ਾਇਰੀਆਂ ਨੇ, ਬਹੁਤ ਸਾਰੀਆਂ ਕਵਿਤਾਵਾਂ ਨੇ ਪਿਆਰ ਦੇ ਉੱਤੇ, ਜਿਨ੍ਹਾਂ ਨੇ ਲੋਕਾਂ ਨੇ ਆਪਣੇ ਆਪਣੇ ਅੰਦਾਜ਼ ਦੇ ਨਾਲ ਬਿਆਨ ਕੀਤਾ। ਪ੍ਰੋਗਰਾਮ ਸਰਗਮ ਦੇ ਵਿੱਚ ਅਸੀਂ ਬਹੁਤ ਸਾਰੇ ਸਕੂਨ ਵਾਲੇ ਗਾਣੇ ਸੁਣੇ। ਆਓ ਇਸੇ ਤਰ੍ਹਾਂ ਅਗਲੇ ਗੀਤ ਵੱਲ ਤੁਹਾਨੂੰ ਲੈ ਚੱਲਦੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਹਿੰਦੀ 'ਚ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਅਤੇ 28 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ, ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਇਹ ਪ੍ਰੋਗਰਾਮ ਸਵੇਰੇ 1 ਵਜੇ ਤੱਕ ਜਾਰੀ ਰਹੇਗਾ। 1 ਵਜੇ ਤੁਸੀਂ ਆਨੰਦ ਮਾਣ ਸਕੋਗੇ ਪੰਜਾਬੀ ਮੈਲੋਡੀਜ਼ ਗੀਤਾਂ ਦਾ। ਪ੍ਰੋਗਰਾਮ ਦਾ ਨਾਮ ਪੰਜਾਬੀ ਮੈਲੋਡੀਜ਼ ਗੀਤ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਇਹ ਪ੍ਰੋਗਰਾਮ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। ਦੱਸਣਾ ਚਾਹਾਂਗੇ ਪੰਜਾਬੀ ਮੈਲੋਡੀਜ਼ ਗੀਤ ਔਰ ਪੰਜਾਬੀ ਡਿਊਟ ਮਿਊਜ਼ਿਕ ਅਸੀਂ ਉਹੀ ਗੀਤ ਸ਼ਾਮਿਲ ਕਰਦੇ ਹਾਂ ਜਿਨ੍ਹਾਂ ਦੀ ਸਾਨੂੰ ਫਰਮਾਇਸ਼ ਅਕਸਰ ਸਾਡੇ ਸਰੋਤਾ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਸਮਾਂ ਹੁੰਦਾ ਹੈ ਪਰਮ ਪਿਤਾ ਪਰਮੇਸ਼ਵਰ ਦੀ ਭਗਤੀ ਦਾ। ਸਰਵਣ ਕਰਾਂਗੇ ਗੁਰਬਾਣੀ ਵਿਚਾਰ। ਵਜੇ 3 ਮਿੰਟ 'ਤੇ ਤੜਕੇ ਸਵੇਰੇ ਸਰਵਣ ਕਰਾਂਗੇ ਕੁਛ ਭਗਤੀ ਗੀਤ, ਕੁਛ ਭਜਨ। 4 ਵਜੇ ਅਸੀਂ ਤੁਹਾਨੂੰ ਸਵੇਰੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਬੱਬੂ ਮਾਨ ਦੇ ਗਾਏ ਹੋਏ ਇਸ ਗੀਤ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 3342 1 71 ਔਰ ਵਟਸਐਪ ਮੈਸੇਜ ਲਈ ਸਾਡਾ ਨੰਬਰ ਹੈ 94 655 36 077।

0: ਜੀ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਸੁਗਾਤ, ਅਤੇ ਮੈਂ ਤੁਹਾਡਾ ਆਰਜੀ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਟਿਊਨ ਕੀਤਾ, ਹੁਣੇ ਹੁਣੇ ਪ੍ਰੋਗਰਾਮ ਜੁਆਇਨ ਕੀਤਾ, ਉਹਨਾਂ ਦਾ ਵੀ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ, ਵੈਲਕਮ ਕਰਦੇ ਹਾਂ ਜੀ। ਤੁਸੀਂ ਜਾਣਦੇ ਹੋ ਇਸ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਆਪਣੀ ਪਸੰਦ ਦਾ ਪ੍ਰੋਗਰਾਮ ਸੁਣ ਵਿੱਚ ਗੀਤ ਸੁਣ ਸਕਦੇ ਹੋ। ਔਰ ਇਹਦੇ ਵਾਸਤੇ ਤੁਸੀਂ ਸਿਰਫ ਇੱਕ ਨੰਬਰ ਮਿਲਾਉਣਾ ਜੀ, 0181 23 42 171। ਅਗਰ ਤੁਸੀਂ ਆਪਣਾ ਸੁਨੇਹਾ, ਆਪਣੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਭੇਜਣੀ ਹੈ, ਸਾਡਾ ਨੰਬਰ ਨੋਟ ਕਰੋ ਜੀ, 9496536077। ਅਗਰ ਤੁਸੀਂ ਇੰਡੀਆ ਦੇ ਬਾਹਰੋਂ ਮੈਸੇਜ ਭੇਜ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਸ ਕੀ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ।
1: ਹੈਲੋ,
0: ਹਾਂਜੀ, ਨਮਸਕਾਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ।
1: ਨਮਸਕਾਰ ਵੀਰ ਜੀ, ਸੁਖਵੀਰ ਸਿੰਘ ਛਾਜਲੀ ਬੋਲਦਾ ਮੇਰੇ ਸੰਗਰੂਰ ਤੋਂ।
0: ਬਹੁਤ ਬਹੁਤ ਸਵਾਗਤ ਸੁਖਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਲ ਚਾਲ ਵਧੀਆ ਨੇ ਜੀ, ਬਸ ਗਰਮੀ ਥੋੜੀ ਜ਼ਿਆਦਾ ਹੋ ਗਈ ਹੈ।
0: ਹਾਂਜੀ, ਮੌਸਮ ਵੀ ਗਰਮੀ ਦਾ ਤਾਂ ਗਰਮੀ ਹੋਣੀ ਹੋਣੀ ਨਾ।
1: ਤੁਹਾਡੀ ਭਾਬੀ ਪਿੰਡ ਵਗੀ ਆ, ਆਪਣੇ ਮਾਤਾ ਲਾਇਆ ਪਾਣੀ
0: ਦਾ। ਚਲੋ ਚਲੋ ਚਲੋ, ਠੀਕ ਹੈ ਠੀਕ ਹੈ, ਛੁੱਟੀਆਂ ਹੋਈਆਂ ਸਕੂਲਾਂ 'ਚ ਬੱਚਿਆਂ ਨੂੰ ਤਾਂ ਇਸ ਕਰਕੇ।
1: ਹਾਂਜੀ ਹਾਂ, ਛੁੱਟੀਆਂ ਕਰਕੇ ਗਈ ਆਉਂਦਾ ਕੰਮ ਹੀ ਆਉਂਦੀ ਹੈ ਜੀ।
0: ਠੀਕ ਹੈ, ਅਤੇ ਰੇਡੀਓ ਸੁਣਦੇ ਰਹਿੰਦੇ ਹੋ? ਯੁਗਲ ਗੀਤ ਹੈ ਜੀ, ਇੰਦਰਜੀਤ ਨਾਗਰਾ ਤੇ ਮਿਸ ਪੂਜਾ ਦੀ ਆਵਾਜ਼ਾਂ ਦੇ ਵਿੱਚ। ਠੀਕ ਹੈ, ਤੁਹਾਡੇ ਤੱਕ ਪਹੁੰਚ ਰਿਹਾ ਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਸੁਗਾਤ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ ਦੀ ਫਰਮਾਇਸ਼ ਤੁਸੀਂ ਕਰੋਗੇ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 42 171।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਤੁਸੀਂ ਆਨੰਦ ਮਾਣ ਰਹੇ ਸੀ ਮਿਸ ਪੂਜਾ ਅਤੇ ਇੱਕ ਯੁਗਲ ਗੀਤ। ਇਸ ਗੀਤ ਦੀ ਫਰਮਾਇਸ਼ ਸਾਨੂੰ ਸੁਖਵੀਰ ਸਿੰਘ, ਕੋਮਲਪ੍ਰੀਤ ਅਤੇ ਰੋਸ਼ਨਪ੍ਰੀਤ ਨੇ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ।

0: ਪ੍ਰੋਗਰਾਮ ਸੌਗਾਤ ਨੂੰ ਜਾਰੀ ਰੱਖਦੇ ਹੋਏ ਆਓ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦਰ ਸਗਣੀਆਂ ਜੀ।
0: ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ। ਹੋਰ ਤੁਸੀਂ ਸੁਣਾਓ, ਜਲੰਧਰ ਦਾ ਕੀ ਹਾਲ ਹੈ, ਗਰਮੀ ਦਾ ਕੀ ਹਾਲ ਹੈ,
0: ਮੌਸਮ ਕਿੱਦਾਂ ਵਾ? ਅੱਜ ਤੁਹਾਡੀ ਕਾਲ ਲੱਗੀ ਜੀ, ਬਹੁਤ ਖੁਸ਼ ਦੀ ਗੱਲ ਹੈ। ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਅੱਜ JGB ਦਾ ਸੁਣਾ ਦਿਓ, ਦੋ ਸੱਪ ਦੇ ਬੱਚੇ। ਹਾਂਜੀ
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਜੈਜ਼ੀ ਬੀ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਰਸਗਨੀਆ ਸਾਹਿਬ ਨੇ ਕੀਤੀ ਸੀ। ਬਹੁਤ ਹੀ ਪਿਆਰਾ ਗੀਤ, ਪੂਰੇ ਮਾਹੌਲ ਬਣਾਤਾ ਜੀ ਪ੍ਰੋਗਰਾਮ ਦਾ, ਬੱਲੇ ਬੱਲੇ ਕਰਾਤੀ ਹੈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਹੁਣ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਲੇਕਿਨ ਇੱਕ ਗੱਲ ਜ਼ਰੂਰ ਜ਼ਰੂਰ ਕਹਿਣੀ ਚਾਹਾਂਗੇ ਕਿ ਬਹੁਤ ਸਾਰੇ ਵਟਸਐਪ ਮੈਸੇਜਸ ਆ ਰਹੇ ਨੇ ਜੀ, ਸਕਰੀਨ 'ਤੇ ਫਲੈਸ਼ ਹੋ ਰਹੇ ਨੇ। ਇੱਕ ਵਾਅਦਾ ਆਪਣੇ ਸਾਰੇ ਸਰੋਤਿਆਂ ਨਾਲ, ਸਭ ਦਾ ਮੈਸੇਜ ਪੜ੍ਹਾਂਗਾ ਜੀ, ਸਭ ਦੇ ਨਾਮ ਨਾਲ ਉਹਨਾਂ ਦੀ ਫਰਮਾਇਸ਼ ਦਾ ਗੀਤ ਵੀ ਜ਼ਰੂਰ ਜ਼ਰੂਰ ਪਲੇ ਕਰਾਂਗੇ। ਇਹ ਤੁਹਾਡੇ ਨਾਲ ਵਾਅਦਾ, ਤੁਸੀਂ ਨਿਰਾਸ਼ ਨਹੀਂ ਹੋਣਾ ਅਗਰ ਤੁਹਾਡੀ ਕਾਲ ਨਹੀਂ ਲੱਗਦੀ ਜਾਂ ਮੈਸੇਜ ਥੋੜ੍ਹਾ ਜਿਹਾ ਲੇਟ ਪੜਿਆ ਜਾ ਰਿਹਾ। ਆਓ ਜੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਵਾਹ ਜੀ ਵਾਹ, ਏਸੀ ਸਿਟੀ ਕਹਿੰਦੇ ਨੇ ਜੀ, ਮੌਸਮ ਕਹਿੰਦੇ ਬਹੁਤ ਵਧੀਆ ਹੁੰਦਾ, ਬਹੁਤੀ ਗਰਮੀ ਵੀ ਨਹੀਂ ਹੁੰਦੀ, ਬਹੁਤੀ ਠੰਡ ਵੀ ਨਹੀਂ ਹੁੰਦੀ, ਤੁਸੀਂ ਕੀ ਕਹਿਣਾ ਚਾਹੋਗੇ?
1: ਹਾਂਜੀ ਮੌਸਮ ਬਹੁਤ ਵਧੀਆ ਹੋਇਆ ਵਾ ਸਰ ਜੀ।
0: ਚਲੋ ਚਲੋ, ਆਪਣੇ ਬਾਰੇ ਕੁਝ ਦੱਸੋ, ਇਸ ਟਾਈਮ ਕੀ ਕਰ ਰਹੇ ਸੀ?

0: ਫੋਨ ਮਿਲਾ ਰਹੇ ਸੀ ਤੁਹਾਡਾ 11 ਵਜੇ ਤੇ
1: ਜੀ ਜੀ ਤਾਂ ਕਿ ਤੁਸੀਂ
0: ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਿਲਾ ਰਹੇ
1: ਮੈਨੂੰ ਹੁਣੇ ਇੱਕ ਮੈਸੇਜ ਮਿਲਿਆ ਉਹ 'ਚ ਲਿਖਿਆ ਤਾਂ ਤੁਹਾਡਾ ਫੋਨ ਬਹੁਤ ਬਿਜ਼ੀ ਜਾ ਰਿਹਾ ਕਿਰਪਾ ਕਰਕੇ ਆਪਣੀ ਲਾਈਨੇ 3-4 ਕਰ ਦੇ ਉਹ ਸਰ ਅਗਰ ਇਹਨਾਂ ਨੂੰ ਪੁੱਛੋ ਜੇ 3-4 ਲਾਈਨਾਂ ਵੀ ਕਰ ਦਿੱਤੀਆਂ ਤਾਂ ਆਪਾਂ ਗੱਲ ਤਾਂ ਇੱਕੋ ਲਾਈਨ 'ਤੇ ਕਰਨੀ ਨਾ ਹੈ ਨਾ ਜੀ ਮੈਂ ਅੱਗੇ ਇੱਕ ਪ੍ਰੋਮਿਸ ਕੀਤਾ ਵਾਅਦਾ ਕੀਤਾ ਕਿ ਤੁਹਾਡੇ ਸਭ ਦੇ ਮੈਸੇਜਿਸ ਆਪਾਂ ਜ਼ਰੂਰ ਪੜ੍ਹਨੇ ਨੇ ਅਤੇ ਰਾਜੂ ਜੀ ਅੱਜ ਕਿਹੜਾ ਗੀਤ ਸੁਣਾ ਦਿਓ ਜੀ
0: ਅੱਜ ਪੁੱਤ ਜੱਟਾਂ ਦੀ ਫਿਲਮ ਹੈ ਜੀ ਸੁਰਿੰਦਰ ਸਿੰਘ ਦਾ ਜਿੰਦੇ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ
1: ਕਿਹੜੀ ਮੈਂ ਖੁਦਾਈ ਮੰਗੀ ਓਏ ਹੋਏ ਹੋਏ ਬੜੇ ਬਹੁਤ ਪੁਰਾਣਾ ਗੀਤ ਸੁਣਨਾ ਚਾਹੁੰਦੇ ਹੋ ਦਰਦ ਭਰਿਆ ਹੈ ਜੀ ਤੁਸੀਂ ਫਿਲਮ ਦੇਖੀ ਹੋਈ ਅਗਲੀ
0: ਬਹੁਤ ਫਿਲਮ ਦੇਖੀ ਸਰ ਜੀ ਪੌੜੀਆਂ 'ਚ ਬੈਠ ਕੇ VCR 'ਚ ਦੇਖਦੇ ਹੁੰਦੇ
1: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਤੇ ਰਾਜੂ ਜੀ ਤੁਹਾਡਾ ਜਨਮ ਕਿਹੜੇ ਸਾਲ ਦਾ ਵੈਸੇ ਪੁੱਛਣਾ ਨਹੀਂ ਚਾਹੀਦਾ ਗੁਸਤਾਖੀ ਮਾਫ ਕਿਹੜੇ ਸਾਲ ਦਾ ਜਨਮ ਹੈ
0: ਚਲੋ
1: ਰਾਜੂ ਜੀ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬੜਾ ਮਕਬੂਲ ਗੀਤ ਸੁਣਨਾ ਚਾਹੁੰਦੇ ਹੋ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ ਵਿੱਚ ਲੇਕਿਨ ਪਹਿਲਾਂ ਕੁਝ ਵਟਸਐਪ ਮੈਸੇਜ ਅਸੀਂ ਫਟਾਫਟ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ ਅਤੇ ਜਿਹੜਾ ਮੈਸੇਜ ਅਸੀਂ ਹੁਣ ਪੜ੍ਹਨ ਜਾ ਰਹੇ ਹਾਂ ਸਾਨੂੰ ਭੇਜਿਆ ਵੇ ਬੜੇ ਪਿਆਰ ਨਾਲ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਕੋਈ ਵੀ ਗੀਤ ਸੁਣਾ ਦਿਓ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਪ੍ਰਤੀਕ ਅਨਿਲ ਜੈਵੀਰ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਅਤੇ ਨਾਲ ਬਿੱਟਾ ਬਜਾਜ ਕਨੇਰਾ ਮੁਹੱਲਾ ਪਟਿਆਲਾ ਤੋਂ ਮੈਸੇਜ ਭੇਜ ਰਹੇ ਨੇ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ ਇਹ ਸੁਣਨਾ ਚਾਹੁੰਦੇ ਨੇ ਹਕਮ ਸੂਫੀ ਦਾ ਕੋਈ ਵੀ ਪੰਜਾਬੀ ਗੀਤ ਬਿਲਕੁਲ ਜੀ ਜ਼ਰੂਰ ਸੁਣਾਂਗੇ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਨਿਮਿਤ ਆਹੂਜਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰਾ ਮੈਸੇਜ ਭੇਜਣ ਦੇ ਲਈ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਆਦਰਸ਼ ਨਗਰ ਮਲੋਟ ਤੋਂ ਪੰਜਾਬ ਤੋਂ ਭੇਜਣ ਵਾਲੇ ਸਾਡੇ ਸਾਥੀ ਨੇ ਰਾਜ ਵਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸ਼ਰਮਾ ਸਾਇਨਾ ਅਤੇ ਨਿਵਾਨ ਸ਼ਰਮਾ ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਪਰ ਮੈਸੇਜ ਭੇਜਣ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਪਿੰਡ ਕੁਮਾਰ ਹੀੜਾ ਸਹਾਰਨਪੁਰ ਤੋਂ ਸਈਦ ਮਸਰੂਰ ਸ਼ਾਇਨਾ ਹਸਨ ਅਕਸਾ ਨਾਜ਼ੀਆ ਆਫੀਆ ਇਬਰਾਹਿਮ ਸਦਾਮ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਲਈ ਬਹੁਤ ਸੁੰਦਰ ਤੁਸੀਂ ਫੁੱਲ ਅਟੈਚ ਕੀਤੇ ਨੇ ਜੀ ਨਾਲ ਇਮੋਜੀਜ਼ ਲਾਈਆਂ ਨੇ ਧੰਨਵਾਦ ਆਦਰਨੀ ਪ੍ਰਸਾਰਕ ਮਹੋਦਯ ਆਪਕੋ ਹਮਾਰੀ ਪਿਆਰ ਭਰੀ ਨਮਸਕਾਰ ਆਪ ਹਮੇ ਕਿਸੀ ਵੀ ਸਦਾ ਬਹਾਰ ਪੰਜਾਬੀ ਗੀਤ ਮੇਂ ਸ਼ਾਮਿਲ ਕਰੇ ਇਸ ਤਰ੍ਹਾਂ ਲਿਖ ਕੇ ਭੇਜ ਰਹੇ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਇਹਨਾਂ ਦੇ ਨਾਲ ਨੇ ਮਿਹਰਾ ਜਹਾਂ ਔਰ ਆਜ਼ਾਦ ਨਾਗਾਰਜੁਨ ਹਰਿਦੁਆਰ ਉੱਤਰਾਖੰਡ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਰਿੰਦਰ ਛਿੰਦਾ ਦੀ ਆਵਾਜ਼ਾਂ 'ਚ ਜਿਹਦੀ ਫਰਮਾਇਸ਼ ਸਾਨੂੰ ਚੰਡੀਗੜ੍ਹ ਤੋਂ ਸਾਡੇ ਪਿਆਰੇ ਸਰੋਤਾ ਰਾਜੂ ਜੀ ਨੇ ਕੀਤੀ ਹੈ ਇਸ ਗੀਤ ਤੋਂ ਬਾਅਦ ਤੁਹਾਡਾ ਆਰਜੀ ਦੋਸਤ ਅਮਿਤ ਫਿਰ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਸੁਗਾਰ ਨਾਲ ਇਸੇ ਤਰ੍ਹਾਂ ਬਣੇ ਰਹੋ

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਤੁਸੀਂ ਆਨੰਦ ਮਾਣਦੇ ਸੀ ਸੁਰਿੰਦਰ ਛਿੰਦਰ ਦੇ ਗਾਇਆ ਹੋਇਆ ਇੱਕ ਪੰਜਾਬੀ ਗੀਤ ਹੈ। ਇਸ ਗੀਤ ਦੀ ਫਰਮਾਇਸ਼ ਸਾਨੂੰ ਚੰਡੀਗੜ੍ਹ ਤੋਂ ਸਾਡੇ ਸਰੋਤਾ ਰਾਜੂ ਜੀ ਨੇ ਕੀਤੀ ਸੀ। ਅਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਓ ਜੀ ਗੱਲਬਾਤ ਕਰਦੇ ਹਾਂ ਅਗਲੇ ਸਰੋਤਾ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਕੀ ਹਾਲ ਚਾਲ?
0: ਆਪਣਾ ਨਾਮ ਦੱਸੋ, ਕਿਹੜੇ ਸ਼ਹਿਰ ਤੋਂ ਬੋਲਦੇ ਹੋ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ।
0: ਵਾਹ ਜੀ ਵਾਹ, ਮਨਜੀਤ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਥੈਂਕ ਯੂ ਜੀ, ਥੈਂਕ ਯੂ।
0: ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਵਾਜ਼ ਥੋੜੀ ਜਾਣੀ ਪਛਾਣੀ ਲੱਗਦੀ ਹੈ, ਪਰ ਬੰਦਾ ਗਲਤ ਨਾਮ ਨਾ ਬੋਲਦੇ, ਇਸ ਕਰਕੇ ਪੁੱਛਣਾ ਜ਼ਰੂਰੀ ਹੈ, ਨਾਲੇ ਬਾਕੀਆਂ ਨੂੰ ਦੱਸਣਾ ਜ਼ਰੂਰੀ ਕਿ ਕੌਣ ਬੋਲ ਰਿਹਾ, ਕੌਣ ਪ੍ਰੋਗਰਾਮ 'ਚ ਹਾਜ਼ਰ ਹੋ ਰਿਹਾ। ਕੀ ਹਾਲ ਚਾਲ ਨੇ ਦਿੱਲੀ ਦੇ ਮੌਸਮ ਦਾ? ਕੀ ਹਾਲ ਚਾਲ
1: ਹੈ ਜੀ? ਆਪਣੀ ਡਿਊਟੀ ਹੈ ਜਿਹੜੀ ਕਰਨੀ ਹੈ, ਹੋਰ ਕੀ ਹੈ?
0: ਦਿੱਲੀ ਦੇ ਮੌਸਮ ਦਾ ਕੀ ਹਾਲ ਚਾਲ ਹੈ?
1: ਮੌਸਮ ਠੀਕ ਹੈ, ਰਾਤੀ ਨਾ ਕੱਲ ਰਾਤੀ ਬੱਦਲ ਪਿਆ
0: ਜੀ,
1: ਮੌਸਮ ਠੀਕ ਸੀ।
0: ਚਲੋ
1: ਠੰਡਾ ਠੰਡਾ,
0: ਠੀਕ ਹੈ ਠੀਕ
1: ਹੈ। ਬੜੀ ਬੜੀ ਧੁੱਪ ਪਈ ਗਰਮੀ ਦਿਨਾਂ ਵਿੱਚ,
0: ਮੌਸਮ ਵੀ ਗਰਮੀ ਦਿਨਾਂ ਦਾ ਜੀ, ਮੌਸਮ ਦਾ ਗਰਮ ਹੋਏਗਾ ਹੋਏਗਾ। ਅੱਜ ਕਿਹੜਾ ਗੀਤ ਸੁਣਵਾਓਗੇ ਸਾਰੇ ਸੁਣਨ ਵਾਲਿਆਂ ਨੂੰ?
1: ਅੱਜ ਸੁਣਾ ਦੋ ਡੰਗ ਰੱਖੀਏ ਦਾ, ਸੁਣਾ ਦੋ ਤੇਰੀ ਕੀ ਲੱਗਦੀ,
0: ਉਹ ਤੇਰੀ ਕੀ ਲੱਗਦੀ। ਠੀਕ ਹੈ ਜੀ,
1: ਹਾਂਜੀ,
0: ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਗੱਲਬਾਤ।

ਬਿਲਕੁਲ ਜੀ, ਹੰਸਰ ਹੰਸ ਸਾਹਿਬ ਦੀ ਇਸ ਗੱਲ ਨੂੰ ਤਾਂ ਮੰਨਣਾ ਹੀ ਪਏਗਾ। ਜੇ ਦੋਨੋਂ ਹੀ ਰੁੱਸ ਗਏ ਤਾਂ ਗੱਲਬਾਤ ਨੂੰ ਅੱਗੇ ਕੌਣ ਰੱਖੇਗਾ? ਨਾਲੇ ਰੋਸੇ ਗਿਲਿਆਂ ਵਿੱਚ ਕੀ ਰੱਖਿਆ?

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਆਓ ਫਿਰ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹੈਲੋ ਅਮਿਤ ਭਾਅ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ?
1: ਅਮਿਤ ਭਾਅ ਜੀ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਬੈਕ ਸਾਈਡ ਲੰਗੂ ਸਟੇਡੀਅਮ ਤੋਂ।
0: ਜੀ ਜੀ ਜੀ ਜੀ ਜੀ ਜੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰ ਰਹੇ ਹੋ, ਪੂਰਾ ਆਨੰਦ ਲਿਆ ਤੁਹਾਡੇ ਪ੍ਰੋਗਰਾਮ ਦਾ ਜੀ, ਪੂਰਾ ਮਜ਼ਾ ਲਿਆ
0: ਜੀ। ਜੀ ਜੀ
1: ਜੀ, ਅਸਲ ਵਿੱਚ 1 ਵਜੇ ਤੱਕ ਤੁਹਾਡੇ ਨਾਲ ਸਾਥ ਦਿੰਦੇ
0: ਜੀ। ਠੀਕ ਹੈ ਜੀ, ਅੱਜ ਤੁਹਾਡੀ ਕਾਲ ਲੱਗੀ ਹੈ ਤਾਂ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਆਪਣੇ ਸੁਣਨ ਵਾਲਿਆਂ ਨੂੰ?
1: ਨਹੀਂ ਬਸ ਠੀਕ ਹੈ, ਸੰਦੇਸ਼ ਦੋਸਤ ਬਹੁਤ ਦੇ ਰਹੇ ਆ, ਵਧੀਆ। ਚਲੋ ਗਰਮੀ ਹੈਗੀ, ਸਰ ਗਰਮੀ ਦਾ ਬਚਾਅ ਰੱਖੋ ਆਪਣਾ ਆਪ ਦਾ।
0: ਠੀਕ ਹੈ, ਤੇ ਕਿਹੜਾ ਗੀਤ ਸੁਣਾਓਗੇ ਅੱਜ ਸਾਰਿਆਂ ਨੂੰ? ਕਿਹੜਾ ਗੀਤ ਸੁਣਾਓਗੇ ਅੱਜ, ਕਿਹੜਾ ਗੀਤ ਸੁਣਾਓਗੇ ਸਾਰਿਆਂ ਨੂੰ?
1: ਅੱਜ ਸੁਣਾਵੇ ਉਹ ਮਹਿੰਦਰ ਕਪੂਰ ਦਾ ਗਾਣਾ, ਇੱਕ ਤੇਰੇ ਵਾਲ ਕਾਲੇ ਇੱਕ ਤੇਰੇ ਨੈਣ ਨਸ਼ੀਲੇ।
0: ਕੀ ਬਾਤ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਆ ਗਈ, ਜ਼ਰੂਰ ਜ਼ਰੂਰ ਪਲੇ ਕਰਾਂਗੇ। ਪਹਿਲਾਂ ਕੁਝ ਵਟਸਐਪ ਮੈਸੇਜਸ ਸਰਗੋ ਫਲੈਸ਼ ਹੋ ਰਹੇ ਨੇ ਜੀ, ਇਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ ਜੀ। ਆਪਣੀ ਪਸੰਦ ਦਾ ਕੋਈ ਵੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਪੰਜਾਬੀ ਗੀਤ ਸੁਣਾ ਦਿਓ। ਇਸ ਤਰ੍ਹਾਂ ਲਿਖ ਕੇ ਭੇਜੇ ਬੰਦਰਵਾਹਾ ਤੋਂ ਪੁਰਸ਼ੋਤਮ ਕੁਮਾਰ ਜੀ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਬੜਾ ਪਿਆਰ ਭੇਜ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਮੀਤਾ ਸਾਹਿਬ, ਤੁਸੀਂ ਫਰਮਾਇਸ਼ 'ਤੇ ਕੋਈ ਗੀਤ ਦੀ ਲਿਖੀ ਨਹੀਂ ਪਰ ਤੁਹਾਡਾ ਮੈਸੇਜ ਮਿਲ ਗਿਆ, ਤੁਹਾਡੀ ਹਾਜ਼ਰੀ ਲੱਗ ਗਈ, ਸ਼ੁਕਰੀਆ ਜੀ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਿਤਿਸ਼ ਅਤੇ ਮੈਕਸ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕਿਸੇ ਵੀ ਪੰਜਾਬੀ ਗੀਤ ਮੇਂ ਸ਼ਾਮਿਲ ਕਰੇ। ਯਵਤਮਾਲ ਵਿਦਰਭ ਮਹਾਰਾਸ਼ਟਰਾ ਤੋਂ ਸੰਤੋਸ਼ ਖੜਸੇ, ਵਿਨੋਦ ਖੜਸੇ, ਔਰ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸ਼ਾਇਦ ਇਸ ਨੰਬਰ ਤੋਂ ਸਾਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਅਸੀਂ ਸਾਰੇ ਸੁਣਨ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਵਟਸਐਪ ਨੰਬਰ 'ਤੇ ਕਾਲ ਨਹੀਂ ਕਰਨੀ ਜੀ, ਸਿਰਫ ਮੈਸੇਜ ਭੇਜਣੇ ਨੇ। ਕਾਲ ਕਰਨ ਵਾਸਤੇ ਨੰਬਰ 0181 23 42 171। ਤੇ ਲਓ ਜੀ ਫਿਰ ਹੁਣ ਸੁਣਦੇ ਹਾਂ ਬਿੱਟੂ ਜੀ ਦੀ ਪਸੰਦ ਦਾ ਗੀਤ ਮਹਿੰਦਰ ਕਪੂਰ ਦੀ ਆਵਾਜ਼ਾਂ ਵਿੱਚ। ਪ੍ਰੋਗਰਾਮ ਸੁਗਾਤ ਚੱਲਿਆ ਜੀ, ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਇਸ ਗੀਤ ਤੋਂ ਬਾਅਦ ਤੁਹਾਡਾ ਆਰਜ਼ੀ ਦੋਸਤ ਅਮਿਤ ਫਿਰ ਹਾਜ਼ਰ ਹੁੰਦਾ ਜੀ।

0: ਐਸਗੀਰ ਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਸੀ ਦੂਰਦਰਸ਼ਨ ਦੀ ਬੈਕ ਸਾਈਡ ਤੋਂ ਰਹਿੰਦੇ ਨੇ ਜੀ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਚੰਗਾ ਲੱਗਾ ਨਾ ਇਹ ਗੀਤ? ਅਤੇ ਲਓ ਜੀ ਫਿਰ ਸਾਰੇ ਥੈਂਕ ਯੂ ਕਰੀਏ ਬਿੱਟੂ ਜੀ ਦਾ, ਉਹਨਾਂ ਨੇ ਇੰਨੀ ਵਧੀਆ ਫਰਮਾਇਸ਼, ਇੰਨਾ ਵਧੀਆ ਸਾਨੂੰ ਗੀਤ ਸੁਣਵਾਇਆ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਅਮਿਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਆਪਣਾ ਨਾਮ ਦੱਸੋ।
1: ਦੇਸ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ।
0: ਤੇ ਤੁਸੀਂ ਸਾਰੀਆਂ ਗੱਡੀਆਂ ਚਲਾਉਂਦੇ ਹੋ, ਕੋਈ ਖਾਸ ਤਰ੍ਹਾਂ ਦੀ ਵਾਹੀਕਲ ਚਲਾਉਂਦੇ ਹੋ?
1: ਮੈਂ ਤਾਂ ਸਕੂਲ ਬੱਸ ਚਲਾਉਂਦਾ ਜੀ।
0: ਅੱਛਾ, ਤਾਂ ਅੱਜ ਕੱਲ੍ਹ ਤਾਂ ਛੁੱਟੀਆਂ ਹੋਣੀਆਂ ਜੀ।
1: ਹਾਂਜੀ ਹਾਂਜੀ,
0: ਠੀਕ ਹੈ ਠੀਕ ਹੈ ਠੀਕ ਹੈ।
1: ਇੱਕ ਮਹੀਨੇ ਦੀ ਛੁੱਟੀਆਂ ਨੇ ਜੀ।
0: ਜੀ ਤੇ ਛੁੱਟੀਆਂ 'ਚ ਫਿਰ ਕੀ ਕਰਦੇ ਹੋ, ਆਰਾਮ ਕਰਦੇ ਹੋ ਕਿ ਹੋਰ ਕੋਈ ਕੰਮ ਕਾਰ ਕਰਦੇ ਹੋ?
1: ਨਹੀਂ ਜੀ, ਘਰੇ ਹੀ ਰਹਿੰਦੇ ਹਾਂ ਜੀ।
0: ਠੀਕ, ਆ ਗਰਮੀ ਦਾ ਮੌਸਮ, ਆਰਾਮ ਵੀ ਜ਼ਰੂਰੀ ਹੈ।
1: ਹਾਂਜੀ ਹਾਂਜੀ,
0: ਚਲੋ ਅੱਜ ਕਿਹੜਾ ਗੀਤ ਸੁਣਵਾ ਦੀ ਤੁਹਾਨੂੰ ਫਿਰ ਆਪਾਂ?
1: ਬੱਬੋ ਮਾਨ ਦਾ ਲਾ ਦਿਓ ਜੀ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਪਹਿਲਾਂ ਸੁਣਦੇ ਹਾਂ ਜੀ ਕੁਛ ਵਟਸਐਪ ਮੈਸੇਜਸ ਆਏ ਨੇ ਜੀ, ਉਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦ

ਕੁਮਾਰ ਟੋਡੀ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ, ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਸ਼ਾਲਨੀ, ਟਿਵਾਂਸ਼ੀ ਖੇੜਾ ਫਾਜ਼ਿਲਕਾ ਤੋਂ ਪੰਜਾਬ ਤੋਂ ਮੈਸੇਜ ਭੇਜ ਰਹੇ ਨੇ। ਲਓ ਜੀ, ਸੁਖਵੀਰ ਸਿੰਘ, ਕੋਮਲਪ੍ਰੀਤ ਸੰਗਰੂਰ ਤੋਂ ਮੈਸੇਜ ਭੇਜ ਰਹੇ ਨੇ। ਹਰਚਿੰਦਰ ਸਿੰਘ ਬਰਾੜ, ਜੁਗਰਾਜ ਸਿੰਘ ਬਰਾੜ, ਪਿੰਡ ਡਾਕਾਣਾ ਜੀੜਾ ਬਠਿੰਡਿਓਂ ਮੈਸੇਜ ਭੇਜ ਰਹੇ ਨੇ ਜੀ। ਫਿਰੋਜ਼ਪੁਰ ਤੋਂ ਵਿਸ਼ਨੂੰ ਪ੍ਰਸਾਦ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ, ਔਰ ਦਿਲ ਸੇ ਧੰਨਵਾਦ ਇੱਦਾਂ ਲਿਖ ਕੇ ਪਹਿਲਾਂ ਭੇਜੇ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ ਕਾਕਾ, ਬਿੱਟੂ ਲਾਡੀ, ਮੋਹਨ ਰਹਿਣ ਵਾਲੇ ਨੇ ਜਨਕ ਨਗਰ ਜਲੰਧਰ ਬਸਤੀ ਸ਼ੇਖ ਤੋਂ। ਵਾਹ ਜੀ ਵਾਹ, ਬਹੁਤ ਪਿਆਰਾ ਮੈਸੇਜ ਭੇਜਿਆ ਜੀ, ਤੁਹਾਡਾ ਸਟਿੱਕਰ ਬਹੁਤ ਵੀ ਪਸੰਦ ਆਇਆ, ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਸੁਗਾਤ ਦਾ ਅਗਲਾ ਗੀਤ ਬੱਬੂ ਮਾਨ ਦੀ ਆਵਾਜ਼ਾਂ ਦੇ ਵਿੱਚ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 41 ਔਰ ਵਟਸਐਪ ਮੈਸੇਜ ਵਾਸਤੇ 94655 36 070। ਤੁਸੀਂ ਪ੍ਰੋਗਰਾਮ ਸੁਗਾਤ ਨਾਲ ਇਸ ਤਰ੍ਹਾਂ ਬਣੇ ਰਹੋ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਤੇ ਹੁਣ ਅਸੀਂ ਸੁਣ ਰਹੇ ਸੀ ਬਾਬੂ ਮਾਨ ਲਗਾਇਆ ਹੋਇਆ ਇੱਕ ਪੰਜਾਬੀ ਗੀਤ, ਜਿਹਦੀ ਫਰਮਾਇਸ਼ ਸਾਨੂੰ ਦੇਸਰਾਜ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਜੀ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ, ਜਿਹੜੇ ਕਿ 0181 3423 171 ਮਿਲਾ ਕੇ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਨੇ। ਆਓ ਉਹਨਾਂ ਨੂੰ ਰਲ ਕੇ ਸਾਰੇ ਜੀ ਆਇਆਂ ਨੂੰ ਆਖੀਏ। ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਆਪਣਾ ਤਾਰੁਫ ਦਿਓ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਸੁਖਦੇਵ ਸਿੰਘ, ਬਸਤੀ 6, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ ਸੁਗਾਤ ਵਿੱਚ, ਧੰਨਵਾਦ ਤੁਹਾਡਾ ਕਾਲ ਕਰਨ ਦਾ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਜੀ। ਅੱਜ ਤੁਹਾਡੀ ਕਾਲ ਲੱਗੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਦੇ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਾਉਣਾ ਚਾਹੋਗੇ?
1: ਗੀਤ ਤੁਸੀਂ ਆਪਣੀ ਮਰਜ਼ੀ ਦਾ ਸੁਣਾ ਦੇ ਜੀ, ਸਰਤਾਜ ਦਾ। ਉਸ ਤੋਂ ਪਹਿਲਾਂ ਮੈਂ ਦੋ ਕੁ ਲਾਈਨਾਂ ਸੁਣਾਉਣਾ।
0: ਵਾਹ ਜੀ ਵਾਹ, ਜ਼ਰੂਰ ਸਰ, ਜ਼ਰੂਰ ਜ਼ਰੂਰ, ਪਲੀਜ਼ ਸੁਣਾਓ ਜੀ, ਸੁਣਾਓ।
1: ਤੇਰੀ ਖੁਸ਼ਬੂ ਨਸ਼ੀਲੀ ਮਨ ਹੋਣੀਏ, ਉਹ ਗੁਲਾਬ ਦੀਆਂ ਪੱਤੀਆਂ ਚ ਹੋਣੀਏ। ਤੇਰੀ ਖੁਸ਼ਬੂ ਨਸ਼ੀਲੀ ਮਨ ਹੋਣੀਏ। ਧੰਨਵਾਦ ਜੀ।
0: ਸੁਖਦੇਵ ਜੀ, ਮੈਨੂੰ ਜੇ ਗਲਤ ਨਹੀਂ ਤੇ ਮੇਰੇ ਖਿਆਲ ਨਾਲ ਇਹ ਵੀ ਗੀਤ ਸਰਤਾਜ ਜੀ ਦਾ ਹੀ ਹੈ ਨਾ?
1: ਹਾਂਜੀ ਹਾਂਜੀ।
0: ਚਲੋ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਆਓ ਸੁਣਦੇ ਹਾਂ ਸਰਤਾਜ ਜੀ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

0: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੀ 12:36 ਅਤੇ 14 ਸੈਕਿੰਡ ਹੋਏ ਨੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸੁਗਾਤ। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਫਟਾਫਟ ਕਾਲ ਕਰੋ ਜੀ 0181-23-4241। ਇਹੀ ਨੰਬਰ ਮਿਲਾ ਕੇ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰੀਏ ਅਤੇ ਦੇਖਦੇ ਹਾਂ ਜੀ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ? ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੌਰ ਤੋਂ ਬੋਲਦਾ ਜੀ।
0: ਕਟਾਰੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ ਜੀ?
1: ਬੜੇ ਵਧੀਆ ਜੀ।
0: ਬਿਲਕੁਲ ਜੀ, ਵਧੀਆ ਹੀ ਚਾਹੀਦਾ ਜੀ। ਕਹਿੰਦੇ ਨੇ ਜੀ ਨਹੀਂ ਜੀ, ਕੱਲ ਮੇਰੀ ਡਿਊਟੀ ਨਹੀਂ ਸੀ, ਕੱਲ ਕੋਈ ਮੇਰੇ ਹੋਰ ਸਾਥੀ ਸੀਗੇ, ਮੈਂ ਨਹੀਂ ਸੀਗਾ ਜੀ।
1: ਅੱਛਾ,
0: ਅੱਜ ਤੁਹਾਡੀ ਕਾਲ ਲੱਗੀ ਹੈ ਤੇ ਕਿਹੜਾ ਗੀਤ ਸਾਨੂੰ ਸੁਣਾਓਗੇ? ਜਿਹੜਾ ਗੀਤ ਪਸੰਦ ਮੈਂ ਤਾਂ ਵੈਸੇ ਮਜ਼ਾਕ ਕਰ ਰਿਹਾ ਸੀ। ਔਰ ਗੀਤ ਬਹੁਤ ਪਿਆਰਾ ਜੀ, ਬਹੁਤ ਮਕਬੂਲ ਗੀਤ ਹੈ, ਬਹੁਤ ਹਿੱਟ ਹੋ ਰਿਹਾ ਅੱਜ ਕੱਲ੍ਹ। ਆਓ ਸੁਣਦੇ ਹਾਂ ਜੀ ਤੁਹਾਡੀ ਪਸੰਦ ਦਾ ਗੀਤ। ਕਟਾਰੀ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਆਪਣਾ ਪਿਆਰ ਬਰਕਰਾਰ ਰੱਖੋਗੇ, ਸਾਨੂੰ ਕਾਲ ਕਰਦੇ ਰਹੋਗੇ ਔਰ ਮੈਸੇਜਸ ਕਰਦੇ ਰਹੋਗੇ।

0: ਸੁਗਤ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਗੁਰਦਾਸ ਮਾਨ ਦਾ ਗਾਇਆ ਹੋਇਆ ਪੰਜਾਬੀ ਗੀਤ।
1: ਕਰੈਕਸ਼ਨ ਚੈਂਬਰ ਹੈ, ਇੱਥੇ ਬੰਦੇ ਸਿੱਧੇ ਕੀਤੇ ਜਾਂਦੇ ਨੇ, ਤੁਸੀਂ ਉਮਰ ਤੋਂ ਹੱਟ ਕੇ ਹਰਕਤਾਂ ਕਰਦੇ ਹੋ।
0: ਇਸ ਗੀਤ ਦੀ ਫਰਮਾਇਸ਼ ਸਾਨੂੰ ਹੁਸ਼ਿਆਰਪੁਰ ਤੋਂ ਭੇਜੀ ਹੈ ਜੀ, ਵਿਕਰਮ ਪ੍ਰਿੰਸ ਬਬਲੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਨੇ। ਕਹਿੰਦੇ ਨੇ ਗੁਰਦਾਸ ਮਾਨ ਦਾ ਕੋਈ ਰੇਅਰ ਸੌਂਗ ਸੁਣਾਓ। ਲਓ ਜੀ, ਰੇਅਰ ਸੌਂਗ ਮੈਂ ਲੱਭਦੇ ਲੱਭਦੇ ਮੈਨੂੰ ਇਹੀ ਗੀਤ ਲੱਭਿਆ, ਤਾਂ ਉਮੀਦ ਕਰਦਾ ਤੁਸੀਂ ਇਸ ਗੀਤ ਦਾ ਇੰਜੋਏ ਕਰੋਗੇ।
1: ਡਰਦਾ ਹੈ ਕਿਉਂ,
2: ਇਹ ਵੀ ਪੁੱਛਦਾ ਉਹ ਵੀ ਪੁੱਛਦਾ, ਇਹ ਵੀ ਪੁੱਛਦਾ ਉਹ ਵੀ ਪੁੱਛਦਾ, ਹਰ ਕੋਈ ਪੁੱਛਦਾ

ਪਿੰਡ ਵੜਿੰਗਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਭੋਲਾ ਸਿੰਘ ਸਿੱਧੂ ਲਾਡੀ ਤਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਅਤੇ ਅਰਵਿੰਦ ਕੁਮਾਰ ਇਹ ਸੁਣਨਾ ਚਾਹੁੰਦੇ ਨੇ ਸੁਰਿੰਦਰ ਕੌਰ ਦਾ ਕੋਈ ਵੀ ਪੰਜਾਬੀ ਗੀਤ ਲਓ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਇਹਨਾਂ ਦਾ ਹੁਕਮ ਤੁਹਾਡੇ ਤੱਕ ਪਹੁੰਚ ਰਿਹਾ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਇੱਕ ਯੁਗਲ ਗੀਤ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 2342 171 ਔਰ ਵਟਸਐਪ ਮੈਸੇਜ ਵਾਸਤੇ 94 655

ਅਗਲਾ ਵਟਸਐਪ ਮੈਸੇਜ ਸਾਨੂੰ ਜਲੰਧਰ ਮਾਡਲ ਟਾਊਨ ਤੋਂ ਭੇਜ ਰਹੇ ਨੇ ਪਿੰਕੂ ਜੈਨ, ਰੋਹਿਤ ਜੈਨ, ਮੀਨਾਕਸ਼ੀ ਜੈਨ, ਅਰਵ ਜੈਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਜੀ ਮਿਸ ਪੂਜਾ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ ਜ਼ਰੂਰ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਜੀ। ਇਹ ਮੈਸੇਜ ਸ਼ਾਇਦ ਖੁੱਲ੍ਹ ਨਹੀਂ ਰਿਹਾ, ਕੋਈ ਹੈਵੀ ਫਾਈਲ ਨਾਲ ਇਹਨਾਂ ਅਟੈਚ ਕੀਤੀ ਹੈ ਜੀ। ਅਸੀਂ ਕਿੰਨੀ ਵਾਰੀ ਕਹਿੰਦੇ ਹਾਂ ਕਿ ਸਿਰਫ ਟਾਈਪ ਕਰਕੇ ਮੈਸੇਜ ਭੇਜੋ, ਕੋਈ ਵੀਡੀਓ ਫਾਈਲ ਜਾਂ ਕੋਈ PDF ਫਾਈਲ ਨਾਲ ਨਾ ਅਟੈਚ ਕਰੋ, ਪਰ ਕੋਈ ਗੱਲ ਨਹੀਂ ਜੀ ਆਪਾਂ ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਅੰਮ੍ਰਿਤਸਰ ਨਮਕ ਮੰਡੀ ਤੋਂ ਰੀਟਾ ਗੁਲਾਟੀ, ਮਹੇਸ਼ ਗੁਲਾਟੀ, ਪੱਪੂ ਗੁਲਾਟੀ, ਪ੍ਰਿੰਸ ਗੁਲਾਟੀ ਅਤੇ ਬਹੁਤ ਸਾਰੇ ਸਾਥੀ ਇਹ ਵੀ ਸੁਣਨਾ ਚਾਹੁੰਦੇ ਨੇ ਮਿਸ ਪੂਜਾ ਦਾ ਕੋਈ ਪੰਜਾਬੀ ਗੀਤ। ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਮਿਸ ਪੂਜਾ ਦੀ ਆਵਾਜ਼ਾਂ ਵਿੱਚ।

0: ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ ਤੇ ਜੁੜ ਚੁੱਕੇ ਨੇ ਜੀ। ਆਓ ਦੇਖਦੇ ਹਾਂ ਕੌਣ ਨੇ, ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ
1: ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮੈਂ ਸੁਧੀਰ ਨੂਤਨ ਬੋਲ ਰਿਹਾ ਮਾਡਲ ਟਾਊਨ ਕਰਨਾਲ ਤੋਂ।
0: ਹੈਲੋ,
1: ਮਾਡਲ
0: ਆਪਣਾ ਨਾਮ ਦੱਸੋ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਸੁਧੀਰ ਨੂਤਨ ਮਾਡਲ ਟਾਊਨ ਕਰਨਾਲ ਸੇ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪਕਾ ਪ੍ਰੋਗਰਾਮ ਸੁਗਾਤ ਮੇਂ। ਕੌਨ ਸਾ ਗੀਤ ਸੁਣਨਾ ਚਾਹੇਂਗੇ ਆਪ?
1: ਮੇਰੇ ਕੋ ਸ਼ੇਰੀ ਅਮਾਨ ਮਨ ਕੀ ਆਵਾਜ਼ ਮੇਂ ਕੋਈ ਗੀਤ ਸੁਣਾ ਦੋ ਚੜਕਦਾ ਪੜਕਦਾ।
0: ਥੈਂਕ ਯੂ ਜੀ ਕਾਲ ਕਰਨ ਕੇ ਲਈ, ਬਹੁਤ ਬਹੁਤ ਸ਼ੁਕਰੀਆ, ਆਪਕੀ ਪਸੰਦ ਕਾ ਗੀਤ ਅਬ ਤੱਕ ਪਹੁੰਚ ਰਿਹਾ ਜੀ, ਥੈਂਕ ਯੂ।

ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਬਹੁਤ ਜਲਦੀ ਦੁਬਾਰਾ ਮਿਲਣ ਦੇ ਵਾਅਦੇ ਨਾਲ ਬਹੁਤ ਬਹੁਤ ਧੰਨਵਾਦ। ਪਰ ਤੁਸੀਂ ਕਿੱਧਰੇ ਜਾਣਾ, ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਲਾਈਵ, ਫੋਨ ਇਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜ ਆਧਾਰਿਤ ਪ੍ਰੋਗਰਾਮ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 1:01 ਹੋਇਆ, ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਗਿੱਪੀ ਗਰੇਵਾਲ ਅਤੇ ਸ਼ਿਪਰਾ ਗੋਇਲ ਦਾ ਗਾਇਆ ਹੋਇਆ ਇੱਕ ਯੁਗਲ ਗੀਤ।

ਪ੍ਰੋਗਰਾਮ ਚੱਲਿਆ ਜੀ ਪੰਜਾਬੀ ਮੈਲੋਡੀਅਸ ਗੀਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਆਓ ਸੁਣਦੇ ਹਾਂ ਦਲਜੀਤ ਦੋਸਾਂਝ ਅਤੇ ਅਮਿਤ ਤ੍ਰਿਵੇਦੀ ਦਾ ਇੱਕ ਯੁਗਲ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕੀ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ।

ਅਤੇ ਇਹਨਾਂ ਪੌਰਾਣਿਕ ਕਥਾਵਾਂ ਵਿੱਚੋਂ ਅਨੇਕ ਅਜਿਹੇ ਕਰਾਮਾਤੀ ਸਾਧਨਾ ਦੀ ਸੂਹ ਮਿਲਦੀ ਹੈ ਜਿਨ੍ਹਾਂ ਦੁਆਰਾ ਇਹਨਾਂ ਸਾਧਨਾ ਦੇ ਮਾਲਕਾਂ ਨੂੰ ਬਿਨਾਂ ਕਿਸੇ ਯਤਨ ਦੇ ਮਨ ਇੱਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਨਾਂ ਕਰਾਮਾਤੀ ਸਾਧਨਾ ਵਿੱਚੋਂ ਕਾਮਧੇਨ ਗਊ ਵਾਂਗ ਹੀ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਪਾਰਜਾਤ ਨਾਂ ਦੇ ਇੱਕ ਰੁੱਖ ਦਾ ਜ਼ਿਕਰ ਵੀ ਆਉਂਦਾ ਹੈ। ਇਸ ਰੁੱਖ ਸੰਬੰਧੀ ਇਹ ਕਥਾ ਪ੍ਰਚਲਿਤ ਹੈ ਕਿ ਦੇਵਤਿਆਂ ਦੇ ਰਾਜਾ ਇੰਦਰ ਦੇ ਨੰਦਨ ਬਾਗ ਵਿੱਚ ਆਪਣੇ ਵਿਸ਼ੇਸ਼ ਗੁਣਾਂ ਕਰਕੇ ਜਾਣੇ ਜਾਂਦੇ ਮੰਦਾਰ, ਸੰਤਾਨ, ਕਲਪ, ਹਰੀ ਅਤੇ ਪਾਰਜਾਤ ਪੰਜ ਉੱਤਮ ਕਿਸਮ ਦੇ ਰੁੱਖ ਸਨ। ਪਾਰਜਾਤ ਰੁੱਖ ਦੇਵਤਿਆਂ ਨੂੰ ਸਮੁੰਦਰ ਮੰਥਨ ਦੇ ਸਮੇਂ ਪ੍ਰਾਪਤ ਹੋਇਆ ਸੀ। ਇਸ ਰੁੱਖ ਨੂੰ ਕ੍ਰਿਸ਼ਨ ਜੀ ਨੇ ਇੰਦਰ ਦੇ ਬਾਗ ਵਿੱਚੋਂ ਪੁੱਟ ਕੇ ਆਪਣੀ ਪਿਆਰੀ ਸਤਭਾਵਾਂ ਲਈ ਲੈ ਆਂਦਾ। ਇਸ ਪੌਰਾਣਿਕ ਕਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੀ ਵਾਰ ਵਿਚਲੇ ਆਪਣੇ ਸਲੋਕ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਵਿੱਚ ਵੀ ਕੀਤਾ ਹੈ। ਲੋਕਾਈ ਦੇ ਕਲਿਆਣ ਦੀ ਭਾਵਨਾ ਨੂੰ ਸਾਹਮਣੇ ਰੱਖਦੇ ਹੋਏ ਬਾਣੀਕਾਰਾਂ ਨੇ, ਕਿਉਂਕਿ ਬਾਣੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਵਿਧੀ ਨੂੰ ਅਪਣਾਇਆ ਹੈ, ਇਸੇ ਲਈ ਉਹਨਾਂ ਨੇ ਪੌਰਾਣਿਕ ਕਥਾਵਾਂ ਦੇ ਹਵਾਲਿਆਂ ਰਾਹੀਂ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ। ਗੁਰਬਾਣੀ ਵਿੱਚ ਬੇਸ਼ੱਕ ਅਜਿਹੇ ਹੋਰ ਵੀ ਅਨੇਕ ਹਵਾਲੇ ਵਰਤੇ ਗਏ ਹਨ, ਪਰ ਕਿਤੇ ਵੀ ਬਾਣੀਕਾਰਾਂ ਦਾ ਉਦੇਸ਼ ਇਹਨਾਂ ਦੀ ਸਥਾਪਤੀ ਜਾਂ ਪ੍ਰੋੜਤਾ ਕਰਨਾ ਨਹੀਂ ਬਣਦਾ, ਬਲਕਿ ਸਮੂਹ ਬਾਣੀਕਾਰ ਕੇਵਲ ਇਹਨਾਂ ਪੌਰਾਣਿਕ ਸੰਕਲਪਾਂ ਨੂੰ ਇੱਕ ਮਾਧਿਅਮ ਵਜੋਂ ਹੀ ਅਪਣਾਉਂਦੇ ਹਨ। ਇਸ ਸਲੋਕ ਵਿੱਚ ਵੀ ਗੁਰੂ ਨਾਨਕ ਦੇਵ ਜੀ ਮੁਕਤੀ ਦਾ ਸਾਧਨ ਕੇਵਲ ਨਿਰਮਾਣਤਾ ਸਹਿਤ ਕੀਤੀ ਗਈ ਪ੍ਰਭੂ ਬੰਦਗੀ ਨੂੰ ਹੀ ਪ੍ਰਵਾਨ ਕਰਦੇ ਹਨ। ਇਸ ਪ੍ਰਕਾਰ ਗੁਰੂ ਦ੍ਰਿਸ਼ਟੀ ਵਿੱਚ ਸਭ ਤੋਂ ਵੱਡਾ ਅਤੇ ਇਕਲੌਤਾ ਪਾਰਜਾਤ ਕੇਵਲ ਅਤੇ ਕੇਵਲ ਪ੍ਰਭੂ ਨਾਮ ਹੀ ਹੈ। ਸੁਖਮਨੀ ਸਾਹਿਬ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਸੰਬੰਧੀ ਸਪਸ਼ਟ ਨਿਰਣਾ ਕਰਦੇ ਹੋਏ ਫਰਮਾਉਂਦੇ ਹਨ, ਪਾਰ ਜਾਤ ਇਹ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਇਸ ਪ੍ਰਕਾਰ ਪ੍ਰਭੂ ਨਾਮ ਹੀ ਅਜਿਹਾ ਪਾਰ ਜਾਤ ਹੈ ਜਿਸ ਨਾਲ ਸਾਰੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਮਨੁੱਖ ਸਦੀਵੀ ਆਨੰਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪਾਰਜਾਤ ਨਾਮ ਦੀ ਪ੍ਰਾਪਤੀ ਪ੍ਰਭੂ ਪਿਆਰਿਆਂ ਨੂੰ, ਕਿਉਂਕਿ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਸਿਮਰਨ ਅਭਿਆਸ ਸਦਕਾ ਹੋ ਚੁੱਕੀ ਹੁੰਦੀ ਹੈ। ਇਸ ਲਈ ਮਨੁੱਖ ਵੀ ਅਜਿਹੇ ਪੂਰਨ ਪੁਰਸ਼ਾਂ ਦੀ ਸੰਗਤ ਵਿੱਚ ਵਿਚਰ ਕੇ ਇਸ ਬਰਕਤ ਨੂੰ ਪ੍ਰਾਪਤ ਕਰ ਸਕਦਾ ਹੈ। ਜਦੋਂ ਉਸ ਨੂੰ ਪ੍ਰਭੂ ਕਿਰਪਾ ਦੁਆਰਾ ਇਸ ਨਿਆਮਤ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਨੂੰ ਜਦੋਂ ਨਾਮ ਦਾ ਰੰਗ ਚੜ੍ਹਦਾ ਹੈ ਤਾਂ ਇਹ ਉਸ ਲਈ ਹੋਲੀ ਅਤੇ ਬਸੰਤ ਰੂਪੀ ਬਹਾਰ ਦਾ ਤਿਉਹਾਰ ਬਣ ਜਾਂਦਾ ਹੈ। ਉਸ ਲਈ ਉਹ ਘੜੀ, ਪਲ ਆਦਿ ਸਭ ਸਾਰੇ ਸ਼ੁਭ ਹੋ ਜਾਂਦੇ ਹਨ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਰਾਗ ਗੁਜਰੀ ਵਿੱਚ ਜਗਿਆਸੂ ਨੂੰ ਮਾਇਆ ਦੇ ਕੂੜੇ ਜੰਜਾਲ ਨੂੰ ਤਿਆਗਦਿਆਂ ਸਰਬ ਵਿਆਪਕ ਪ੍ਰਭੂ ਦਾ ਨਾਮ ਸਿਮਰਨ ਕਰਨ ਦਾ ਉਪਦੇਸ਼ ਕਰਦੇ ਹਨ, ਕਿਉਂਕਿ ਸਰੀਰ ਰੂਪੀ ਘਰ ਦੇ ਵਿਹੜੇ ਵਿੱਚ ਲੱਗਾ ਇਹ ਅਜਿਹਾ ਪਾਰਜਾਤ ਰੁੱਖ ਹੈ ਜਿਸ ਦੇ ਫੁੱਲ, ਪੱਤੇ, ਡਾਲੀਆਂ ਆਦਿ ਸਭ ਸੱਚ ਦੀਆਂ ਹਨ ਅਤੇ ਸੱਚਾ ਆਚਰਣ ਹੀ ਗੁਰੂ ਸਾਹਿਬ ਅਨੁਸਾਰ ਸਭ ਤੋਂ ਉੱਤਮ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ, ਪਾਰ ਜਾਤ ਕਰ ਆਂਗਨ ਮੇਰਾ ਪੋਹਪ ਪੱਤਰ ਤਤ ਡਾਲਾ ਸਰਬ ਜੋਤ ਨਿਰੰਜ

0: ਜਿਨ ਸੰਭੂ ਛੋੜਦਾ ਹੋ ਬਹੁਤ ਜੰਜਾਲਾ, ਸੁਣ ਸਿਖਵੰਤੇ ਨਾਨਕ ਬਿਨਵੈ ਛੋੜਦਾ ਹੋ ਮਾਇਆ ਜਾਲਾ, ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ। ਬੇਸ਼ੱਕ ਇੱਥੇ ਨਾਮ ਨੂੰ ਹੀ ਪਾਰਜਾਤ ਕਿਹਾ ਗਿਆ ਹੈ, ਪਰ ਕਿਉਂਕਿ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਨਾਮ ਦਾ ਅਭਿਆਸੀ ਵੀ ਨਾਮ ਰੂਪ ਹੀ ਹੋ ਜਾਂਦਾ ਹੈ। ਇਸ ਲਈ ਨਾਮ ਦੀ ਸ਼ਕਤੀ ਦੁਆਰਾ ਨਾਮ ਅਭਿਆਸੀ ਵੀ ਨਾਮ ਰੂਪੀ ਪਾਰਜਾਤ ਵਾਂਗ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਪਰ ਉਪਕਾਰੀ ਹੋ ਨਿਬੜਦਾ ਹੈ। ਤੇਰ ਮੇਰ ਦੀ ਭਾਵਨਾ ਤੋਂ ਮੁਕਤ ਹੋਇਆ ਉਹ ਪਰ ਉਪਕਾਰੀ ਸਾਰਿਆਂ ਵਿੱਚ ਇੱਕ ਇਲਾਹੀ ਨੂਰ ਦੇ ਦੀਦਾਰ ਕਰਦਾ ਹੋਇਆ ਆਪਣੇ ਸਾਏ ਹੇਠ ਆਉਣ ਵਾਲਿਆਂ ਨੂੰ ਕੇਵਲ ਦਾਤਾਂ ਹੀ ਵੰਡਦਾ ਹੈ। ਉਸ ਦੀਆਂ ਦਾਤਾਂ ਦੀ ਸਿਖਰ ਇੱਥੋਂ ਤੱਕ ਪੁੱਜ ਜਾਂਦੀ ਹੈ ਕਿ ਮਨੋਕਾਮਨਾ ਧਾਰਨ ਕਰਕੇ ਆਏ ਕਸ਼ਮੀਰੀ ਪੰਡਿਤਾਂ ਲਈ ਦਿੱਲੀ ਚਾਂਦਨੀ ਚੌਂਕ ਵਿੱਚ ਆਪਣੇ ਸਰੀਰ ਨੂੰ ਵੀ ਨਿਸ਼ਾਵਰ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪਣੇ ਪਿਤਾ ਅਤੇ ਪੁੱਤਰਾਂ ਸਮੇਤ ਸਾਰਾ ਸਰਬੰਸ ਹੀ ਪਰ ਉਪਕਾਰ ਦੇ ਲੇਖੇ ਲਾ ਦਿੰਦਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗ ਬੇਸ਼ੱਕ ਉਸਦੇ ਸਰੀਰ ਦਾ ਮਾਸ ਜਮੂਰਾਂ ਨਾਲ ਨੋਚਿਆ ਜਾਵੇ ਜਾਂ ਉਸਦੇ ਮਾਸੂਮ ਬਾਲ ਦਾ ਦਿਲ ਕੱਢ ਕੇ ਉਸਦੇ ਮੂੰਹ ਵਿੱਚ ਪਾਇਆ ਜਾਵੇ, ਉਹ ਜ਼ਰਾ ਨਹੀਂ ਡੋਲਦਾ, ਕਿਉਂਕਿ ਨਾਮ ਦੀ ਸ਼ਕਤੀ ਦੁਆਰਾ ਉਸਦਾ ਚਿੱਤ ਅਤੇ ਦੇਹੀ ਬੇਹੱਦ ਸੁੰਦਰ ਅਤੇ ਪ੍ਰਫੁੱਲਤ ਹੋ ਜਾਂਦੇ ਹਨ। ਮੌਸਮਾਂ ਅਤੇ ਹਾਲਾਤਾਂ ਦਾ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਬਲਕਿ ਉਹ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਸਦਾ ਖਿੜੇ ਰਹਿੰਦੇ ਹਨ। ਇਸ ਪਾਰਜਾਤ ਰੁੱਖ ਨੂੰ ਅਣਖ ਭਾਂਤ ਦੇ ਰਤਨਾਂ ਵਰਗੇ ਜਵਾਹਰ ਮੇਵੇ ਲੱਗਦੇ ਹਨ, ਜਿਸ ਨਾਲ ਉਸਦਾ ਹਿਰਦਾ ਤ੍ਰਿਪਤ ਹੋ ਜਾਂਦਾ ਹੈ ਅਤੇ ਅਜਿਹੇ ਤ੍ਰਿਪਤ ਹਿਰਦੇ ਵਿੱਚੋਂ ਕੇਵਲ ਹਰੀ ਜਸ ਹੀ ਪ੍ਰਵਾਹਮਾਨ ਹੁੰਦਾ ਹੈ। ਮਨ ਤਨ ਮੌਲਿਓ ਅਤ ਅਨੂਪ, ਸੂਕੈ ਨਾਹੀ ਸ਼ਾਬ ਧੂਪ, ਸਗਲੀ ਰੂਤੀ ਹਰਿਆ ਹੋਏ, ਸਦ ਬਸੰਤ ਗੁਰਮਿਲੇ ਦੇਵ, ਬਿਰਖ ਜਮਿਓ ਹੈ ਪਾਰ ਜਾਤ, ਫੂਲ ਲਗੇ ਫਲ ਰਤਨ ਭਾਂਤ, ਤ੍ਰਿਪਤ ਅਗਾਨੇ ਹਰ ਗੁਣੈ ਗਾਏ, ਜਨ ਨਾਨਕ ਹਰ ਹਰ ਹਰ ਧਿਆਏ।
1: ਬਿਰਖ ਜਮਿਓ ਹੈ ਪਾਰ ਜਾਤ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੋਹਣ ਸਿੰਘ। ਗੁਰਮਤ ਅਨੁਸਾਰ ਕੋਈ ਵੀ ਕੀਤਾ ਹੋਇਆ ਕਾਰਜ ਬਹੁ ਪੱਖੀ ਲਾਭਦਾਇਕ ਹੁੰਦਾ ਹੈ। ਗੁਰਮਤ ਵਿੱਚ ਸਤ ਸੰਗਤ ਦੀ ਵੀ ਮਹਾਨਤਾ ਹੈ। ਜਿੱਥੇ ਸੰਤ ਸੰਗਤ, ਗੁਰਮੁਖ ਜਨਾਂ ਦੀ ਸੰਗਤ ਵੀ ਵਰਣਨਯੋਗ ਹੈ। ਇੱਕ ਵਚਨ ਵਿੱਚ ਸੰਤ ਪਦ ਗੁਰੂ ਵਾਸਤੇ ਵਰਤਿਆ ਜਾਂਦਾ ਹੈ, ਅਰਥਾਤ ਗੁਰੂ ਦੀ ਸੇਵਾ, ਸੰਤਾਂ ਦੀ ਸੇਵਾ ਵਿੱਚੋਂ ਅਨੇਕਾਂ ਫਲ ਪ੍ਰਾਪਤ ਹੁੰਦੇ ਨੇ। ਆਤਮਿਕ ਖੇੜਾ ਪ੍ਰਾਪਤ ਹੁੰਦਾ ਹੈ, ਹਿਰਦੇ ਦੇ ਵਿੱਚ ਮੰਗਲ ਚਾਰ ਵਾਲੀ ਅਵਸਥਾ ਬਣ ਜਾਂਦੀ ਹੈ ਅਤੇ ਆਪ ਮੁਹਾਰੇ ਪ੍ਰਭੂ ਦੇ ਗੁਣ ਗਾਇਨ ਕਰਨ ਨੂੰ ਚਿੱਤ ਕਰਦਾ ਹੈ ਅਤੇ ਪ੍ਰਭੂ ਪਿਆਰੇ ਜਨ ਕਹਿ ਉੱਠਦੇ ਹਨ, ਗੁਰ ਸੇਵਾ ਕਰ ਨਮਸਕਾਰ, ਆਜ ਹਮਾਰੈ ਮੰਗਲ ਚਾਰ, ਆਜ ਹਮਾਰੈ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਬਿੰਦ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੀ 4 ਵੱਜ ਰਹੀ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: بیماردی بی.
1: شاد.
2: بله بله.

benar.

ਚਰਨ ਤਪਰ ਸਕਿਆਥ ਚਰਨ ਗੁਰ ਅਮਰ ਪਵਲਰੇ ਹੱਥ ਤਪਰ ਸਕਿਆਥ ਹੱਥ ਲਗੇ ਗੁਰ ਅਮਰ ਪੇ ਜੀਤ ਪਰ ਸਕਿਆਥ ਜੀ ਗੁਰ ਅਮਰ ਪਨਿਜੇ ਨੈਣ ਤਪਰ ਸਕਿਆਥ ਨੈਣ ਗੁਰ ਅਮਰ ਪਖਿਜੇ ਸਰਵਣ ਤਪਰ ਸਕਿਆਥ ਸਰਵਣ ਗੁਰ ਅਮਰ ਸੁਨਿਜੇ ਸਕਿਆਤ ਸੋ ਹੀ ਓ ਜਿਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲ ਪਣੇ ਜੋ ਸੇ।

ਕਵਣ ਜੋਗ ਕੌਣ ਗਿਆਨ ਧਿਆਨ ਕਵਣ ਬਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਰਕੀਮ ਨਾ ਪਰੀਐ ਬ੍ਰਹਮਾਦਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ।

0: ਮਤਨਖ ਕਰ ਗਯੋ ਭਗਤ ਸੀਲਾ ਸਰ ਲੜਿਓ ਪੈ ਨਿਰਪੋ ਹਰ ਟਲ ਮਨ ਸਬਦ ਗੁਰ ਨੇ ਜਾਗੜਿਓ ਕਾਮ ਕ੍ਰੋਧ ਲੋਭ ਮੋਹ ਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਰ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲ ਪਨ ਤੈ ਦਲ ਜਿੱਤੋ ਇਵ ਯੁੱਧ ਕਰ।
1: ਅਬ ਰਾਖੋ ਦਾਸ ਪਾਟਕੀਲਾ ਜੈਸੀ ਰਾਖੀਲਾਦ ਭਗਤ ਪ੍ਰਹਿਲਾਦ ਕੀ ਹਰ ਨਾਖ ਫਾਰੇ ਕਰ ਆਚ ਫੁਨ ਦ੍ਰੋਪਦੀ ਲਾਦ ਰੱਖੀ ਹਰ

ਕਿੰਕਣੀ ਸ਼ਬਦ ਚੰਦਕਾਰ ਖੇਲ ਪਾਹੇ ਜਿਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇੜ ਸਕੈ ਈਸ

0: ਸਦਾ ਮੁਕਤੇ
1: ਆਵਤ ਕਟਿਓ ਨਾ ਜਾਤੋ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਦੇ ਮਨ

किया को लोक करे।

ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੁਸ਼ਪਗਲ ਸੰਵਾਦੰ ਮੁਖ ਝੂਠ ਭੁਭੂਕੰ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ ਕਰ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤਿਗੁਰ।

ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ

ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

ਕਰੈ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੈ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਰੇ ਰਾਧੂਰ ਨਾਨਕ ਕੂੜ ਰਹੇ ਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ।